0: ਪੁੱਛਣ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। ਐਮਐਨਡਆਰ ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ, ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕਟ ਹਾਲ ਦਾ ਪਤਾ ਹੈ ਯੂਨਿਟ ਨੰਬਰ 28 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 403-454-0347 403-454-0347

ਜਿਹੜਾ ਮਤਲਬ ਢਾਂਚਾ ਜਿਹੜਾ ਤੋਂ ਇਤਿਹਾਸ ਮਿਲਦਾ ਹੈ, ਭਾਵੇਂ ਉਹ ਚੰਦਰਗੁਪਤ ਮੌਰੀਆ ਹੋਵੇ, ਭਾਵੇਂ ਉਸ ਤੋਂ ਬਾਅਦ ਅਸ਼ੋਕ ਦਾ ਜ਼ਮਾਨਾ ਹੋਵੇ, ਇੱਕ ਸੈਕੂਲਰ ਲਹਿਰ ਹੈ ਸੀ। ਉਸ ਤੋਂ ਬਾਅਦ ਹੌਲੀ ਹੌਲੀ ਇਸ ਦੇ ਵਿੱਚ, ਪਰ ਕਈ ਇਤਿਹਾਸ ਦੇ ਵਿੱਚ ਕਈ ਇਹੋ ਜਿਹੀਆਂ ਵੰਨਗੀਆਂ ਮਿਲਦੀਆਂ ਨੇ ਕਿ ਕਈ ਰਾਜੇ ਇਹ ਹੋਏ ਨੇ ਜਿਹੋ ਜਿਨ੍ਹਾਂ ਦੇ ਕੋਲ ਹਰ ਧਰਮ ਦੀ ਸਮਾਨਤਾ ਸੀ। ਮੁਗਲ ਰਾਜ ਦੇ ਵਿੱਚ ਵੀ ਆਪਾਂ ਅਕਬਰ ਦੇ ਰਾਜ ਨੂੰ ਗਿਣ ਲੈਂਦੇ ਹਾਂ ਕਿ ਉੱਥੇ ਬੇਸ਼ੱਕ ਇਸਲਾਮ ਦਾ ਦੀ ਮੈਜੋਰਿਟੀ ਸੀ, ਸਾਰਾ ਕੁਝ ਸੀ, ਪਰ ਅਕਬਰ ਨੇ ਜੇ ਦੀਨ ਇਲਾਹੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂ ਉਸਦੇ, ਕਿਉਂਕਿ ਉਸ ਦੇ ਆਪਣੇ ਮਹਿਲ ਦੇ ਅੰਦਰ ਸਾਰਾ ਕੁਝ ਮੌਜੂਦ ਸੀ, ਇੱਥੋਂ ਤੱਕ ਕਿ ਆਗਰਾ ਦੇ ਵਿੱਚ ਉਸਦੇ ਸਮੇਂ ਚਰਚ ਵੀ ਅਲਾਊਡ ਕਰਨ ਦੀ ਮਤਲਬ ਸੀ। ਇਹ ਇੱਕ ਜਿਹੜਾ ਹੈ ਪਹਿਲੀ ਜਿਹੜੀ ਬੁਨਿਆਦ ਹੈ ਕਿ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ ਤੇ ਸਾਰੇ ਧਰਮ ਬਰਾਬਰ ਹਨ। ਸਿੱਖ ਧਰਮ ਵਿੱਚ ਇਹ ਸੰਕਲਪ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੇ ਨਾਲ ਅਸੀਂ ਇਸ ਨੂੰ ਦੇਖ ਸਕਦੇ ਹਾਂ, ਕਿਉਂਕਿ ਸਿੱਖਇਜ਼ਮ ਦੇ ਵਿੱਚ ਜਿਹੜਾ ਮੇਨ ਨਿਸ਼ਚਾ ਹੀ ਹੈ ਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਜਾਂ ਇੱਥੋਂ ਤੱਕ ਕਿ ਜਿਹੜਾ ਅਸੀਂ ਕਈ ਵਾਰੀ ਸਵਰਗ ਨਰਕ ਦੀ ਕਲਪਨਾ ਦੀ ਗੱਲ ਕਰਦੀ ਆ, ਕਾਮਨਾ ਦੀ ਗੱਲ ਕਰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਸ਼ਬਦ ਮੌਜੂਦ ਹੈ ਭਗਤ ਰਵਿਦਾਸ ਜੀ ਦਾ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਆਂਦਾ ਨਹੀਂ ਤੇ ਥਾਉ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾ। ਉਹਦੇ ਵਿੱਚ ਅੰਤ ਤੇ ਉਹ ਕਹਿੰਦੇ ਆ, ਯਾਨੀ ਕਿ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਸਾਰੀ ਬਰਾਬਰਤਾ ਦੀ ਗੱਲ ਹੈ। ਫਿਰ ਇੱਕ ਹੋਰ ਲੈਵਲ ਤੇ ਜਦੋਂ ਅਸੀਂ ਆਉਂਦੇ ਹਾਂ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਸੰਕਲਪ, ਚਾਰ ਦਰਵਾਜ਼ੇ, ਉਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਕੁਝ ਸੰਪਰਦਾਇ ਲੋਕ, ਕੁਝ ਨਾਨਕ ਸਰੀਏ ਜਾਂ ਕੁਝ ਹੋਰ ਜਿਹੜੇ ਆ, ਉਹ ਕਈ ਵਾਰੀ ਉਸ ਨੂੰ ਚੌਥੇ ਪੌੜੇ ਦਾ ਦਰਵਾਜ਼ਾ ਇਸ ਤਰ੍ਹਾਂ ਦਾ ਸਾਈਡ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਵਿਚਾਰ ਨੂੰ, ਯਾਨੀ ਕਿ ਉਸ ਨੂੰ ਧੁੰਦਲਾ ਕਰ ਰਹੇ ਨੇ, ਸਿੱਖ ਵਿਚਾਰਧਾਰਾ ਨੂੰ ਪਲਿਊਟਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਮੂਲ ਰੂਪ ਦੇ ਵਿੱਚ ਗੁਰਮਤ ਦੇ ਵਿੱਚ ਇਹ ਸਿਧਾਂਤ ਹੀ ਨਹੀਂ ਸੀ ਕਿ ਕੋਈ ਵੱਖਰਾ ਹੈ, ਬਲਕਿ ਭਾਰਤੀ ਪਰੰਪਰਾ ਦੇ ਵਿੱਚ ਜਿਹੜੇ ਚਾਰ ਮੇਨ ਵਰਨ ਸਨ, ਬ੍ਰਾਹਮਣ ਖੱਤਰੀ ਸ਼ੂਦਰ ਵੇਸ਼, ਇਹਨਾਂ ਚੋਹਾਂ ਦੇ ਬਾਰੇ ਹੀ ਗੁਰਬਾਣੀ ਚ ਕਹਿੰਦਾ ਕਿ ਇਹਨਾਂ ਦਾ ਜਿਹੜਾ ਜਿਹੜਾ ਗੁਰਮਤ ਦਾ ਉਪਦੇਸ਼ ਹੈ ਸਾਰਿਆਂ ਲਈ ਸਾਂਝਾ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੰਦਰ ਜੋ ਬਿਰਾਜਮਾਨ 35 ਮਹਾਂਪੁਰਸ਼ ਨੇ, ਉਹਨਾਂ ਦੇ ਵਿੱਚ ਮੂਲ ਰੂਪ ਦੇ ਵਿੱਚ ਦੋ ਭਗਤ ਸਾਹਿਬ, ਬ੍ਰਾਹਮਣ ਵਿਰਾਸਤ ਤੋਂ ਨੇ, ਤੇ ਉਸ ਤੋਂ ਬਾਅਦ 11 ਪੱਟ ਜਿਹੜੇ ਨੇ, ਭਾਵੇਂ ਉਹ ਗੁਰੂ ਦੇ ਸਿੱਖ ਸਨ ਕਿਉਂਕਿ ਉਹਨਾਂ ਨੂੰ ਆਪਾਂ ਬ੍ਰਾਹਮਣੀ ਇਸ ਵਿੱਚ ਨਹੀਂ ਕਰ ਸਕਦੇ, ਪਰ ਓਰੀਜਿਨ ਉਹਨਾਂ ਦਾ ਵੀ ਜਿਹੜਾ ਸੀ ਉਹ ਉਸੇ ਪਰਿਪਾਟੀ ਚੋਂ ਆਉਂਦਾ ਸੀ, ਪਰ ਉਹਨਾਂ ਨੂੰ ਆਪਾਂ ਉਹਨਾਂ ਵਿੱਚ ਨਹੀਂ ਕਿਉਂਕਿ ਉਹ ਆਲਰੇਡੀ ਗੁਰਸਿੱਖ ਸਨ। ਇਸੇ ਤਰ੍ਹਾਂ ਇਹ ਸੰਦੇਸ਼ ਜਿਹੜਾ ਮਿਲਦਾ ਹੈ ਕਿ ਜਿਹੜਾ ਸੈਕੂਲਰਿਜ਼ਮ ਦਾ ਜਿਹੜਾ ਕਨਸੈਪਟ ਹੈ ਗੁਰਮਤ ਦੇ ਵਿੱਚ, ਇਹ ਕਨਸੈਪਟ ਸਮੁੱਚੀ ਧਾਰਮਿਕ ਹਾਇਰਾਰਕੀ ਦੇ ਵਿੱਚ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਧਰਮਾਂ ਦੀ ਕ੍ਰੋਨੋਲੋਜੀ ਦੇ ਵਿੱਚ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਸ਼ਾਮਿਲ ਕੀਤਾ, ਤੇ ਇਸੇ ਕਰਕੇ ਇਹ ਇੱਕ ਵਿਚਾਰ ਦਾ ਧਰਮ ਹੈ, ਸ਼ਬਦ ਗੁਰੂ ਹੈ, ਤੇ ਗੁਰੂ ਸਾਹਿਬ ਚਰਚਾ ਕਰਨ ਦੇ ਵਾਸਤੇ, ਡਾਇਲੋਗ ਦੇ ਵਾਸਤੇ ਹਰ ਥਾਂ ਜਿੱਥੇ ਕਿਸੇ ਵੀ ਕਿਸਮ ਦਾ ਧਰਮ ਜਿਹੜਾ ਸੀ ਉਸਦਾ ਇਕੱਠ ਸੀ, ਜਿੱਥੇ ਸਕਾਲਰ ਸਨ ਉਹਨਾਂ ਦੇ ਨਾਲ ਵਿਚਾਰ ਚਰਚਾ ਵਾਸਤੇ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਸੰਸਾਰ ਦੇ। ਅੱਜ ਅਗਰ ਅਸੀਂ ਵੰਡ ਲਈਏ ਤੇ ਘੱਟ ਤੋਂ ਘੱਟ 115 ਦੇਸ਼ਾਂ ਦਾ ਦੋ ਏਰੀਏ ਜਿੱਥੇ ਤੱਕ ਉਹ ਹੋ ਕੇ ਆਏ ਨੇ। ਹੁਣ ਧਰਮ ਨਿਰਪੇਖਤਾ ਤੇ ਸਿੱਖ ਧਰਮ ਦੇ ਕਈ ਪਹਿਲੂ ਨੇ,
चलो मैं पहला जिक्र किया कि बराबरी का सिद्धांत जो धर्म निरपेक्षता वांगो सिख धर्म विच भी सारे धर्मां धार्मिक अस्थाना अते विश्वासां नूं पूरे आदर प्रदान किया गया है। गुरु ग्रंथ साहब का संकल्प समाजिक बराबरी अते धर्म निरपेक्षता की एक बड़ी मिसाल है, जिसका मैं पहला ही जिक्र किया कि जितने भी वो महापुरुष महान हस्तियां जिहड़े मनुखता दे विच वंडियां दे विरुद्ध सन, जिहड़े अकाल पुरख ते मनुख दा दी होंद नूं स्वीकारदे सन, ते नाल ही ये मन के खालक खलक खलक मैं खालक पूर रहे हो सरबठाई, इस सिद्धांत के अनुकूल उन्हां सारिआं दा ही जितना को कलाम जितना को उन्हां दी बाणी जितनी को उन्हां दी विचार प्राप्त हो सकी, गुरु नानक पातशाह अपनियां संसार फेरियां द्वारा एकत्र कीतियां उन्हां नूं एक संग्रह दे विच एक थां ते पाव ग्रंथ एक थां ते इकट्ठा करके एक आदि ग्रंथ का रूप दे दिता। एक बहुत यानी कि एक फिर गुरु ते सिख दे विच जिस सिद्धांत नूं जिस मिशन नूं गुरु नानक पातशाह ने आरंभिया कि मनुखां नूं उहनां दे अंदर स्वैमान ते उहनां दे अंदर बराबरी ते संसार दे बंधनां तों मुक्त, जिसनूं आपां मुक्ति दी गल मुक्त कहिंदे आ, मुक्त होणा यानी कि जिहड़े फजूल तरहां दे काल्पनिक धार्मिक या समाजिक बंधन उसारे गए ने, जिन्हां जिस ते जिहड़े कि वहम भरम दे आधार ते या ऊच नीच दे आधार ते या आइडल वर्शिप दे आधार ते मूर्ति पूजा दे आधार ते उस नूं रिजेक्ट करके हर एक इंसान गल इंसानियत दी होई, बंदे दी गल होई। बाणी च भी यही गल आंदा है, कबीर साहब की बाणी है, एको पछाण हुक्म पछाणे सो एको जाने बंदा कही है सोई, मनुख वही है। उते यही नहीं किया गया बाणी के सिख वही है, मनुख मनुखता की गल है। जदों गुरु नानक पातशाह ये गल कहते हैं कि ना को हिंदू ना मुसलमान अल्लाह राम के पिंड भरा, इसका मतलब यह नहीं है कि उन्होंने निंदते उन्होंने धर्मां नूं, सिर्फ उन्होंने कुरीतियां नूं निंद के ते उह कहिंदे कि भी इत्थे कोई किसी धर्म नाल आइडेंटिफाई नहीं हुंदा, इंसानियत दे नाल हुंदा है। जिहड़ा उस अकाल पुरख दी राम दी अंश है उस दी होंद है, जिहड़ा वखरापन पैदा कर रहा जिस जे वखरेवें ने इंसान नूं मुतासब नजरां नाल देखदा है अखपात है, उसकी इथे कोई थां नहीं। इसे करके गुरु नानक पातशाह तो अपने समय हर थां हर व्यक्ति हर धर्म हर विश्वास नाल जुड़े हर विचारधारा नूं एडवोकेट करन वाले हर उस व्यक्ति दे नाल जाके जिथे तक संभव हो सकया उन्होंने डायलॉग किया विचार की उन्होंने कुरीतियां नूं या उन्होंने जो कि भटक गए सन उसनों सीधे रस्ते राह रास्ते लिया के उन्हां नाल डायलॉग किया ते उन्हां नूं सच नाल जोड़िया। उत्थे कोई पक्षपात नहीं किया, वो मक्के तक भी चले गए, वो जगन्नाथपुरी भी पहुंचे, उस वक्त दे सिद्धां दे नाल जाके सुमेर पर्वत भी गए ते अचल बटाले भी उन्हां दे नाल जिहड़ियां उन्होंने गोष्ठी की,
ਦੱਖਣ ਦੇ ਵਿੱਚ ਜਾ ਕੇ ਪਾਂਡਿਆਂ ਦੇ ਰਾਹ ਦੀ ਵਿਚਾਰ ਕੀਤੀ, ਜਿਸ ਦੀ ਮਿਸਾਲ ਜਿਹੜੀ ਉਹ ਸਾਰੀਆਂ 71ਵੇਂ ਬਾਣੀਆਂ ਓਮਕਾਰ ਬਾਣੀ ਰਾਮਕਲੀ ਰਾਗ ਦੇ ਵਿੱਚ, ਜਿਸ ਨੂੰ ਜੋ ਰਾਮਕਲੀ ਦੱਖਣੀ ਬਾਣੀ ਦਾ ਨਾਂ ਓਮਕਾਰ ਹੈ, ਉੱਥੇ ਵੀ ਚਰਚਾ ਕਰਕੇ ਉਹਨਾਂ ਨੇ ਉਸ ਓਮਕਾਰ ਨੂੰ, ਜਿਸ ਨੂੰ ਇੱਕ ਓਮਕਾਰ ਕਹਿੰਦੇ ਆ, ਉਸ ਦੀ ਪਰਿਭਾਸ਼ਾ ਨੂੰ ਬਿਆਨ ਕੀਤਾ ਤੇ ਉਸਦੀ ਸਮਰੱਥਾ ਨੂੰ, ਉਸਦੇ ਗੁਣਾਂ ਦੀ ਗੱਲ ਕੀਤੀ ਪਾਂਡੇ ਦੇ ਨਾਲ ਕਿ ਤੁਸੀਂ ਯਾਨੀ ਕਿ ਸਾਰੇ ਕਿਸੇ ਦਾ ਉਪਾਉਣ ਵਾਲਾ ਹੀ ਜਿਹੜਾ ਹੈ, ਪੈਦਾ ਕਰਨ ਵਾਲਾ ਹੀ ਜਿਹੜਾ ਹੈ, ਜਿਸ ਦਾ ਆਪਾਂ ਮੰਗਲਾਚਰਨ ਦੇ ਵਿੱਚ ਮੂਲ ਮੰਤਰ ਦੇ ਵਿੱਚ ਜਿਹੜੇ ਉਹਦੇ ਉਹਦੇ ਐਟਰੀਬਿਊਟਸ, ਉਹਨਾਂ ਦੇ ਜਿਹੜੇ ਗੁਣ ਨੇ ਉਹ ਬਿਆਨ ਵੀ ਕੀਤੇ, ਉਸ ਨਾਲ ਜੋੜਿਆ ਕਿ ਉਹ ਇਸ ਤਰ੍ਹਾਂ ਦਾ ਹੈ, ਉਹ ਕਿਸੇ ਜੂਨੀ ਚ ਨਹੀਂ ਆਉਂਦਾ, ਉਹ ਨਿਰਾਕਾਰ ਹੈ, ਪਰ ਸਮਸਤ ਸੰਸਾਰ ਦਾ ਜਿਹੜਾ ਰੂਪ ਹੈ ਇਹ ਉਹਦੀ ਪਰਸਨੀਫਿਕੇਸ਼ਨ ਹੈ। ਇਹ ਇਸੇ ਰੂਪ ਵਿੱਚ ਉਸਨੂੰ ਸਰਗਣ ਰੂਪ ਵਿੱਚ ਇਸ ਤਰ੍ਹਾਂ ਦੇਖਿਆ, ਸਰਗੁਣ ਆਪ ਨਿਰਗੁਣ ਵੀ ਉਹੀ ਕਲਾ ਤਾਰ ਦੇ ਸਗਲੀ ਮੋਹ, ਆਪੀ ਨੇ ਆਪ ਸਾਜਿਆ, ਆਪੀ ਨੇ ਰਚਿਆ ਨਾ, ਦੂਈ ਕੁਦਰਤ ਸਾਜਿਰ ਕਰ ਆਸਣ ਡਿਠ ਹੋਚਾ। ਇਸ ਪ੍ਰਪੱਖ ਨੂੰ ਵੀ, ਇਸ ਸੰਕਲਪ ਨੂੰ ਵੀ ਜਿਹੜਾ ਸੀ ਉਹ ਗੁਰੂ ਸਾਹਿਬ ਬਿਆਨ ਕਰਦੇ ਆ, ਗੁਰੂ ਨਾਨਕ ਪਾਤਸ਼ਾਹ ਜਦੋਂ ਉਸ ਅਕਾਲ ਪੁਰਖ ਦੇ ਗੁਣਾਂ ਦੀ ਗੱਲ ਕਰਦੇ। ਬੇਸ਼ੱਕ ਸਿੱਖ ਧਰਮ ਦੇ ਵਿੱਚ ਜਿਸ ਤਰ੍ਹਾਂ ਕਿ ਸੈਕੂਲਰਿਜ਼ਮ ਹੈ, ਮੀਰੀ ਪੀਰੀ ਦਾ ਸੰਕਲਪ ਹੈ, ਪਰ ਮੀਰੀ ਪੀਰੀ ਦਾ ਜਿਹੜਾ ਸੰਕਲਪ ਹੈ ਉਹ ਕਿਤੇ ਸੈਕੂਲਰਿਜ਼ਮ ਤੋਂ ਪਰੇ ਨਹੀਂ ਆ, ਉਹ ਵੀ ਸੈਕੂਲਰਿਜ਼ਮ ਦੇ ਵਿੱਚ ਹੀ ਆਉਂਦਾ। ਮੀਰੀ ਦਾ ਭਾਵ ਹੈ ਕਿ ਜਿਹੜਾ ਇੱਥੇ ਸ਼ਾਸਕ ਹੈ, ਤਖ਼ਤ ਬਹਿ ਤਖ਼ਤੇ ਕੇ ਲਾਇਕ, ਉਹ ਧਰਮ ਨਿਰਪੱਖ ਹੋਣਾ ਲਾਜ਼ਮੀ ਆ। ਜਿਸ ਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਹੋਏ ਨੇ, ਜਿਸ ਦੀ ਮਿਸਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਏ ਨੇ, ਕਿਉਂਕਿ ਸਿੱਖ ਸਿਧਾਂਤ ਵਿੱਚ ਇਹ ਜਿਹੜਾ ਮੀਰੀ ਪੀਰੀ ਦਾ ਸੰਕਲਪ ਚ, ਇਹ ਸੰਸਾਰਿਕ ਅਤੇ ਧਾਰਮਿਕ ਸ਼ਕਤੀਆਂ ਦੇ ਸੰਕਲਪ ਨੂੰ ਜਿਹੜਾ ਹੈ ਉਸ ਨੂੰ ਧਰਮ ਨਿਰਪੇਖਤਾ ਦੇ ਰਵਾਇਤੀ ਪੱਛਮੀ ਸੰਕਲਪ ਨਾਲੋਂ ਵੱਖਰਾ ਕਰਕੇ ਦੇਖਿਆ ਜਾ ਸਕਦਾ ਹੈ। ਹੁਣ ਪੱਛਮ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਜਿਹੜੇ ਲੋਕ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਵਿਲਾਈਜ਼ਡ ਵਰਲਡ ਕਹਿੰਦੇ ਨੇ, ਇੱਥੇ ਇਹਨਾਂ ਦੇ ਵਿੱਚ ਕੀ ਹੁੰਦਾ ਸੀ, ਧਰਮ ਦੇ ਨਾਂ ਤੇ ਹੀ ਮਨੁੱਖ ਨੂੰ ਗੁਲਾਮ ਕੀਤਾ ਜਾਂਦਾ ਸੀ, ਜਿਸ ਦੇ ਕਰਕੇ ਜੌਨ ਲੋਕਸ, ਰੂਸੋ ਇਹੋ ਜਿਹੇ ਲੋਕਾਂ ਨੇ ਆ ਕੇ ਉੱਥੇ ਜਦੋਂ ਉਸ ਜ਼ਮਾਨੇ ਦੇ ਵਿੱਚ, ਆਪਾਂ ਪੱਛਮ ਦੀ ਗੱਲ, ਆਪਾਂ ਗ੍ਰੀਕ ਸਮੇਂ ਦੀ ਗੱਲ ਜਾਂ ਪ੍ਰਾਚੀਨ ਸਭਿਅਤਾ ਦੀ ਗੱਲ ਨਹੀਂ ਕਰ ਰਹੇ, ਪਿਛਲੇ ਜਿਹੜਾ ਮਿਡੀਵਲ ਟਾਈਮਸ ਆ, 500 ਸਾਲ ਤੋਂ ਪਹਿਲਾਂ ਇੱਥੇ ਇਹੀ ਕੁਛ ਸੀ ਕਿ ਧਾਰਮਿਕ ਕੱਟੜਤਾ ਇਤਨੀ ਸੀ, ਔਰ ਉਸੇ ਦਾ ਹੀ ਅੱਜ ਵੀ ਜੋ ਅਸੀਂ ਦੇਖ ਰਹੇ ਹਾਂ, ਜਿਹੜੀ ਸੰਸਾਰ ਦੇ ਵਿੱਚ ਇਸ ਵਕਤ ਸਾਰਾ ਸੰਸਾਰ ਇੱਕ ਬਾਰੂਦ ਦੇ ਢੇਰ ਤੇ ਬੈਠਾ ਹੋਇਆ ਹੈ। ਮਿਡਲ ਈਸਟ ਦੇ ਵਿੱਚ ਕਦੀ ਜੰਗ ਦੀਆਂ ਖਬਰਾਂ ਤਿਆਰੀ ਦੀਆਂ ਆਉਂਦੀਆਂ ਨੇ, ਕਦੇ ਨਿਊਕਲੀਅਰ ਡਰ ਵੀ ਲੱਗਦਾ ਹੈ ਕਿ ਬਈ ਵੈਪਨ ਨੂੰ ਇਸਤੇਮਾਲ ਨਾ ਕੀਤਾ ਜਾਏ, ਮਿਜ਼ਾਇਲ, ਇਹ ਸਾਰਾ ਕੁਛ ਕੀ ਹੈ, ਉਹ ਧਾਰਮਿਕ ਕੱਟੜਤਾ ਦਾ ਹੀ ਸਾਰਾ ਕੁਛ। ਆਪਾਂ ਕੱਲੇ ਆਰਾਮ ਨੂੰ ਧਾਰਮਿਕ ਕੱਟੜਤਾ ਨਹੀਂ ਕਹਿ ਸਕਦੇ, ਕਿਤੇ ਨਾ ਕਿਤੇ ਦੂਸਰੇ ਪਾਸੇ ਨਾਲੋਂ, ਜ਼ਾਇਨਿਸਟ ਲੋਕਾਂ ਨਾਲੋਂ ਕਿਤੇ ਉਹ ਕਾਫੀ ਸੈਕੂਲਰ ਬੇਸ ਤੇ ਆ। ਇਰਾਨ ਦੇ ਵਿੱਚ ਚਰਚ ਵੀ ਹੈਗੇ, ਇਰਾਨ ਦੇ ਵਿੱਚ ਜਿਹੜੇ ਜੁਡੋਇਜ਼ਮ ਦੇ ਜਿਹੜੇ ਕੇਂਦਰ ਨੇ ਉਹ ਵੀ ਹੈਗੇ, ਗੁਰਦੁਆਰੇ ਵੀ ਹੈਗੇ, ਮੰਦਰ ਵੀ ਹੈਗੇ ਤੇ ਮਸਜਿਦਾਂ ਵੀ ਹੈਗੀਆਂ। ਬੇਸ਼ੱਕ ਸ਼ੀਆ ਬਹੁਲ ਦੇਸ਼ ਹੈ, ਪਰ ਉਹਦੇ ਵਿੱਚ ਸੁੰਨੀ ਵੀ ਜਿਹੜੇ ਆ ਉਹ ਉਸੇ ਸਤਿਕਾਰ ਨਾਲ ਰਹਿ ਰਹੇ ਨੇ। ਦੂਜੇ ਪਾਸ ਮੇਰਾ ਇਹ ਕਹਿਣ ਦਾ ਮਤਲਬ ਆ ਕਿ ਜਿਹੜਾ ਉਹ ਪੱਛਮ ਦਾ ਕਨਸੈਪਟ ਰਿਹਾ ਉਹ ਵੀ ਇਰਾਨ ਦੇ ਵਿੱਚ, ਇਸ ਕਰਕੇ ਨਹੀਂ ਕਿ ਇਸ ਤੇ ਪ੍ਰਭਾਵ ਜਿਹੜਾ ਪਿਛਲੇ 500 ਸਾਲ ਦੀ ਜਿਹੜੀ ਧਾਰਮਿਕ ਕੱਟੜਤਾ ਦਾ, ਬਲਕਿ ਇਸ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਜਿਹੜਾ ਹੈ ਉਹਦੀ ਪ੍ਰਾਤਨਤਾ ਦਾ ਹੈ। ਉਹ ਪ੍ਰਾਤਨ ਕਲਚਰ ਹੈ, ਉਹ ਉਸੇ ਵੇਲੇ ਦਾ ਬੇਬੀਲੋਨੀਅਨ ਦਾ ਕਹਿ ਦਿਓ, ਇਰਾਨੀਅਨ ਕਲਚਰ ਦਾ, ਪਾਰਸ ਕਲਚਰ ਦਾ ਕਹਿ ਸਕਦੇ ਹਾਂ, ਉਹ ਉਸ ਪ੍ਰਭਾਵ ਤੋਂ ਚੱਲ ਕੇ ਆ ਰਹੇ ਨੇ।
ਜਿਹਦੇ ਵਿੱਚੋਂ ਵੱਡੇ ਵੱਡੇ ਸਿਧਾਂਤ, ਜਿਹੜਾ ਭਾਰਤੀ ਜਿਹੜਾ ਆਪਾਂ ਕਹਿੰਦੇ ਹਾਂ ਕਿ ਬਈ ਜਿਹੜਾ ਖੱਟ ਦਰਸ਼ਨ ਹੈ ਜਾਂ ਵੇਦਾਂਤ ਹੈ, ਉਸ ਦੇ ਨਾਲ ਇਸ, ਕਿਉਂਕਿ ਇਸ ਤੇ ਸਿੱਧਾ ਪ੍ਰਭਾਵ ਜਿਹੜਾ ਸੀ ਉਹ ਗ੍ਰੀਕ ਵਿਚਾਰਧਾਰਾ ਦਾ ਵੀ ਸੀ। ਸੋ ਇਹ ਸਾਰਾ ਕੁਝ ਜਿਹੜਾ ਹੈ ਇੱਕ ਇੱਕ ਬ੍ਰਿਜ ਦੇ ਤੌਰ ਤੇ ਇਸਨੇ ਕੰਮ ਕੀਤਾ ਉਹਨਾਂ ਦੇ, ਉਹ ਪ੍ਰਾਤਨਤਾ ਦਾ ਹੈ, ਪਰ ਮਾਡਰਨ ਜਿਹੜਾ ਮਿਡੀਵਲ ਟਾਈਮ ਦੇ ਵਿੱਚ ਜੋ ਵੀ ਵਾਪਰਿਆ, ਜਿੰਨਾ ਵੀ ਧਰਮ ਦੇ ਨਾਂ ਤੇ, ਇੱਥੋਂ ਤੱਕ ਕਿ ਧਰਮਾਂ ਦੇ ਨਾਂ ਤੇ ਜਿੰਨਾ ਖੂਨ ਵਹਾਇਆ ਗਿਆ, ਉਹ ਰਾਜਨੀਤਿਕ ਲੈਵਲ ਤੇ ਨਹੀਂ ਹੋਇਆ। ਭਾਵੇਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਧਰਮ, ਪਰ ਧਰਮ ਦਾ ਮਿਸਯੂਜ਼ ਕੀਤਾ ਗਿਆ। ਜਿਸ ਰਾਜੇ ਨੇ ਵੀ ਆਪਣੇ ਰਾਜ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੀ, ਉਸਨੇ ਉਸ ਨੂੰ ਧਾਰਮਿਕ ਫਤਵਾ ਦੇ ਕੇ, ਉਸਨੇ ਉਸ ਨੂੰ ਜਹਾਦ ਦਾ ਫਤਵਾ ਦੇ ਕੇ, ਭਾਵੇਂ ਉਹ ਕ੍ਰਿਸਚੈਨਿਟੀ ਸੀ, ਜੁਡਿਜ਼ਮ ਵਿੱਚ ਸੀ ਜਾਂ ਇਸਲਾਮ ਦੇ ਵਿੱਚ ਸੀ, ਮੈਂ ਡਿਟੇਲ 'ਚ ਕਿਉਂਕਿ ਸਮਾਂ ਨਹੀਂ ਆ ਨਹੀਂ ਜਾਵਾਂਗਾ। ਇਸ ਕਰਕੇ ਸਿੱਖ ਧਰਮ ਦਾ ਜਿਹੜਾ ਸੰਵਿਧਾਨਕ ਧਰਮ ਨਿਰਪੱਖਤਾ ਦੇ ਬੇਸ ਤੇ ਜਿਹੜਾ ਮੀਰੀ ਪੀਰੀ ਦਾ ਸੰਕਲਪ ਵੀ ਹੈਗਾ, ਉਹ ਕੋਈ ਇਹੋ ਜਿਹਾ ਧਾਰਮਿਕ ਨਹੀਂ, ਬਲਕਿ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਵਿਸ਼ੇਸ਼ ਤਰ੍ਹਾਂ ਦੀ, ਗੁਰੂ ਨਾਨਕ ਪਾਤਸ਼ਾਹ ਬਾਕੀ ਗੁਰੂ ਸਾਹਿਬਾਨ ਨੇ ਛੇਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਬੜ ਜੋਧਾ ਬੋ ਪਰੇ ਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਇੰਟਰੋਡਿਊਸ ਕੀਤਾ ਉਸ ਵੇਲੇ, ਉਹ ਵੀ ਇੱਕ ਸੈਕੂਲਰ ਇਜ਼ਮ ਦੀ ਮਿਸਾਲ ਸੀ। ਬਹੁਤ ਸਾਰੀਆਂ ਉਹ ਜਿਹੀਆਂ ਮਿਸਾਲਾਂ ਨੇ ਜੇ ਜੰਗ ਮੈਦਾਨ ਦੇ ਵਿੱਚ ਭਾਵੇਂ ਭਾਈ ਕਨ੍ਹੱਈਆ ਜੀ ਵਿਚਰਦੇ ਨੇ ਜਾਂ ਖੁਦ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਲੱਲਾ ਬੇਗ ਨੂੰ ਉਸਦੇ ਅਟੈਕ ਨੂੰ ਉਹ ਜਦੋਂ ਮਾਰਦੇ ਨੇ ਗੁੱਸੇ ਚ ਨਹੀਂ, ਪਹਿਲੇ ਉਸਨੂੰ ਮੌਕਾ ਦਿੰਦੇ ਨੇ ਤੇ ਫਿਰ ਦੱਸਦੇ ਨੇ ਪੁੱਤਰਾ ਵਾਰ ਇੰਜ ਕਰੀਦਾ ਇੰਜ ਨਹੀਂ ਕਰੀਦਾ। ਇਹ ਆਪਣੇ ਆਪ ਦੇ ਵਿੱਚ ਹੀ ਧਰਮ ਨਿਰਪੇਖਤਾ ਵੀ ਹੈਗੀ, ਸਹਿਨਸ਼ੀਲਤਾ ਵੀ ਹੈਗੀ। ਇਸ ਤੇ ਇਸ ਨੂੰ ਅਸੀਂ ਕੰਟੀਨਿਊ ਕਰਾਂਗੇ, ਇਸ ਤੇ ਅੱਗੇ ਹੋਰ ਜਿਹੜੇ ਜਿਹੜੇ ਪਹਿਲੂ ਨੇ ਉਸ ਤੇ ਵਿਚਾਰ ਕਰਾਂਗੇ। ਅੱਜ ਦੇ ਇਸ ਸੰਖੇਪ ਸਮੇਂ ਦੇ ਵਿੱਚ ਆਪਾਂ ਇਸ ਨੂੰ ਇੱਥੇ ਹੀ ਸੰਕੋਚਦੇ ਹਾਂ ਤੇ ਇਸ ਤੇ ਅੱਗੇ ਵੀ ਵਿਚਾਰਾਂ ਕਰਨ ਦੀ ਜਿਹੜੀ ਆ ਉਹ ਮਤਲਬ ਜਾਰੀ ਰੱਖਾਂਗੇ। ਫਤਿਹ ਦੀ ਸਾਂਝ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਅੱਜ ਦੀ ਵੀਡੀਓ ਦੇ ਵਿੱਚ ਸਵਾਮੀ ਰਜੇਸ਼ਵਰਾਨੰਦ ਦੀ ਲੜੀ ਉਹਨੂੰ ਅੱਗੇ ਤੋਰਦਿਆਂ ਹੋਇਆਂ, ਅੱਗੇ ਜੋ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਹਨ ਮੱਕੜ ਸਾਹਿਬ ਦੇ ਨਾਲ ਇੰਟਰਵਿਊ ਦੇ ਵਿੱਚ, ਉਹਨਾਂ ਦੇ ਉੱਤੇ ਵਿਚਾਰ ਕਰਦੇ ਹਾਂ। ਅੱਜ ਦੀ ਵੀਡੀਓ ਦਾ ਮੁੱਖ ਵਿਸ਼ਾ ਹੋਵੇਗਾ ਚਾਰ ਵੇਦਾਂ ਦੇ ਸੰਬੰਧ ਵਿੱਚ ਜੋ ਵਿਚਾਰ ਤਾਂ ਗੁਰਬਾਣੀ ਦੇ ਵਿੱਚ ਜੋ ਸ਼ਬਦ ਆਏ ਨੇ। ਬਹੁਤ ਸਾਰੇ ਵੀਰਾਂ ਅਤੇ ਭੈਣਾਂ ਨੇ ਵੀਡੀਓਜ਼ ਥੱਲੇ ਕਮੈਂਟਸ ਵੀ ਕੀਤੇ ਕਿ ਤੁਸੀਂ ਵੇਦਾਂ ਨੂੰ ਨਿੰਦਦੇ ਹੋ, ਤੁਸੀਂ ਵੇਦਾਂ ਨੂੰ ਗਲਤ ਆਖਦੇ ਹੋ, ਬਾਣੀ ਦੇ ਵਿੱਚ ਤਾਂ ਵੇਦਾਂ ਨੂੰ ਪਵਿੱਤਰ ਮੰਨਿਆ ਗਿਆ ਹੈ, ਵੇਦਾਂ ਦੀ ਵਿਚਾਰਧਾਰਾ ਨੂੰ ਐਕਸੈਪਟ ਕੀਤਾ ਗਿਆ ਹੈ। ਅਤੇ ਦੋ ਸ਼ਬਦ ਮੇਰੇ ਵੀਰ ਅਤੇ ਭੈਣ ਕਮੈਂਟ ਦੇ ਵਿੱਚ ਲਿਖ ਦਿੰਦੇ ਨੇ ਕਿ ਆਹ ਦੇਖੋ ਜੀ, ਗੁਰੂ ਗ੍ਰੰਥ ਸਾਹਿਬ 'ਚ ਤਾਂ ਲਿਖਿਆ ਹੈ ਕਿ ਵੇਦਾਂ ਮਹਿਨਾਮ ਉੱਤਮ, ਅਤੇ ਜਾਂ ਲਿਖ ਦਿੰਦੇ ਹਨ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰਾ। ਇਹਨਾਂ ਸ਼ਬਦਾਂ ਦੀ ਵੀ ਅੱਜ ਵਿਚਾਰ ਕਰਾਂਗੇ ਅਤੇ ਗੁਰਬਾਣੀ ਦੇ ਵਿੱਚੋਂ ਵੀ ਆਪਾਂ ਡੂੰਘਾਈ ਵਿੱਚ ਜਾ ਕੇ ਦੇਖਾਂਗੇ ਕਿ ਗੁਰਬਾਣੀ ਅਸਲ ਦੇ ਵਿੱਚ ਵੇਦਾਂ ਬਾਰੇ ਕੀ ਆਖਦੀ ਹੈ। ਅਤੇ ਦੂਸਰੀ ਗੱਲ ਹੈ ਕਿ ਆਚਾਰੀਆ ਜੀ ਸਵਾਮੀ ਰਜੇਸ਼ਵਰਾਨੰਦ ਇਹ ਕਿਵੇਂ ਚਲਾਕੀ ਵਰਤ ਕੇ ਸਿੱਖਾਂ ਨੂੰ ਉਹਨਾਂ ਵੇਦਾਂ ਦੇ ਕਰਮਕਾਂਡਾਂ ਦੇ ਸੰਗਲਾਂ ਦੇ ਨਾਲ ਬੰਨਣਾ ਚਾਹੁੰਦੇ ਨੇ, ਉਹਦੀ ਵੀ ਵਿਚਾਰ ਆਪਾਂ ਕਰਦੇ ਹਾਂ। ਆਓ ਪਹਿਲਾਂ ਇਹਨਾਂ ਦੀ ਵੀਡੀਓ ਸੁਣਦੇ ਹਾਂ, ਉਸ ਤੋਂ ਬਾਅਦ ਵਿੱਚ ਆਹਿਸਤਾ ਆਹਿਸਤਾ ਉਹਦੇ ਉੱਤੇ ਵਿਚਾਰ ਕਰਦੇ ਹਾਂ।
1: ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਕਿਹੜੀ ਘਿਓ ਵਾਲਾ ਖਾਣਾ, ਲੇਕਿਨ ਕੀ ਅਸੀਂ ਘਿਓ ਖਾਂਦੇ ਹਾਂ? ਨਹੀਂ ਖਾਂਦੇ। ਆਪ ਜੀ ਦੇਖੋ ਬਾਣੀ ਕੀ ਕਹਿੰਦੀ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਧ੍ਰਿਤ ਤਾਂ ਹੋਇਆ ਪਾਕ ਪਵਿੱਤਰ। ਕਹਿੰਦੇ ਜਦ ਤੁਸੀਂ ਆਪਣੇ ਖਾਣੇ 'ਚ ਘਿਓ ਪਾਓਗੇ ਤਾਂ ਖਾਣਾ ਪਵਿੱਤਰ ਹੋਣਾ, ਲੇਕਿਨ ਅਸੀਂ ਪਰੰਪਰਾ ਭੁੱਲ ਗਏ। ਕਿਉਂ? ਸਾਡੇ ਵੇਦ ਸ਼ਾਸਤਰ ਨੇ ਲਿਖਿਆ, ਆਜਮ ਸੁਰਾਨਾਮ ਆਹਾਰਮ, ਆਜਮ ਪਾਪ ਹਰਮ ਪਰਮ, ਘ੍ਰਿਤ ਨਾਸਤੇ ਵਿਆਧੀ, ਘ੍ਰਿਤ ਹਰਤੇ ਰੁਜਮ, ਘ੍ਰਿਤ ਤੇਜ ਅਧਿਕਰਨਮ, ਘ੍ਰਿਤ ਮਾਯੂ ਪਰਵਰਧਤੇ। ਇਹਦਾ ਭਾਵ ਹੈ ਗਾਂ ਦਾ ਘਿਓ ਦੇਵਤਿਆਂ ਦਾ ਖਾਣਾ ਹੈ।
0: ਸਵਾਮੀ ਜੀ ਕਹਿ ਰਹੇ ਨੇ ਕਿ ਗੁਰਬਾਣੀ ਕਹਿੰਦੀ ਹੈ ਕਿ ਜੇ ਤੁਸੀਂ ਖਾਣੇ ਦੇ ਵਿੱਚ ਘਿਓ ਨਹੀਂ ਪਾਉਂਦੇ ਤਾਂ ਤੁਹਾਡਾ ਖਾਣਾ ਅਪਵਿੱਤਰ ਹੈ, ਪਵਿੱਤਰ ਨਹੀਂ ਹੋਵੇਗਾ। ਤੇ ਗੁਰਬਾਣੀ ਦੇ ਵਿੱਚੋਂ ਇੱਕ ਲਾਈਨ ਉਹਨਾਂ ਨੇ ਚੱਕ ਲਈ ਕਿ ਆਹ ਦੇਖੋ ਜੀ ਗੁਰਬਾਣੀ 'ਚ ਇਸ ਤਰ੍ਹਾਂ ਲਿਖਿਆ ਹੈ। ਅਸਲ ਦੇ ਵਿੱਚ ਹੁਣ ਉੱਥੇ ਜੋ ਸੰਦਰਭ ਚੱਲ ਰਿਹਾ ਆ ਉਹ ਸੰਦਰਭ ਨੂੰ ਇਹਨਾਂ ਨੇ ਨਹੀਂ ਪਛਾਣਿਆ ਜਾਂ ਜਾਣ ਬੁੱਝ ਕੇ ਹੇਰਾਫੇਰੀ ਕਰ ਰਹੇ ਨੇ, ਠੀਕ ਹੈ ਨਾ। ਕਿਉਂਕਿ ਬ੍ਰਾਹਮਣ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਪਵਿੱਤਰ ਮੰਨਦੇ ਆ, ਇਹਨਾਂ ਦੇ ਗ੍ਰੰਥਾਂ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ। ਗੁਰੂ ਪਾਤਸ਼ਾਹ ਉਹਨਾਂ ਦੀ ਇਗਜ਼ਾਮਪਲ ਦੇ ਰਹੇ। ਇਗਜ਼ਾਮਪਲ ਕੀ ਦੇ ਰਹੇ ਨੇ? ਉਹ ਕਹਿੰਦੇ ਨੇ ਭਾਈ ਤੁਸੀਂ ਇਹਨਾਂ ਚੀਜ਼ਾਂ ਨੂੰ ਪਵਿੱਤਰ ਮੰਨਦੇ ਹੋ, ਪੰਜਵਾਂ ਪਾਇਆ ਕਿਰਤਾ ਹੋਆ ਪਾਕ ਪਵਿੱਤ, ਤੁਸੀਂ ਸਮਝਦੇ ਹੋ ਘੇ ਪਾ ਕੇ ਆਹ ਚੀਜ਼ਾਂ ਪਾ ਕੇ ਖਾਣਾ ਪਵਿੱਤਰ ਹੋ ਜਾਂਦਾ। ਪਹਿਲੀ ਤਾਂ ਗੱਲ, ਗੁਰਮਤ ਪਵਿੱਤਰ ਅਪਵਿੱਤਰ ਸ਼ਬਦ ਨੂੰ ਹੀ ਨਹੀਂ ਮੰਨਦੀ। ਗੁਰਮਤ ਵਿੱਚ ਤਾਂ ਸਾਫ਼ ਸਫਾਈ ਹੈ, ਪਵਿੱਤਰ ਅਪਵਿੱਤਰ ਦਾ ਕੰਸੈਪਟ ਤਾਂ ਗੁਰਮਤ ਵਿੱਚ ਹੈ ਹੀ ਨਹੀਂ। ਸਭ ਤੋਂ ਪਹਿਲੀ ਗੱਲ ਤਾਂ ਇਹ, ਦੂਸਰੀ ਗੱਲ ਇਹ ਬ੍ਰਾਹਮਣਾਂ ਦਾ ਕੰਸੈਪਟ ਹੈ, ਆਹ ਚੀਜ਼ ਅਪਵਿੱਤਰ ਹੋ ਗਈ, ਆਹ ਚੀਜ਼ ਪਵਿੱਤਰ ਆ, ਚੌਂਕਾ ਅਪਵਿੱਤਰ ਹੋ ਗਿਆ, ਹਾਏ ਸਾਡਾ ਚੌਂਕਾ ਪਿੱਟਿਆ ਗਿਆ। ਕਈ ਸਾਡੇ ਵੀਰ ਵੀ ਇਸ ਤਰ੍ਹਾਂ ਕਰਨ ਲੱਗ ਪੈਂਦੇ ਨੇ। ਹੁਣ ਉਸ ਸ਼ਬਦ ਵਿੱਚ ਬ੍ਰਾਹਮਣ ਨੂੰ ਹੀ ਸਿੱਖਿਆ ਦਿੱਤੀ ਜਾ ਰਹੀ ਆ ਅਤੇ ਉਹਨਾਂ ਦੀਆਂ ਗੱਲਾਂ ਹੀ ਗੁਰੂ ਪਾਤਸ਼ਾਹ ਜੀ ਵਰਤ ਕੇ ਉਹਨੂੰ ਸਮਝਾ ਰਹੇ ਨੇ। ਕਹਿੰਦੇ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਕਿ ਪਹਿਲਾਂ ਬ੍ਰਾਹਮਣਾ ਪੰਡਤਾ ਤੂੰ ਆਪਣੇ ਆਪ ਨੂੰ ਸੁੱਚਾ ਕਰ ਲਿਆ, ਜੋ ਵੀ ਉਹਦੀ ਸੁੱਚੇ ਆਪਣੇ ਆਪ ਨੂੰ ਸੁੱਚਾ ਕਰਨ ਦੀ ਪ੍ਰਕਿਰਿਆ ਹੋਵੇਗੀ, ਕਰਮਕਾਂਡ ਹੋਣਗੇ, ਅਤੇ ਸੁੱਚੇ ਬੈਠਾ ਆਏ, ਫਿਰ ਤੂੰ ਆਪਣਾ ਚੌਂਕਾ ਸੁੱਚਾ ਕੀਤਾ, ਤੂੰ ਕਿਹਾ ਮੈਂ ਸੁੱਚੇ ਚੌਂਕੇ ਦੇ ਵਿੱਚ ਸੁੱਚੇ ਥਾਂ 'ਤੇ ਆ ਕੇ ਬੈਠ ਗਿਆ। ਸੁੱਚੇ ਅੱਗੇ ਰੱਖਿਓਨ ਕੋਏ ਨਾ ਪਿਟਿਓ ਜਾਏ, ਅਤੇ ਉਸ ਸੁੱਚੇ ਦੇ ਅੱਗੇ ਜਿਹੜਾ ਤੂੰ ਆਪਣੇ ਆਪ ਨੂੰ ਬਹੁਤ ਸੁੱਚਾ ਕਹਿੰਦਾ ਆ, ਇੱਥੇ ਤਾਂ ਫਿਰ ਕੋਈ ਇਸ ਤਰ੍ਹਾਂ ਵੀ ਅਰਥ ਕਰ ਲਏਗਾ ਇੱਕ ਲਾਈਨ ਚੱਕ ਕੇ ਕਿ ਜੀ ਗੁਰਬਾਣੀ ਨੇ ਤਾਂ ਬ੍ਰਾਹਮਣ ਨੂੰ ਸਭ ਤੋਂ ਸੁੱਚਾ ਮੰਨਿਆ ਆ, ਸੁੱਚੇ ਅੱਗੇ ਰੱਖੇ ਉਹਨ ਕੋਏ ਨਾ ਪਿੱਟਿਓ ਜਾਏ, ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜ੍ਹਨ ਸ਼ਲੋਕ। ਸੋ ਬ੍ਰਾਹਮਣ ਕਹਿੰਦੇ ਸੁੱਚਾ ਹੋ ਕੇ ਅਤੇ ਆਪਣਾ ਸੁੱਚਾ ਭੋਜਨ ਖਾਣ ਲੱਗਾ ਅਤੇ ਅੱਗੇ ਸ਼ਲੋਕ ਪੜ੍ਹਨ ਲੱਗਾ, ਜੋ ਵੀ ਵੇਦਾਂ ਸ਼ਾਸਤਰਾਂ ਦੇ ਸ਼ਲੋਕ ਹੈ ਫਿਰ ਉਹ ਪੜ੍ਹਨ ਲੱਗ ਪਿਆ। ਅਤੇ ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ, ਅਸਲ ਦੇ ਵਿੱਚ ਬ੍ਰਾਹਮਣਾ ਜਦੋਂ ਤੂੰ ਆਪਣੇ ਅੰਦਰ ਝਾਤੀ ਮਾਰੇਗਾ ਤਾਂ ਤੇਰਾ ਮਨ ਅਗਿਆਨਤਾ ਦੀ ਮੈਲ ਨਾਲ ਭਰਿਆ ਪਿਆ ਆ, ਤੇਰਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਪਿਆ ਆ। ਕਰਮ ਕਾਂਡਾਂ ਵਾਲਾ ਇਹ ਰਾਹ ਤਾਂ ਰੱਬ ਦਾ ਸੱਚਾ ਰਾਹ ਹੈ ਹੀ ਨਹੀਂ, ਇਹ ਤਾਂ ਅਗਿਆਨਤਾ ਦੀ ਮੈਲ ਭਰੀ ਹੋਈ ਆ। ਕੋ ਹੱਥੀ ਜਾਏ ਸੱਟਿਆ ਕਿਸ ਇਹ ਲੱਗਾ ਦੋਖ, ਹੁਣ ਖਾਣਾ ਤਾਂ ਤੂੰ ਪਵਿੱਤਰ ਪਾ ਲਿਆ, ਜਿਹੜੀਆਂ ਤੂੰ ਪਵਿੱਤਰ ਚੀਜ਼ਾਂ ਮੰਨਦਾ ਉਹਨਾਂ ਨੂੰ ਵਿੱਚ ਐਡ ਕਰਕੇ, ਪਰ ਇਹ ਖਾਣਾ ਤਾਂ ਚੱਲ ਗਿਆ ਇਸ ਬ੍ਰਾਹਮਣ ਦੇ ਅੰਦਰ ਜਿਹਦੇ ਅੰਦਰ ਅਗਿਆਨਤਾ ਦੀ ਮੈਲ ਭਰੀ ਪਈ ਆ, ਹੁਣ ਮੈਲੀ ਥਾਂ ਦੇ ਉੱਤੇ ਖਾਣਾ ਪਹੁੰਚ ਰਿਹਾ ਆ, ਤਾਂ ਹੁਣ ਤੂੰ ਦੱਸ ਪੰਡਤਾ ਖਾਣਾ ਪਵਿੱਤਰ ਕਿਵੇਂ ਰਹਿ ਗਿਆ? ਵੀ ਜਿਹੜਾ ਤੁਸੀਂ ਪਵਿੱਤਰ ਪਵਿੱਤਰ ਦਾ ਪਖੰਡ ਕਰਦੇ ਹੋ, ਅਸਲ ਦੇ ਵਿੱਚ ਉਸ ਚੀਜ਼ ਦੇ ਉੱਤੇ ਚੋਟ ਮਾਰੀ ਹੈ ਗੁਰੂ ਨਾਨਕ ਪਾਤਸ਼ਾਹ ਨੇ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਕਹਿੰਦੇ ਤੁਸੀਂ ਕਹਿੰਦੇ ਹੋ ਜੀ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕ੍ਰਿਤ ਤਾਂ ਹੋਆ ਪਾਕ ਪਵਿੱਤ, ਵੀ ਆਹ ਚੀਜ਼ ਵੀ ਦੇਵਤਾ ਆ, ਫਲਾਨੇ ਦੇਵਤੇ ਨੂੰ ਖਾਣੇ 'ਚ ਪਾਓ, ਇਹਨੂੰ ਵੀ ਪਾਓ, ਘਿਓ ਦੇਵਤੇ ਨੂੰ ਖਾਣੇ 'ਚ ਪਾਓ ਤਾਂ ਜਾ ਕੇ ਖਾਣਾ ਪਵਿੱਤਰ ਹੁੰਦਾ। ਹੁਣ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਨਹੀਂ ਕਰ ਰਹੇ, ਉਹ ਪੰਡਤਾਂ ਦੀ ਗੱਲ ਕਰ ਰਹੇ ਆ, ਉਹਨਾਂ ਨੂੰ ਸਮਝਾ ਰਹੇ ਨੇ। ਤੇ ਆ ਪੰਡਿਤ ਜੀ ਬੜੀ ਚਲਾਕੀ ਦੇ ਨਾਲ ਗੁਰਬਾਣੀ ਦੀ ਇਹ ਪੰਕਤੀ ਚੱਕ ਕੇ ਕਹਿੰਦੇ ਕਿ ਇਹ ਤਾਂ ਗੁਰਮਤ ਦਾ ਫਲਸਫਾ ਆ। ਸਵਾਮੀ ਰਜੇਸ਼ਵਰ ਆਨੰਦ ਜੀ ਅਗਲੀ ਲਾਈਨ ਵੀ ਸਾਂਝੀ ਕਰ ਦੇਣੀ ਸੀ, ਮੱਕੜ ਸਾਹਿਬ ਨੂੰ ਵੀ ਥੋੜਾ ਚਾਨਣ ਕਰ ਦੇਣਾ ਸੀ। ਤਾਂ ਹੋਆ ਪਾਕ ਪਵਿੱਤ ਤੋਂ ਬਾਅਦ ਅਗਲੀ ਲਾਈਨ ਕੀ ਆਉਂਦੀ ਆ? ਕਹਿੰਦੇ ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਇਹ ਲਾਈਨ ਭੁੱਲ ਗਈ, ਇਹ ਬ੍ਰਾਹਮਣਾ ਬਿਰਤੀ ਤੇਰੀ ਪਾਪੀਆਂ ਵਾਲੀ ਆ। ਲੋਕਾਂ ਨੂੰ ਤੂੰ ਠੱਗਦਾ ਆ, ਲੋਕਾਂ ਨੂੰ ਤੂੰ ਪੁੱਠੇ ਪਾਸੇ ਲਾ ਰਿਹਾ, ਲੋਕਾਂ ਨੂੰ ਤੂੰ ਅਗਿਆਨਤਾ ਦੇ ਰਾਹ ਤੇ ਤੋਰ ਰਿਹਾ, ਸੱਚ ਤੋਂ ਥਿੜਕਾ ਰਿਹਾ ਆ। ਮਨ ਤਾਂ ਤੇਰਾ ਪਾਪੀ ਆ, ਪਾਪ

0: ਪੀਸੋ ਧਨ ਗੱਡਿਆ, ਤੇ ਜਿਹੜਾ ਖਾਣਾ ਤੂੰ ਦੇਵਤੇ ਪਾ ਕੇ ਪਵਿੱਤਰ ਕੀਤਾ ਸੀ ਉਹ ਤਾਂ ਇੱਕ ਪਾਪੀ ਦੇ ਸਰੀਰ ਵਿੱਚ ਜਾ ਕੇ ਅਪਵਿੱਤਰ ਹੋ ਗਿਆ, ਥੁੱਕਾਂ ਪਈਆਂ ਤਿੱਤ। ਸੋ ਇਹ ਸਾਰੇ ਸ਼ਬਦ ਦੇ ਵਿੱਚ ਤਾਂ ਬ੍ਰਾਹਮਣ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਵੀ ਇਹ ਪਖੰਡ ਛੱਡ ਦਿਉ, ਅਤੇ ਸਵਾਮੀ ਜੀ ਉਸੇ ਹੀ ਪਖੰਡ ਨੂੰ ਠੀਕ ਕਰਨ ਵਾਸਤੇ ਗੁਰਬਾਣੀ ਦੀ ਇੱਕ ਪੰਕਤੀ ਲੈ ਕੇ ਉਹਨੂੰ ਸਾਰੇ ਸੰਦਰਭ 'ਚ ਤੋੜ ਕੇ ਤੁਹਾਨੂੰ ਗੁਰਬਾਣੀ ਪੇਸ਼ ਕਰ ਰਹੇ। ਆਓ ਅੱਗੇ ਸੁਣਦੇ।
1: ਕਿਉਂ? ਕਿਉਂਕਿ ਉਹ ਸਤੋ ਗੁਣ 'ਚ ਹੈ, ਸਾਡਾ ਜੈਸਾ ਖਾਏ ਹਨ ਵੈਸਾ ਹੋਏ ਮਨ। ਕਿਹਾ ਗਿਆ ਕਿ ਤੁਸੀਂ ਗਾਂ ਦਾ ਘਿਓ ਚੋਰੀ ਕਰਕੇ ਖਾਓਗੇ
0: ਘਿਓ, ਤੁਸੀਂ ਚੋਰੀ ਵੀ ਕਰ ਲਓ ਨਾ ਪੁੰਨ ਲੱਗੇਗਾ, ਕੋਈ ਗੱਲ ਨਹੀਂ। ਸਵਾਮੀ ਜੀ ਨੇ ਤੁਹਾਨੂੰ ਚੋਰੀ ਦੀ ਹਦਾਇਤ ਦੇ ਦਿੱਤੀ ਆ, ਤੇ ਮੇਰੇ ਹਿੰਦੂ ਵੀਰ ਭੈਣ ਵੀ ਸੁਣ ਲੈਣ ਇਹਨਾਂ ਦੀ ਗੱਲ ਨੂੰ, ਤੇ ਸਿੱਖ ਵੀ ਸੁਣ ਲੈਣ। ਕੱਲ੍ਹ ਤੁਹਾਨੂੰ ਘਿਓ ਦੀ ਲੋੜ ਹੋਵੇਗੀ ਨਾ, ਤਾਂ ਜਾ ਕੇ ਦੁਕਾਨ ਤੋਂ ਚੋਰੀ ਕਰ ਲਿਆਇਓ ਤੁਸੀਂ। ਕਿਉਂ? ਸਵਾਮੀ ਜੀ ਨੇ ਕਿਹਾ ਸੀਗਾ ਕਿ ਚੋਰੀ ਕਰਨ ਦਾ ਇਹਦਾ ਕੋਈ ਦੋਸ਼ ਨਹੀਂ ਲੱਗਦਾ, ਇਹ ਵੀ ਪਵਿੱਤਰ ਹੀ, ਇਹ ਵੀ ਪੁੰਨ ਹੀ ਮੰਨਿਆ ਜਾਂਦਾ। ਠੀਕ ਹੈ ਜੀ,
1: ਅਸੀਂ ਪਹਿਲੇ ਕਹਿੰਦੇ ਸੀ ਇਹ ਗੱਲਾਂ, ਲੇਕਿਨ ਅੱਜ ਸਾਇੰਸ ਨੇ ਸਿੱਧ ਕਰਤਾ ਕਿ ਗਾਂ ਦੇ ਘਿਓ ਦੇ ਅੰਦਰ A2 beta casein ਪ੍ਰੋਟੀਨ ਹੁੰਦੇ ਆ, ਔਰ ਉਹੀ ਮਾਂ ਦੇ ਦੁੱਧ ਚ ਹੁੰਦੇ ਆ।
0: ਦੇਖਿਆ ਕਿੱਡੀ ਚਲਾਕੀ ਦੇ ਨਾਲ ਅਗਲੇ ਨੇ ਗਾਂ ਨੂੰ ਤੁਹਾਡੀ ਮਾਂ ਬਣਾਤਾ ਕਿ ਗਾਂ ਦੇ ਦੁੱਧ ਵਿੱਚ ਆਹ ਪ੍ਰੋਟੀਨ ਹੁੰਦਾ ਤੇ ਮਾਂ ਦੇ ਦੁੱਧ 'ਚ ਵੀ ਉਹ ਪ੍ਰੋਟੀਨ ਹੁੰਦਾ ਆ, ਇਸ ਕਰਕੇ ਗਾਂ ਇਹ ਤੁਹਾਡੀ ਮਾਤਾ ਹੋਈ। ਤੇ ਸਵਾਮੀ ਜੀ ਇਸ ਤਰੀਕੇ ਦੇ ਨਾਲ ਤਾਂ ਫਿਰ ਇਨਸਾਨਾਂ ਦਾ ਜੋ DNA ਆ ਉਹ ਸਭ ਤੋਂ ਜ਼ਿਆਦਾ ਬਾਂਦਰਾਂ ਨਾਲ ਮਿਲਦਾ ਆ, ਫਿਰ ਬਾਂਦਰ ਸਾਡੇ ਚਾਚੇ ਤਾਏ ਭਤੀਜੇ ਜਾਂ ਕੁਝ ਹੋਰ ਰਿਸ਼ਤੇਦਾਰ ਹੋਣਗੇ। ਮਤਲਬ ਇਹਨਾਂ ਨੇ ਗੁਰਬਾਣੀ ਨੂੰ ਹੀ ਵਰਤ ਕੇ ਸਿੱਖਾਂ ਨੂੰ ਬੁੱਧੂ ਬਣਾਉਣਾ ਆ ਤੇ ਤੁਹਾਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਆ, ਤੁਹਾਨੂੰ ਗਾਏ ਮਾਤਾ ਦੇ ਭਗਤ ਬਣਾਉਣਾ ਆ, ਤੁਹਾਨੂੰ ਉਸੇ ਹੀ ਬ੍ਰਾਹਮਣ ਦੀ ਵਿਚਾਰਧਾਰਾ ਦੇ ਨਾਲ ਜੋੜਨਾ ਆ ਜਿੱਥੋਂ ਗੁਰੂ ਪਾਤਸ਼ਾਹ ਨੇ ਤੁਹਾਨੂੰ ਕੱਢਿਆ ਸੀ।
1: ਇਸ ਲਈ ਗੁਰਬਾਣੀ 'ਚ ਗਾਏ ਦੇ ਘਿਓ ਦੀ ਔਰ ਗਾਂ ਦੀ ਬੜੀ ਵਾਈ ਕੀਤੀ ਗਈ। ਆਪ ਜੀ ਨੂੰ ਇੱਕ ਸ਼ਬਦ ਸੁਣਨਾ
0: ਜੀ, ਨਾਮਦੇਵ ਜੀ ਬਾਰ ਬਾਰ ਗੁਰਬਾਣੀ ਆਖਦਾ ਆ ਕਿ ਗੁਰਬਾਣੀ ਦੇ ਵਿੱਚ ਗਾਂ ਦੇ ਘਿਓ ਦੀ ਤੇ ਗਾਂ ਦੀ ਬੜੀ ਵਡਿਆਈ ਕੀਤੀ ਗਈ ਹੈ। ਬਾਰ ਬਾਰ ਗੁਰਬਾਣੀ ਗੁਰਬਾਣੀ ਆਖਦਾ, ਜਿਵੇਂ ਆਪਾਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਨਾ, ਇਹ ਇੱਦਾਂ ਬ੍ਰੇਨ ਵਾਸ਼ ਕਰਦੇ। ਜਿਹੜਾ ਸੁਣਨ ਵਾਲਾ ਭੋਲਾ ਭਾਲਾ ਸਿੱਖ ਆ ਨਾ, ਉਹ ਕਹੇਗਾ ਗੁਰਬਾਣੀ 'ਚ ਗੁਰਬਾਣੀ 'ਚ ਗੁਰਬਾਣੀ 'ਚ, ਕਿਉਂਕਿ ਉਹਨੇ ਆਪ ਤਾਂ ਗੁਰਬਾਣੀ ਪੜ੍ਹਨੀ ਨਹੀਂ ਸਿੱਖ ਨੇ। ਕੌਮ ਦੀ ਤ੍ਰਾਸਦੀ ਇਹ ਆ ਗਈ ਆ, ਅੱਜ ਇੱਕ ਬ੍ਰਾਹਮਣ ਆ ਕੇ ਸਿੱਖਾਂ ਨੂੰ ਗੁਰਬਾਣੀ ਦੇ ਅਰਥ ਸਮਝਾ ਰਿਹਾ ਆ, ਤੇ ਸਿੱਖ ਕਹੀ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਸ਼ਬਦ ਹੈ ਗੁਰਬਾਣੀ 'ਚ। ਆਪ ਜੀ ਕਹਿੰਦੇ ਧੰਨ ਧੰਨ ਉਹ ਰਾਮ ਬੇਨ ਬਾਜਾ, ਧੰਨ ਧੰਨ ਮਧੁਰ ਮਧੁਰ ਧੁਨ ਅਨਹਦ ਗਾਜੈ, ਧੰਨ ਧੰਨ ਮੇਘਾ ਰੁਮਾਵਲੀ, ਧੰਨ ਧੰਨ ਕ੍ਰਿਸ਼ਨ ਓਢੇ ਕਾਂਬਲੀ, ਧੰਨ ਧੰਨ ਉਹ ਬੰਨ ਖੰਡ ਬ੍ਰਿੰਦਾ ਬਣਾ ਜਹਾਂ ਖੇਲੇ ਸ੍ਰੀ ਨਾਰਾਇਣਾ। ਲਾਸਟ ਕੀ ਕਹਿੰਦੇ? ਦੇਖੋ ਇਹ ਤੁੱਕ ਬੜੇ ਹੁੰਦੇ ਆ, ਬੇਨ ਬਜਾਵੈ ਕਹਿੰਦੇ ਅੰਦਰੋਂ, ਅਨਹਦ ਸ਼ਬਦ ਸੁਣੋ, ਬਾਣੀ ਸੁਣੋ ਅੰਦਰੋਂ, ਬੇਨ ਬਜਾਵੈ ਕਿੱਥੋਂ ਸੁਣਨੀ ਹੈ? ਨੌ ਦੁਆਰੇ ਤੋਂ ਉੱਪਰੋਂ ਬੇਨ ਬਜਾਵੈ, ਗੋ ਧੰਨ ਚਰੈ ਨਾਮੇ ਕਾ ਸਵਾਮੀ ਆਨੰਦ ਕਰੈ, ਜ਼ਿੰਦਗੀ ਦਾ ਆਨੰਦ ਲੈਣਾ ਤੇ ਦੋ ਕੰਮ ਕਰੋ।
0: ਸੋ ਗੁਰਬਾਣੀ ਦਾ ਇਹ ਸ਼ਬਦ ਉਚਾਰਨ ਕਰਕੇ ਕਹਿੰਦਾ, ਗੁਰਬਾਣੀ ਤਾਂ ਕਹਿੰਦੀ ਆ ਵੀ ਗਾਂ ਨਾਲ ਪਿਆਰ ਕਰੋ, ਹੁਣ ਗੁਰਬਾਣੀ ਵੀ ਵਿਤਕਰੇ ਕਰਨ ਲੱਗ ਪਈ, ਜਾਨਵਰਾਂ ਦੇ ਨਾਲ ਵੀ ਵਿਤਕਰੇ ਕਰਨ ਲੱਗ ਪਈ। ਬੰਦਿਆਂ ਨਾਲ ਤਾਂ ਇਹਨਾਂ ਨੇ ਕੀਤੇ ਹੀ ਸੀਗੇ, ਹੁਣ ਗੁਰਬਾਣੀ ਕਹਿੰਦੇ ਜਾਨਵਰਾਂ ਨਾਲ ਵੀ ਵਿਤਕਰੇ ਕਰਦੀ ਆ ਵੀ ਗਾਂ ਨੂੰ ਪਿਆਰ ਕਰਨਾ ਆ ਤੇ ਮੱਝ ਨੂੰ ਨਹੀਂ ਕਰਨਾ, ਗਾਂ ਨੂੰ ਕਰਨਾ ਹੈ ਕਿਸੇ ਹੋਰ ਜਾਨਵਰ ਨੂੰ ਨਹੀਂ ਕਰਨਾ। ਇਹ ਗੁਰਬਾਣੀ ਦਾ ਸਿਧਾਂਤ ਹੈ ਗੁਰਮੁਖ ਪਿਆਰਿਓ। ਜਿਵੇਂ ਇਹ ਕਹਿੰਦੇ ਬ੍ਰਾਹਮਣ ਸਭ ਤੋਂ ਉੱਚਾ ਆ, ਤਾਂ ਇਹਨਾਂ ਨੇ ਜਾਨਵਰਾਂ ਦੀ ਸ਼੍ਰੇਣੀ ਵਿੱਚ ਗਾਂ ਨੂੰ ਬ੍ਰਾਹਮਣ ਦਾ ਰੂਪ ਦੇ ਕੇ ਗਾਂ ਨੂੰ ਸਭ ਤੋਂ ਉੱਚਾ ਕਰ ਦਿੱਤਾ। ਵਰਨ ਵੰਡ ਤਾਂ ਇਹਨਾਂ ਨੇ ਜਾਨਵਰਾਂ ਦੇ ਸਮਾਜ ਦੇ ਵਿੱਚ ਵੀ ਖੜੀ ਕਰ ਦਿੱਤੀ ਹੈ, ਅਤੇ ਉਹਨੂੰ ਨਾਂ ਦੇ ਰਹੇ ਆ ਵੀ ਇਹ ਗੁਰਬਾਣੀ ਕਹਿ ਰਹੀ। ਹੁਣ ਇਸ ਸ਼ਬਦ ਦੀ ਵਿਚਾਰ ਆਪਾਂ ਬੜੀ ਡੂੰਘਾਈ ਦੇ ਵਿੱਚ ਜਾ ਕੇ ਇਹੋ ਜਿਹੇ ਹੋਰ ਪ੍ਰਚਾਰਕਾਂ ਨੇ ਜਿਵੇਂ ਹਰੀ ਸਿੰਘ ਰੰਧਾਵਾ ਹੋਇਆ, ਸਿਮਰਨਜੀਤ ਸਿੰਘ ਟੋਹਾਣਾ ਹੋਇਆ, ਅਤੇ ਇਹ ਅਤੇ ਹੋਰ ਜਿਹਨਾਂ ਨੇ ਕੀਤੀ ਆ, ਉਹ ਬੜੀ ਡੂੰਘਾਈ ਦੇ ਵਿੱਚ ਡਿਟੇਲ ਦੇ ਵਿੱਚ ਜਾ ਕੇ ਆਪਾਂ ਇਹ ਸ਼ਬਦ ਦੀ ਵਿਚਾਰ ਕੀਤੀ ਆ। ਜਿਸ ਵੀਰ ਭੈਣ ਨੇ ਨਹੀਂ ਸੁਣੀ ਉਹ ਆਹ ਵੀਡੀਓ ਹੈਗੀ ਆ, ਇਹਨੂੰ ਆਪਾਂ ਵੀਡੀਓ ਦੀ ਹੇਠਾਂ ਡਿਸਕ੍ਰਿਪਸ਼ਨ 'ਚ ਵੀ ਲਿੰਕ ਪਾ ਦਿੰਦੇ ਹਾਂ, ਕਮੈਂਟ ਦੇ ਵਿੱਚ ਵੀ ਪਿੰਨ ਕਰ ਦੇਵਾਂਗੇ, ਤੁਸੀਂ ਜ਼ਰੂਰ ਸੁਣ। ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿੱਡੀ ਹੇਰਾਫੇਰੀ ਕਰ ਰਿਹਾ ਇਹ ਸਵਾਮੀ, ਗੁਰਬਾਣੀ ਦੇ ਸ਼ਬਦਾਂ ਦਾ ਅਨਰਥ ਕਰ ਰਿਹਾ ਹੈ। ਉੱਥੇ ਕਿਸੇ ਗਾਂ ਦੀ ਪ੍ਰਸ਼ੰਸਾ ਨਹੀਂ ਕੀਤੀ ਗਈ, ਉੱਥੇ ਗੱਲ ਹੀ ਕੁਝ ਹੋਰ ਚੱਲ ਰਹੀ ਆ, ਪਰ ਕਿਵੇਂ ਇਹ ਤੁਹਾਡੇ ਸਾਹਮਣੇ ਬੈਠ ਕੇ ਗੁਰਬਾਣੀ ਵਰਤ ਕੇ ਤੁਹਾਨੂੰ ਬੇਵਕੂਫ ਬਣਾਈ ਜਾ ਰਹੇ ਨੇ।
1: ਕਿਉਂ? ਗਾਏ ਜੋ ਹੈ ਉਹ ਸਾਤਵਿਕ ਭੋਜਨ ਖਾਂਦੀ ਹੈ, ਉਹ ਤਾਮਸੀ ਔਰ ਰਾਸੀ ਭੋਜਨ ਨਹੀਂ ਖਾਂਦੀ, ਜਿਹੜੀ ਦੇਸੀ ਨਸਲ ਦੀ ਗਾਏ ਹੈ। ਇਸ ਲਈ ਇਹਨਾਂ ਦੀ ਬੜੀ ਮਹੱਤਤਾ ਹੈ, ਖਾਣ ਪੀਣ ਦਾ ਬਹੁਤ ਵੱਡਾ ਮਹੱਤਵ ਦੱਸਿਆ ਗਿਆ।
0: ਹਾਂ ਵੀ ਜੇ ਬਾਹਰ ਜੰਗਲੀ ਗਾਂ ਦੀ ਗੱਲ ਕਰੀਏ, ਉਹ ਵੀ ਘਾਹ ਖਾਂਦੀ ਆ, ਘੋੜਾ ਵੀ ਘਾਹ ਖਾਂਦਾ ਆ, ਬੱਕਰੀ ਵੀ ਘਾਹ ਖਾਂਦੀ ਆ, ਸਾਰੇ ਜਿਹਨਾਂ ਜਾਨਵਰਾਂ ਨੂੰ ਇੱਕ ਖੇਤ ਵਿੱਚ ਛੱਡ ਦਿਓ, ਉਹਨਾਂ ਨੇ ਸਾਰਿਆਂ ਨੇ ਇੱਕੋ ਹੀ ਖਾਣਾ ਖਾਣਾ, ਪਰ ਨਹੀਂ, ਤੁਹਾਨੂੰ ਇਹਨਾਂ ਨੇ ਗਾਂ ਦੇ ਭਗਤ ਬਣਾਉਣਾ ਹੈ, ਗਾਂ ਨੂੰ ਤੁਹਾਡੀ ਮਾਂ ਬਣਾਉਣਾ ਹੈ।
2: ਖਸਮੀ ਜੀ, ਤੁਹਾਡੀਆਂ ਇਹਨਾਂ ਗੱਲਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਇਹ ਦਿੱਕਤ ਹੋ ਸਕਦੀ ਹੈ, ਉਹ ਕਹਿਣਗੇ ਕਿ ਅੱਜ ਉਸ ਦੌਰ ਚੋਂ ਅਸੀਂ ਲੰਘ ਰਹੇ ਹਾਂ ਜਿੱਥੇ ਹਰ ਰੋਜ਼ ਅਸੀਂ ਇਹ ਚਰਚਾ ਕਰਦੇ ਹਾਂ ਕਿ RSS ਤਾਂ ਸਿੱਖਾਂ ਨੂੰ ਸਿਮੂਲੇਟ ਕਰਨਾ ਚਾਹ ਰਹੀ ਹੈ, ਉਹ ਸਨਾਤਨ ਦਾ ਹਿੱਸਾ ਦੱਸਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਔਰ ਇਹ ਕਿਹਾ ਜਾ ਰਿਹਾ ਵੀ ਹਿੰਦੂ ਸਿੱਖ ਜਿਹੜਾ ਸਿੱਖ ਹੈ ਉਹ ਹਿੰਦੂ ਦਾ ਹੀ ਹਿੱਸਾ ਹੈ, ਔਰ ਦੂਜਾ ਜਿਹੜਾ ਇੱਕ ਹਿੱਸਾ ਉਹ ਵਾਰ ਵਾਰ ਇਸ ਗੱਲ ਦਾ ਪ੍ਰੋਟੈਸਟ ਕਰਦਾ ਕਿ ਤੁਸੀਂ ਇਹ ਗੱਲ ਨਾ ਕਰੋ ਔਰ ਅਸੀਂ ਪ੍ਰੂਵ ਕਰਦੇ ਹਾਂ। ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਦਾ ਕੰਪੈਰੀਜ਼ਨ ਲੈ ਕੇ ਆਉਂਦੇ ਹੋ ਕਿ ਜੋ ਗੁਰਬਾਣੀ 'ਚ ਹੈ ਉਹ ਪੁਰਾਣਾਂ 'ਚ ਵੇਦਾਂ 'ਚ ਵੀ ਹੈ, ਔਰ ਤਕਰੀਬਨ ਅਧਿਆਤਮ ਪੱਖ ਤੋਂ ਅਸੀਂ ਸਿਮਿਲਰ ਹਾਂ ਆਲਮੋਸਟ, ਤੁਸੀਂ ਇਹ ਗੱਲ ਕਹਿ ਰਹੇ ਹੋ, ਤਾਂ ਤੁਹਾਡੀ ਇਸ ਗੱਲ ਦੇ ਉੱਤੇ ਵਿਰੋਧ ਵੀ ਹੋ ਸਕਦਾ ਕਿ ਸ਼ਾਇਦ ਸਵਾਮੀ ਜੀ ਉਸੇ ਲੜੀ ਦਾ ਇੱਕ ਹਿੱਸਾ ਹੈ ਔਰ ਇਹ ਕੋਸ਼ਿਸ਼ ਕਰ ਰਹੇ ਹੈ ਕਿ ਇੱਕ ਤਰੀਕੇ ਦੇ
0: ਇਹ ਬਿਲਕੁਲ ਉਸੇ ਹੀ ਲੜੀ ਦਾ ਹਿੱਸਾ ਆ, ਇਹਦੇ ਵਿੱਚ ਸ਼ਾਇਦ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਤੇ ਜਿਹੋ ਜਿਹੇ ਬੰਦਿਆਂ ਨੂੰ ਤੁਸੀਂ ਸੱਦ ਕੇ ਆਪਣੇ ਚੈਨਲ ਦੇ ਉੱਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ, ਉੱਥੇ ਵਿੱਚ ਵਿੱਚ ਜਾਪਦਾ ਕਿ ਸ਼ਾਇਦ ਤੁਸੀਂ ਵੀ ਇਸੇ ਲੜੀ ਦੇ ਹਿੱਸੇ ਹੋ, ਕਿਉਂਕਿ ਤੁਹਾਡੀ ਵੀ ਬਹੁਤ ਜ਼ਿੰਮੇਵਾਰੀ ਬਣਦੀ ਹੈ। ਤੁਹਾਡੇ ਕੋਲ ਏਡਾ ਵੱਡਾ ਪਲੈਟਫਾਰਮ ਆ ਕਿ ਆਪਣੇ ਪਲੈਟਫਾਰਮ ਦੇ ਉੱਤੇ ਹੱਕ ਤੇ ਸੱਚ ਦੀ ਤੇ ਸੱਚੀ ਗੱਲ ਕੀਤੀ ਜਾਵੇ, ਤੇ ਇਹੋ ਜਿਹੇ ਮਨੁੱਖ ਨੂੰ ਨਾ ਥਾਂ ਦਿੱਤੀ ਜਾਵੇ ਜਿਹੜਾ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ, ਜਿਹੜਾ ਝੂਠ ਬੋਲ ਰਿਹਾ ਆ, ਜਿਹੜਾ ਸਾਰਾ ਉਦੇਸ਼ ਸਿੱਖਾਂ ਨੂੰ ਉਸੇ ਮਤ ਵਿੱਚ ਰਲਗੜ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਇਸ ਵਿਸ਼ੇ ਦੇ ਉੱਤੇ ਜੇ ਤੁਸੀਂ ਕਿਸੇ ਦੀ ਇੰਟਰਵਿਊ ਕਰਨੀ ਆ ਤਾਂ ਤੁਹਾਨੂੰ ਆਪ ਨੂੰ ਵੀ ਉਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ, ਤਾਂ ਕਿ ਜਦੋਂ ਕੋਈ ਇਹੋ ਜਿਹਾ ਮਨੁੱਖ ਆ ਕੇ ਗੁਰਬਾਣੀ ਦੇ ਗਲਤ ਅਰਥ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ, ਉੱਥੇ ਤੁਸੀਂ ਉਹਨੂੰ ਰੋਕ ਸਕੋ, ਉੱਥੇ ਤੁਸੀਂ ਉਹਨੂੰ ਕਾਊਂਟਰ ਕਰ ਸਕੋ ਕਿ ਭਾਈ ਨਹੀਂ, ਆਹ ਦੇਖ ਗੁਰਬਾਣੀ ਵਿੱਚ ਤਾਂ ਆਹ ਲਿਖਿਆ ਆ। ਸੋ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਜ਼ਰੂਰ ਲੱਗ ਰਿਹਾ ਕੰਮ।
1: ਮੈਂ ਕੋਈ ਵੀ ਗੱਲ ਆਪ ਜੀ ਨੂੰ ਬੜੇ ਪਿਆਰ ਨਾਲ ਕਹਿਣਾ ਚਾਹੂੰਗਾ, ਸਾਰੇ ਸਾਡੇ ਸਿੱਖ ਬੰਧੂਆਂ ਨੂੰ ਵੀ ਕਹਿਣਾ ਚਾਹੂੰਗਾ ਕਿ ਮੈਂ ਕੋਈ ਵੀ ਇੱਦਾਂ ਦੀ ਗੱਲ ਕਦੇ ਨਹੀਂ ਕਰਦਾ ਜੋ ਸਾਡੇ ਧਰਮ ਗ੍ਰੰਥਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦਾ ਹਵਾਲਾ ਨਹੀਂ ਦਿੰਦਾ। ਜਿਸ ਤਰ੍ਹਾਂ ਮੈਂ ਇੱਕ ਸ਼ਬਦ ਆਪ ਨੂੰ ਪੜ੍ਹਨਾ ਚਾਹੂੰਗਾ
2: ਜੀ,
1: ਬਾਣੀ ਕਹਿੰਦੀ ਹੈ ਚਾਰ ਪੁਕਾਰੇ ਨਾ ਤੂੰ ਮਾਨੈ।
0: ਹੁਣ ਦੇਖਿਆ ਤੁਸੀਂ ਇਹਨਾਂ ਨੇ ਉਹੋ ਜਿਹੇ ਸ਼ਬਦ ਰਟੇ ਹੋਏ ਨੇ ਜਿਨ੍ਹਾਂ ਦਾ ਪਹਿਲੀ ਤੇ ਗੱਲ ਉਹ ਮਤਲਬ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਇਹ ਮਤਲਬ ਕਰ ਰਹੇ ਨੇ। ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਗੁਰਬਾਣੀ ਕਹਿੰਦੀ ਹੈ ਚਾਰੇ ਵੇਦ ਵੀ ਸੱਚੇ ਨੇ, ਫਿਰ ਅੱਗੇ ਜਾ ਕੇ ਗੱਲ ਵੀ ਕਹਿਣੀ, ਸਾਡੇ ਕਈ ਵੀਰ ਵੀ ਲਿਖਦੇ ਨੇ ਗੁਰਬਾਣੀ ਦੀ ਇਹ ਪੰਕਤੀ ਕਿ ਚਾਰੇ ਵੇਦ ਹੋਏ ਸਚਿਆਰ। ਉਹ ਵੀਰੋ ਉੱਥੇ ਗੁਰਬਾਣੀ ਆਪਣੀ ਗੱਲ ਨਹੀਂ ਕਰ ਰਹੀ ਚਾਰੇ ਵੇਦ ਹੋਏ ਸਚਿਆਰ, ਉੱਥੇ ਬ੍ਰਾਹਮਣ ਦੀ ਗੱਲ ਲੈ ਰਿਹਾ ਕਿ ਬ੍ਰਾਹਮਣਾ ਤੂੰ ਕਹਿੰਦਾ ਚਾਰੇ ਵੇਦ ਸੱਚੇ ਹੋਏ ਨੇ, ਤੇ ਜੇ ਚਾਰੇ ਵੇਦ ਸੱਚੇ ਨੇ ਤੇ ਫਿਰ ਅੱਗੇ ਸਾਰਾ ਜਦੋਂ ਸ਼ਬਦ ਪੜ੍ਹਦੇ ਆ ਉਹਦੇ ਵਿੱਚ ਗੱਲ ਖੁੱਲਦੀ ਆ। ਪਹਿਲਾਂ ਉਹਦਾ ਸਿਧਾਂਤ ਦੱਸ ਕੇ ਉਹਦੇ ਤੇ ਕੁਐਸਚਨ ਕੀਤਾ ਜਾ ਰਿਹਾ ਆ। ਉਹ ਸ਼ਬਦ, ਉਹ ਲਾਈਨ, ਉਹ ਜੋ ਗੱਲ ਹੈ ਨਾ ਮਤਾਂ ਦੀ, ਕਿਸ ਸੰਦਰਭ ਦੇ ਵਿੱਚ, ਕਿਸ ਕੰਟੈਕਸਟ ਦੇ ਵਿੱਚ ਬਾਣੀ ਨੇ ਲਿਖੀ ਆ, ਉਸ ਚੀਜ਼ ਨੂੰ ਦੇਖਣਾ ਹੁੰਦਾ। ਹਰ ਇੱਕ ਚੀਜ਼ ਨੂੰ ਅਸੀਂ ਗੁਰਮਤ ਨਹੀਂ ਸਮਝਣ ਲੈਣਾ ਹੁੰਦਾ, ਕਿਉਂਕਿ ਬਾਣੀ ਦੇ ਵਿੱਚ ਡਾਇਲੋਗ ਨੇ ਬਹੁਤ ਸਾਰੇ। ਕੋਈ ਮਨ ਨਾਲ ਡਾਇਲੋਗ ਹੋ ਰਿਹਾ, ਕਿਤੇ ਰੱਬ ਨਾਲ, ਗੁਰੂ ਨਾਲ ਡਾਇਲੋਗ ਹੋ ਰਿਹਾ, ਕਿਤੇ ਧਰਮ ਦੇ ਠੇਕੇਦਾਰਾਂ ਨਾਲ ਵੀ ਡਾਇਲੋਗ ਹੋ ਰਿਹਾ ਆ, ਕਿਤੇ ਯੋਗੀਆਂ ਨਾਲ ਡਾਇਲੋਗ ਹੋ ਰਿਹਾ, ਕਿਤੇ ਸਿੱਧਾਂ ਨਾਲ ਡਾਇਲੋਗ ਹੋ ਰਿਹਾ ਹੈ। ਹੁਣ ਜਿਹੜਾ ਸ਼ਬਦ ਇਹਨੇ ਵੀ ਕੋਟ ਕੀਤਾ, ਚਾਰ ਪੁਕਾਰਿਆ ਨਾ ਤੂੰ ਮਾਨੈ, ਅੱਗੇ ਜਾ ਕੇ ਆਪਾਂ ਸਿੱਧ ਕਰਾਂਗੇ ਗੁਰਬਾਣੀ ਨੇ ਵੇਦਾਂ ਨੂੰ ਝੂਠੇ ਮੰਨਿਆ ਆ, ਇਹਨਾਂ ਦੇ ਅੰਦਰ ਕੋਈ ਸੱਚੀ ਗੱਲ ਨਹੀਂ ਹੈਗੀ। ਹਾਂ, ਝੂਠ ਨੂੰ ਵੀ ਕਈ ਵੇਲੇ ਸੱਚ ਦਾ ਸਹਾਰਾ ਲੈਣਾ ਪੈਂਦਾ ਆ। ਠੀਕ ਉਸੇ ਤਰ੍ਹਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੇ ਪ੍ਰਚਾਰਕ ਨੇ, ਇਹਨਾਂ ਨੇ ਵਿੱਚ ਵਿੱਚ ਸੱਚੀ ਗੱਲ ਕਰਨੀ ਹੁੰਦੀ, ਇਹਨਾਂ ਨੇ ਵੀ ਤੁਹਾਨੂੰ ਗੁਰਬਾਣੀ ਜਿਵੇਂ ਕਰਦਾ ਆ ਉਹ ਚੀਜ਼ ਵਿੱਚ ਲਿਆਉਣੀ ਹੁੰਦੀ ਆ, ਤਾਂ ਕਿ ਉਸੇ ਚੀਜ਼ ਦੇ ਨਾਲ ਹੀ ਤਾਂ ਬੰਦੇ ਨੂੰ ਫਸਾਇਆ ਜਾਂਦਾ ਆ। ਸੋ ਕਿਤੇ ਨਾ ਕਿਤੇ ਇਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਕੋਈ ਇੱਕ ਅੱਧਾ ਸ਼ਲੋਕ ਹੋਵੇਗਾ ਜਿਹੜਾ ਕੋਈ ਸੱਚੀ ਗੱਲ ਕਰਦਾ ਹੋਵੇਗਾ, ਪਰ ਜਿਹੜਾ ਇਹਨਾਂ ਦਾ ਮੂਲ ਸਿਧਾਂਤ ਆ, ਮੂਲ ਉਪਦੇਸ਼ ਆ, ਉਹ ਤਾਂ ਸੱਚ ਤੋਂ ਕੋਹਾਂ ਦੂਰ ਆ ਨਾ। ਜਦੋਂ ਗੁਰਬਾਣੀ ਇਹੋ ਜਿਹੇ ਹਵਾਲੇ ਵਰਤਦੀ ਆ, ਇਹ ਇੱਕ ਜੁਗਤ ਹੁੰਦੀ ਆ ਵੀ ਕਿਤੇ ਤੁਹਾਡੇ ਗ੍ਰੰਥ ਦੇ ਵਿੱਚ ਕੋਈ ਇਹੋ ਜਿਹੀ ਗੱਲ ਮਿਲ ਜਾਵੇ। ਗੁਰੂ ਪਾਤਸ਼ਾਹ ਕਹਿੰਦੇ ਆਹ ਗੱਲ ਵੀ ਤਾਂ ਲਿਖੀ ਆ, ਇਹਨੂੰ ਕਿਉਂ ਨਹੀਂ ਮੰਨਦੇ? ਜਿਵੇਂ ਦਰੋਪਦੀ ਦੀ ਗੱਲ ਆਉਂਦੀ ਆ, ਆਪਾਂ ਪਹਿਲਾਂ ਵੀ ਵਿਚਾਰੀ ਸੀ, ਹੁਣ ਦਰੋਪਦੀ ਦੀ ਇਹਨਾਂ ਦੀ ਗ੍ਰੰਥਾਂ ਦੇ ਵਿੱਚ ਕਹਾਣੀ ਆਉਂਦੀ ਆ, ਉਹਦੀ ਇਗਜ਼ਾਮਪਲ ਗੁਰੂ ਪਾਤਸ਼ਾਹ ਨੇ ਲੈ ਲਈ। ਜੇ ਅਸੀਂ ਇਹ ਮੰਨੀਏ ਕਿ ਕਿਉਂਕਿ ਗੁਰਬਾਣੀ ਨੇ ਦਰੋਪਦੀ ਦੀ ਉਦਾਹਰਣ ਲਈ ਆ, ਦਰੋਪਦੀ ਸੱਚਮੁੱਚ ਹੋਈ ਆ, ਤਾਂ ਫਿਰ ਅਸੀਂ ਭੁਲੇਖੇ ਖਾ ਜਾਵਾਂਗੇ। ਹੁਣ ਦਰੋਪਦੀ ਦਾ ਜਨਮ ਕਿੱਦਾਂ ਹੁੰਦਾ ਆ? ਜਦੋਂ ਤੁਸੀਂ ਇਹਨਾਂ ਦੇ ਗ੍ਰੰਥ ਪੜ੍ਹਦੇ ਹੋ, ਦਰੋਪਦੀ ਜੰਮੀ ਆ ਅੱਗ ਦੇ ਵਿੱਚੋਂ, ਹਵਨ ਕੁੰਡ ਦੇ ਵਿੱਚੋਂ ਜਿਉਂਦੀ ਜਨਾਨੀ ਨਿਕਲੀ ਹੈ ਬਾਹਰ, ਉਹ ਵੀ ਨਿੱਕੀ ਜਿਹੀ ਕੁੜੀ ਨਹੀਂ, ਵੱਡੀ ਹੋਈ। ਹੁਣ ਇਹ ਤਾਂ ਸਾਰੇ ਰੱਬ ਦਾ ਜਿਹੜਾ ਸਮੇਂ ਦਾ ਹੁਕਮ ਆ, ਕਾਨੂੰਨ ਆ, ਉਹ ਤੋਂ ਵੀ ਬਾਹਰ ਨਿਕਲ ਗਏ। ਜੇ ਕਿਸੇ ਨੇ 14 ਸਾਲ, 15 ਸਾਲ, 20 ਸਾਲ ਦੀ ਹੋਣਾ ਆ, ਤਾਂ ਉਹਨੂੰ 20 ਸਾਲ ਉਹ ਸਮੇਂ ਦੇ ਵਿੱਚ ਰੱਬੀ ਹੁਕਮ ਦੇ ਵਿੱਚ ਰਹਿ ਕੇ ਉਹਨਾਂ ਸਮਾਂ ਤੈਅ ਕਰਨਾ ਪਵੇਗਾ ਨਾ। ਇਹ ਥੋੜ੍ਹੀ ਵੀ ਬੰਦਾ ਜੰਮ ਪਿਆ ਅਤੇ 1 ਸਕਿੰਟ 'ਚ 20 ਸਾਲ ਦਾ ਹੋ ਗਿਆ, 1 ਸਕਿੰਟ 'ਚ 20 ਸਾਲ ਦਾ ਕਿਵੇਂ ਹੋ ਸਕਦਾ? 20 ਸਾਲ ਗੁਜ਼ਰੇਣਗੇ ਤਾਂ ਹੀ 20 ਸਾਲ ਦਾ ਮੰਨਿਆ ਜਾਵੇਗਾ ਨਾ। ਇਹਨਾਂ ਨੇ ਪੂਰੀ ਅਡਲਟ ਜਨਾਨੀ ਹਵਨ ਦੇ ਵਿੱਚੋਂ ਕੱਢ ਦਿੱਤੀ। ਹੁਣ ਤੁਸੀਂ ਇਸ ਚੀਜ਼ ਨੂੰ ਮੰਨੋਗੇ ਕਿ ਅੱਗ ਬੰਦੇ ਜਨਮ ਦਿੰਦੀ ਆ ਜਾਂ ਜਨਾਨੀਆਂ ਪੈਦਾ ਕਰਦੀ ਆ? ਜਿਹੜੀ ਹਵਨ ਦੀ ਅੱਗ ਇਹ ਬਾਲਦੇ ਆ, ਉਹ 'ਚ ਘਿਓ ਸਿੱਟਦੇ ਆ, ਉਹ 'ਚ ਤਿਲ ਸਿੱਟਦੇ ਆ, ਕੁਛ ਕਰਦੇ ਆ, ਅੱਗ ਦੇ ਵਿੱਚ ਤਾਂ ਕੋਈ ਵੀ ਚੀਜ਼ ਪਾਈਏ ਉਹਦਾ ਕੰਮ ਆ ਸਾੜਨਾ। ਇਹ ਅੱਗ ਦਾ, ਅੱਗ ਨੂੰ ਰੱਬ ਦਾ ਹੁਕਮ ਆ, ਤੇਰੇ ਅੰਦਰ ਕੋਈ ਚੀਜ਼ ਆਵੇ ਤੂੰ ਉਹਨੂੰ ਸਾੜਨਾ ਆ, ਉਹਨੂੰ ਗਰਮ ਕਰਨਾ, ਉਹਨੂੰ ਲੂਣਾ ਆ। ਅਤੇ ਜੇ ਜੋ ਵੀ ਆਪਣੀ ਸਕਿਨ ਦਾ ਟੈਕਸਚਰ ਹੈਗਾ, ਜਦੋਂ ਇਹ ਅੱਗ ਵਿੱਚ ਜਾਵੇਗੀ ਇਹ ਸੜੇਗੀ। ਅੱਗ ਦੇ ਵਿੱਚੋਂ ਬੰਦਾ ਕਿੱਦਾਂ ਨਿਕਲ ਸਕਦਾ? ਜੇ ਤੁਸੀਂ ਇਹ ਗੱਲ ਮੰਨਦੇ ਹੋ, ਫਿਰ ਦੁਨੀਆਂ ਨੂੰ ਸਿੱਧ ਕਰੋ ਵੀ ਭਾਈ ਸਾਡਾ ਗੁਰੂ ਗ੍ਰੰਥ ਸਾਹਿਬ ਤਾਂ ਮੰਨਦਾ ਆ ਕਿ ਹਵਨ ਦੇ ਵਿੱਚੋਂ ਵੀ ਜਨਾਨੀ ਪੈਦਾ ਹੋ ਸਕਦੀ ਆ। ਦਰੋਪਦੀ ਦੀ ਉਦਾਹਰਣ ਕਾਹਤੋਂ ਲਈ ਆ? ਦਰੋਪਦੀ ਦੀ ਉਦਾਹਰਣ ਇਸ ਕਰਕੇ ਲਈ ਆ ਕਿਉਂਕਿ ਉੱਥੇ ਉਹਨਾਂ ਦੀ ਕਹਾਣੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਮਤ ਦੇਣ ਦੀ ਕੋਸ਼ਿਸ਼ ਕੀਤੀ। ਮਤ ਇਹ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਤੁਹਾਡੀ ਆਪਣੀ ਕਹਾਣੀ ਵਿੱਚ ਇੱਕ ਗੱਲ ਲਿਖੀ ਆ, ਜਦੋਂ ਦਰੋਪਦੀ ਨੂੰ ਰੱਬ ਮਿਲਿਆ ਸੀ ਉਦੋਂ ਦਰੋਪਦੀ ਨੇ ਕੀ ਕੀਤਾ ਸੀ, ਉਦੋਂ ਦਰੋਪਦੀ ਨੇ ਹਵਨ ਕੀਤੇ ਸੀ, ਉਦੋਂ ਦਰੋਪਦੀ ਨੇ ਕੋਈ ਦੇਵੀ ਦੇਵਤੇ ਪੂਜੇ ਸੀ, ਉਦੋਂ ਦਰੋਪਦੀ ਨੇ ਕੋਈ ਦੀਵੇ ਜਗਾਏ ਸੀ, ਉਦੋਂ ਕੋਈ ਧੂਫਾਂ 'ਤੇ ਖਾਈਆਂ ਸੀ, ਉਦੋਂ ਕੋਈ ਤੁਹਾਡਾ ਜੋ ਵੀ ਤੁਸੀਂ ਆ ਪਖੰਡ ਕਰਦੇ ਹੋ ਇਸ ਇਹ ਕੋਈ ਪਖੰਡ ਕੀਤੇ ਸੀ, ਕੀ ਕੀਤਾ ਸੀ ਦਰੋਪਦੀ ਨੇ ਕਿ ਉਹਨੂੰ ਰੱਬ ਮਿਲ ਗਿਆ? ਤੁਹਾਡੀ ਕਹਾਣੀ ਦੇ ਮੁਤਾਬਿਕ ਤੁਹਾਡੀ ਕਹਾਣੀ ਦਾ ਰੱਬ ਉੱਥੇ ਜਵਾਬ ਆਏਗਾ ਜਦੋਂ ਤੁਸੀਂ ਦਰੋਪਦੀ ਦੀ ਕਹਾਣੀ ਪੜ੍ਹਦੇ ਹੋ ਕਿ ਉਹਦਾ ਹਰ ਇੱਕ ਚੀਜ਼ ਤੋਂ, ਹਰ ਇੱਕ ਮਨੁੱਖ ਤੋਂ, ਹਰ ਇੱਕ ਪਾਸਿਓਂ, ਹਰ ਇੱਕ ਸ਼ਕਤੀ ਤੋਂ ਵਿਸ਼ਵਾਸ ਹਟ ਗਿਆ ਸੀ, ਕੇਵਲ ਅਤੇ ਕੇਵਲ ਉਸ ਕਹਾਣੀ ਦੇ ਰੱਬ ਵਿੱਚ ਵਿਸ਼ਵਾਸ ਸੀ ਉਹਦਾ ਹੁਣ, ਅਤੇ ਉਹਨੇ ਰੱਬ ਨੂੰ ਪ੍ਰਗਟ ਕਿਵੇਂ ਕੀਤਾ? ਉਹਨੇ ਰੱਬ ਨੂੰ ਸੱਚੇ ਮਨ ਨਾਲ ਯਾਦ ਕੀਤਾ ਕਿ ਰੱਬਾ ਹੁਣ ਕੋਈ ਨਹੀਂ ਹੈਗਾ, ਹੁਣ ਤੂੰ ਹੀ ਹੈ। ਅਤੇ ਉਸ ਕਹਾਣੀ ਵਿੱਚ ਰੱਬ ਕੌਣ ਸੀ? ਕ੍ਰਿਸ਼ਨ। ਅਤੇ ਜੇ ਅਸੀਂ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਉਹਦੀ ਵੀ ਆਪਾਂ ਖੋਲ੍ਹ ਕੇ ਵਿਚਾਰ ਕੀਤੀ ਆ, ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਕ੍ਰਿਸ਼ਨ ਨੂੰ ਰੱਬ ਮੰਨਦੇ ਹੀ ਨਹੀਂ। ਗੁਰੂ ਪਾਤਸ਼ਾਹ ਤਾਂ ਕਹਿੰਦੇ ਆ ਕ੍ਰਿਸ਼ਨ ਦਾ ਨਾਮ ਲੈ ਕੇ ਕਹਿੰਦੇ ਆ, ਉਹ ਜ਼ਬਾਨ ਸੜ ਜੇ ਜਿਹੜਾ ਕਹਿੰਦਾ ਰੱਬ ਕ੍ਰਿਸ਼ਨ ਦੇ ਰੂਪ ਵਿੱਚ ਅਵਤਾਰ ਧਾਰ ਕੇ ਆਇਆ ਸੀ। ਸੋ ਇਹਨੂੰ ਸਮਝਣਾ ਹੁੰਦਾ ਹੈ ਕਹਾਣੀਆਂ ਕਿਉਂ ਵਰਤੀਆਂ ਗਈਆਂ ਨੇ, ਉੱਥੇ ਮੈਸੇਜ ਕੀ ਹੈ ਕਿ ਭਾਈ ਦਰੋਪਦੀ ਨੇ ਕੀ ਕੀਤਾ ਸੀ? ਦਰੋਪਦੀ ਨੇ ਬਸ ਆਪਣੇ ਮਨ ਦੇ ਅੰਦਰ ਰੱਬ ਨੂੰ ਯਾਦ ਕੀਤਾ ਸੀ, ਤੁਹਾਡੇ ਕਹਾਣੀ ਵਾਲੇ ਰੱਬ ਨੂੰ, ਅਤੇ ਉਹ ਰੱਬ ਪ੍ਰਗਟ ਹੋ ਗਿਆ। ਹੁਣ ਤੁਸੀਂ ਮੰਨਦੇ ਹੋ ਨਾ? ਹਾਂਜੀ, ਮੰਨਦੇ ਹੋ ਉਸ ਕਹਾਣੀ ਨੂੰ? ਅਤੇ ਫਿਰ ਤੁਹਾਡੀ ਇਹ ਕਹਾਣੀ ਤਾਂ ਤੁਹਾਨੂੰ ਪੁਕਾਰ ਪੁਕਾਰ ਕੇ ਕਹਿ ਰਹੀ ਆ ਵੀ ਸੱਚੇ ਮਨ ਨਾਲ ਰੱਬ ਨੂੰ ਯਾਦ ਕਰੋ ਤਾਂ ਰੱਬ ਪ੍ਰਗਟ ਹੋਏਗਾ। ਤੁਸੀਂ ਕਿਹੜੇ ਪਖੰਡਾਂ 'ਚ ਫਿਰਦੇ ਹੋ? ਇਹਨੂੰ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਕੰਡੇ ਨਾਲ ਕੰਡਾ ਕੱਢਣਾ। ਉਹਨਾਂ ਦੇ ਗ੍ਰੰਥ ਵਿੱਚੋਂ ਜਿਹਦੇ ਵਿੱਚ ਕੰਡੇ ਪਏ ਨੇ, ਗਲਤ ਵਿਚਾਰਧਾਰਾ ਪਈਆਂ, ਪਰ ਉਹਦੇ ਵਿੱਚੋਂ ਕੋਈ ਇੱਕ ਚੀਜ਼ ਲੈ ਕੇ ਸਹੀ ਸੇਧ ਦੇ ਦੇਣੀ, ਅਤੇ ਜਦੋਂ ਕੰਡੇ 'ਚੋਂ ਕੰਡਾ ਨਿਕਲ ਜਾਵੇ, ਜਿਹੜਾ ਕੰਡਾ ਹੱਥ 'ਚ ਫੜਿਆ ਹੁੰਦਾ ਨਾ, ਉਹਨੂੰ ਜੇਬ 'ਚ ਨਹੀਂ ਪਾਈਦਾ, ਉਹਨੂੰ ਵੀ ਸਿੱਟ ਦੇਈਦਾ ਆ। ਇਹ ਇੱਕ ਜੁਗਤ ਹੈ ਬਾਣੀ ਦੀ। ਸੋ ਇਸ ਸੰਦਰਭ ਦੇ ਵਿੱਚ ਇਹ ਸ਼ਬਦ ਹੈ ਕਿ ਚਾਰ ਪੁਕਾਰੇ ਨਾ ਤੂੰ ਮੰਨ ਹੈ। ਪਰ ਸਵਾਮੀ ਜੀ ਕੀ ਕਹਿ ਰਹੇ ਆ? ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਵੀ ਉਹਨਾਂ 'ਚ ਜੋ ਲਿਖਿਆ ਸੱਚ ਲਿਖਿਆ ਆ, ਬਣੇ ਰਹੋ। ਅੱਗੇ ਜਾ ਕੇ ਆਪਾਂ ਗੁਰਬਾਣੀ ਦੇ ਵਿੱਚੋਂ ਇਹ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗੇ, ਜਿੱਥੇ ਗੁਰਬਾਣੀ ਨੇ ਲਿਖਿਆ ਕਿ ਇਹਨਾਂ ਦੇ ਅੰਦਰ ਝੂਠੀਆਂ ਗੱਲਾਂ, ਗਲਤ ਗੱਲਾਂ ਲਿਖੀਆਂ ਨੇ ਜਿਹਨਾਂ ਦੇ ਨਾਲ ਤੁਹਾਡਾ ਕੁਝ ਨਹੀਂ ਸਵਰਨਾ। ਅਤੇ ਇੱਕ ਥਾਂ 'ਤੇ ਨਹੀਂ ਲਿਖਿਆ, ਬਾਰ ਬਾਰ ਥਾਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਹੋਇਆ।
1: ਚਾਰੇ ਵੇਦ ਪੁਕਾਰਦੇ ਨੇ ਪਰ ਤੁਸੀਂ ਮੰਨਦੇ ਨੇ, ਇਹ ਬਾਣੀ ਕਹਿ ਰਹੀ ਹੈ। ਚਾਰ ਪੁਕਾਰੇ ਨਾ ਤੂੰ ਮਾਨੈ, ਸੱਟ ਵੀ ਏਕਾ ਬਾਤ ਵਖਾਨੈ। ਛੇ ਸਾਡੀ ਫਿਲੋਸਫੀਜ਼ ਹੈ, ਦਰਸ਼ਨ ਸ਼ਾਸਤਰ ਵੀ ਇਹੀ ਗੱਲ ਸਮਝਾਉਂਦੇ ਆ। ਫਿਰ ਕਹਿੰਦੇ ਦਸ ਅਸ਼ਟੀ ਮਿਲ ਏਕੋ ਕਹਿਆ, ਤੋ ਵੀ ਜੋਗੀ ਭੇਦ ਨਾ ਲਹਿਆ। ਕਹਿੰਦਾ 10 ਤੇ 8 18 ਪੁਰਾਣਾ ਨੇ ਵੀ ਇਹ ਗੱਲ ਸਮਝਾਈ ਹੈ, ਕਹਿੰਦਾ ਫਿਰ ਵੀ ਤੁਹਾਨੂੰ ਭੇਦ ਨਹੀਂ ਆਇਆ। ਕੀ ਭੇਦ ਲੈਣਾ? ਮਤ ਵਾਰੋ ਰੇ ਜੋਗੀਆ, ਮਤ ਵਾਰੋ ਰੇ ਕਿੰਗ ਕਰੀ ਅਨੂਪ ਬਾਜੈ। ਜਿੱਥੇ ਅਸੀਂ ਟੀਕਾ ਲਾਉਂਦੇ ਹਾਂ, ਟੀਕਾ ਕੋਈ ਸਿੰਬੋਲਿਕ ਹੈ, ਕਿੱਥੋਂ ਸਾਡਾ ਸਫ਼ਰ ਸ਼ੁਰੂ ਹੋਣਾ।
0: ਹੁਣ ਆਹ ਸ਼ਬਦ ਨੂੰ ਧਿਆਨ ਦੇ ਵਿੱਚ ਰੱਖਿਓ, ਆਪਾਂ ਐਂਡ 'ਤੇ ਜਾ ਕੇ ਸ਼ਬਦ ਦੀ ਵਿਚਾਰ ਕਰਾਂ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾਹੀਂ, ਫਿਰ ਇਹ ਜਿਉਂ ਬਿਤਾਲਿਆ। ਸਵਾਮੀ ਜੀ ਕਹਿ ਰਿਹਾ ਕਿ ਗੁਰਬਾਣੀ ਕਹਿੰਦੀ ਆ ਵੇਦਾਂ ਦੇ ਵਿੱਚ ਵੀ ਨਾਮ ਨੂੰ ਹੀ ਸਭ ਤੋਂ ਉੱਤਮ ਮੰਨਿਆ ਗਿਆ ਹੈ, ਤੁਸੀਂ ਵੇਦਾਂ ਦੀ ਗੱਲ ਨੂੰ ਸੁਣਦੇ ਕਿਉਂ ਨਹੀਂ? ਇਹਨੂੰ ਧਿਆਨ 'ਚ ਰੱਖਿਓ, ਐਂਡ 'ਤੇ ਵਿਚਾਰ ਕਰਦੇ ਹਾਂ।
1: ਦੋਵਾਂ 'ਚ ਕੋਈ ਅੰਤਰ ਨਹੀਂ, ਮੈਂ ਕਹਿਣ ਦਾ ਕੋਸ਼ਿਸ਼ ਕਰ ਰਿਹਾ। ਬਾਣੀ ਕਹਿੰਦੀ ਹੈ ਚਾਰੇ ਵੇਦ ਹੋਏ ਸਚਿਆਰ, ਚਾਰੋਂ ਵੇਦ ਸੱਚੇ ਹੋਏ ਆ ਬਾਣੀ 'ਚ। ਦੇਖੋ ਆਪਾਂ ਅਗਰ ਸ਼ਬਦ ਪੜ੍ਹੀਏ, ਹੁਣ ਆਪਾਂ ਗੱਲ ਕਰਦੇ ਹਾਂ ਭੱਠਾਂ 'ਚ, ਬਾਣੀ
2: ਜੀ
1: ਗੁਰੂ ਗ੍ਰੰਥ ਸਾਹਿਬ 'ਚ ਦਰਜ, ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਮਾਰ 'ਚ ਦਰਜ ਹੈ ਉਸ ਨੂੰ ਅਸੀਂ ਮੰਨਾਂਗੇ ਕਿ ਉਹ ਗੁਰੂਆਂ ਦੀ ਬਾਣੀ ਹੈ, ਕਿਉਂਕਿ 10 ਗੁਰੂ ਸਾਹਿਬਾਨ, 6 ਗੁਰੂ ਸਾਹਿਬਾਨ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਭੱਠਾਂ ਦੀ ਬਾਣੀ ਹੈ। ਉਹ ਸਾਰੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 9ਵੀਂ ਪਾਤਸ਼ਾਹੀ ਦੀ ਬਾਣੀ ਵੀ ਦਰਜ ਕਰਕੇ ਉਹਨੂੰ ਇੱਕ ਗੁਰੂ ਦੇ ਰੂਪ 'ਚ ਸਾਨੂੰ ਉਹਦੇ ਲੜ ਲਾ। ਹੁਣ ਕੀ ਕਹਿੰਦਾ ਗੁਰੂ ਗ੍ਰੰਥ ਸਾਹਿਬ? ਗੁਰੂ ਗ੍ਰੰਥ ਸਾਹਿਬ ਕਹਿੰਦਾ ਸਤਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ। ਹੁਣ ਬਾਣੀ ਕਹਿ ਰਹੀ ਹੈ, ਅਸੀਂ ਕੋਈ RSS ਕੋਈ ਸਨਾਤਨੀ ਜਿਹੜੇ ਜਿਹਨਾਂ ਨੂੰ ਅਸੀਂ ਬੁੱਧੀਜੀਵੀ ਕਹੀਏ ਜਾਂ ਕੱਟੜਤਾ ਵਾਲੇ ਕਹੀਏ, ਉਹਨਾਂ ਦੀ ਗੱਲ ਨਹੀਂ ਕਰ ਰਹੇ, ਅਸੀਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ। ਸਤਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ, ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ, ਅਬੈ ਭਗਤ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਅੰਗਦ ਗੁਰ ਅਮਰ ਕਹਾਇਓ। ਉਹ ਕਹਿੰਦੇ ਕਲਯੁਗ 'ਚ ਹੇ ਪਰਮਾਤਮਾ ਤੂੰ ਨਾਨਕ ਬਣ ਕੇ ਆ ਗਿਆ, ਅੰਗਦ ਬਣ ਕੇ ਆ ਗਿਆ, ਗੁਰੂ ਸਾਹਿਬਾਨ ਦੇ ਰੂਪ 'ਚ ਆ ਗਿਆ, ਤੇ ਦੁਆਪਰ 'ਚ ਕਿਵੇਂ ਆਇਆ ਸੀ? ਕ੍ਰਿਸ਼ਨ ਦੇ ਰੂਪ 'ਚ।
0: ਹੁਣ ਦੇਖਿਆ ਗੁਰਬਾਣੀ ਦਾ ਇਹ ਸ਼ਬਦ ਵਰਤ ਕੇ ਕਿੱਡੀ ਚਲਾਕੀ ਦੇ ਨਾਲ ਇਹਨਾਂ ਨੇ ਤੁਹਾਡੇ ਗੁਰੂ ਨੂੰ ਆਪਣੇ ਦੇਵਤਿਆਂ ਦੇ ਅਵਤਾਰ ਸਾਬਿਤ ਕਰ ਦਿੱਤਾ ਕਿ ਉਹ ਰਾਮ ਹੀ ਗੁਰੂ ਨਾਨਕ ਆ, ਉਹ ਕ੍ਰਿਸ਼ਨ ਹੀ ਗੁਰੂ ਨਾਨਕ ਆ। ਇਹਨੂੰ ਸਵਾਮੀ ਜੀ ਪਤਾ ਕੀ ਆਖਦੇ ਨੇ? ਇਹਨੂੰ ਕਹਿੰਦੇ ਨੇ ਠੱਗੀ ਮਾਰਨੀ। ਤੇ ਠੱਗੀ ਮਾਰਨੀ ਤੁਸੀਂ ਪਤਾ ਕਿੱਥੋਂ ਸਿੱਖੀ ਹੈ? ਤੁਸੀਂ ਆਪਣੇ ਅਵਤਾਰਾਂ ਕੋਲੋਂ, ਆਪਣੇ ਦੇਵਤਿਆਂ ਤੋਂ, ਕਿਉਂਕਿ ਜਿਹੜੇ ਸ਼ਬਦ ਦੀ ਉਦਾਹਰਣ ਤੁਸੀਂ ਦਿੱਤੀ ਆ, ਮੈਂ ਸੰਗਤ ਨੂੰ ਫਿਰ ਬੇਨਤੀ ਕਰਾਂਗਾ, ਇਸ ਸ਼ਬਦ ਦੀ ਡਿਟੇਲ ਦੇ ਵਿੱਚ ਵੀ ਅਸੀਂ ਵਿਚਾਰ ਖੁੱਲ੍ਹ ਕੇ ਕਰ ਦਿੱਤੀ ਆਹ ਵੀਡੀਓ, ਤੁਸੀਂ ਜ਼ਰੂਰ ਸੁਣ ਲਿਓ। ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਕਮੈਂਟ ਵਿੱਚ ਇਹ ਵੀਡੀਓ ਪਿੰਨ ਕਰ ਦਾਂਗੇ। ਠੱਗੀ ਕਿਉਂ? ਕਿਉਂਕਿ ਇਸ ਸ਼ਬਦ ਵਿੱਚ ਗੁਰੂ ਪਾਤਸ਼ਾਹ ਇਹ ਨਹੀਂ ਕਹਿ ਰਹੇ ਕਿ ਗੁਰੂ ਨਾਨਕ ਪਾਤਸ਼ਾਹ ਰਾਮ ਨੇ, ਇਸ ਸ਼ਬਦ ਵਿੱਚ ਗੁਰੂ ਪਾਤਸ਼ਾਹ ਦੀ ਸਿਫਤ ਕੀਤੀ ਜਾ ਰਹੀ ਆ ਅਤੇ ਤੁਹਾਡੇ ਅਵਤਾਰਾਂ ਦਾ ਪਾਜ ਉਘੇੜਿਆ ਜਾ ਰਿਹਾ ਆ। ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਛਲਿਓ ਬਲ ਬਾਵਨ ਪਾਇਓ। ਛਲ ਸ਼ਬਦ ਦਾ ਅਰਥ ਕੀ ਹੁੰਦਾ? ਛਲ ਕਰਨਾ, ਕਪਟ ਕਰਨਾ, ਉਹਨਾਂ ਦੇ ਅੰਦਰ ਕੋਈ ਚੱਜ ਦੇ ਗੁਣ ਨਹੀਂ ਸੀਗੇ, ਉਹਨਾਂ ਦੇ ਕਿਰਦਾਰ ਛਲ ਕਪਟ ਚੋਰੀ ਧੋਖੇ ਦੇ ਠੱਗੀ ਦੇ ਨਾਲ ਭਰੇ ਹੋਏ। ਕਦੀ ਅਵਤਾਰ ਧਾਰ ਕੇ ਤੁਹਾਡੇ ਅਵਤਾਰ ਬਲ ਰਾਜੇ ਵਰਗੇ ਰਾਜੇ ਨੂੰ ਠੱਗਦੇ ਸੀਗੇ, ਕਦੀ ਕਿਸੇ ਨੂੰ ਠੱਗਦੇ ਸੀ ਤੇ ਕਦੀ ਕਿਸੇ ਨਾਲ ਹੇਰਾ ਫੇਰੀਆਂ ਕਰਦੇ ਸੀ। ਤੇ ਅਖੀਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਭੱਟ ਜੀ ਕਹਿੰਦੇ ਨੇ ਕਿ ਸਾਨੂੰ ਸਮਝ ਹੁਣ ਆਈ, ਅਸੀਂ ਤਾਂ ਪਹਿਲਾਂ ਐਵੇਂ ਠੱਗਾਂ ਦੀ ਸਿਫਤ ਕਰਦੇ ਰਹੇ ਜਿਹੜੇ ਛਲ ਕਪਟ ਵਿੱਚ ਹੀ ਫਿਰਦੇ ਰਹੇ। ਅਸਲ ਮਾਇਨੇ ਦੇ ਵਿੱਚ ਰੱਬ ਦੇ ਅਵਤਾਰ ਦੇ ਕੋਲ ਜਿਹੜੇ ਗੁਣ ਹੋਣੇ ਚਾਹੀਦੇ ਸੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਕਲਯੁੱਗ ਦੇ ਵਿੱਚ ਤਾਂ ਪ੍ਰਤੱਖ ਰੂਪ ਦੇ ਪ੍ਰਮਾਣ ਤੁਸੀਂ ਸਾਡੇ ਸਾਹਮਣੇ ਹੋ, ਤੁਹਾਡੇ ਅੰਦਰ ਉਹ ਸਾਰੇ ਰੱਬੀ ਗੁਣ ਹੈਗੇ ਨੇ ਜਿਹੜੇ ਇਹਨਾਂ ਦੇ ਅਵਤਾਰ ਹੋਏ ਨੇ ਜਿਹਨਾਂ ਨੂੰ ਅਸੀਂ ਪਹਿਲਾਂ ਮੰਨਦੇ ਹੁੰਦੇ ਸੀਗੇ, ਉਹ ਤਾਂ ਜਦੋਂ ਹੁਣ ਤੁਹਾਡੇ ਸੰਗਤ ਹੋਈ ਤਾਂ ਪਤਾ ਲੱਗਾ ਵੀ ਇਹ ਤਾਂ ਠੱਗ ਹੀ ਸੀਗੇ, ਇਹ ਤਾਂ ਛਲ ਕਪਟ ਕਰਦੇ ਰਹੇ ਆ। ਆਹ ਇਸ ਸ਼ਬਦ ਦਾ ਅਰਥ ਆ। ਡਿਟੇਲ ਦੇ ਵਿੱਚ ਸੁਣਨਾ ਹੋਵੇ ਤਾਂ ਫਿਰ ਬੇਨਤੀ ਕੀਤੀ ਸੀ ਆ ਵੀਡੀਓ ਸੁਣ ਲਿਓ, ਤੇ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਤੁਸੀਂ ਵੀ ਇੱਥੇ ਸਿੱਖਾਂ ਨਾਲ ਠੱਗੀ ਮਾਰ ਰਹੇ ਹੋ, ਸ਼ਬਦ ਦੇ ਗਲਤ ਅਰਥ ਕਰਕੇ ਗੁੰਮਰਾਹ ਕਰਕੇ ਸੰਗਤਾਂ ਨੂੰ ਧੋਖਾ ਦੇ ਰਹੇ ਹੋ। ਸੋ ਇੱਦਾਂ ਤੁਹਾਨੂੰ ਇਹ ਪਸਾਉਂਦੇ ਨੇ, ਤੇ ਇਹੀ ਗੱਲ ਹੁਣ ਸਾਨੂੰ ਪਛਾਣਨ ਦੀ ਲੋੜ ਆ ਸਾਡੀ ਕੌਮ ਦੇ ਅੰਦਰ ਕਿਹੋ ਜਿਹੇ ਬੰਦੇ ਨੇ ਜਿਹਨਾਂ ਨੂੰ ਅਸੀਂ ਸਿਰ ਤੇ ਚੱਕਿਆ ਹੋਇਆ ਆ, ਜਿਹਨਾਂ ਨੂੰ ਅਸੀਂ ਸਮਝਦੇ ਖਰੇ ਸਿੱਖੀ ਦੇ ਪ੍ਰਚਾਰਕ ਨੇ, ਪਰ ਉਹ ਤੁਹਾਡੀਆਂ ਜੜ੍ਹਾਂ 'ਚ ਤੇਲ ਦੇ ਰਹੇ ਨੇ। ਹੁਣ ਇਸੇ ਸ਼ਬਦ ਦੀ ਵਿਚਾਰ ਇਸੇ ਤਰੀਕੇ ਦੇ ਨਾਲ ਤੁਹਾਡੇ ਗੁਰੂ ਪਾਤਸ਼ਾਹ ਨੂੰ ਇਹਨਾਂ ਨੇ ਆਪਣੇ ਠੱਗ ਅਵਤਾਰਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ। ਮੈਂ ਸਿੱਧਾ ਬੋਲਾਂਗਾ, ਇੱਥੇ ਕਿਸੇ ਹਿੰਦੂ ਵੀਰ ਭੈਣ ਨਾਲ ਨਫ਼ਰਤ ਨਹੀਂ ਹੈਗੀ, ਪਰ ਜੋ ਗੁਰਬਾਣੀ ਨੇ ਲਿਖਿਆ, ਜੋ ਗੁਰਬਾਣੀ ਸਾਨੂੰ ਸਮਝਾਉਂਦੀ ਆ, ਉਹ ਸੱਚ ਅਸੀਂ ਬੋਲਣੋਂ ਡਰ ਨਹੀਂ ਸਕਦੇ, ਉਹ ਸੱਚ ਅਸੀਂ ਬੋਲਣੋਂ ਹਟ ਨਹੀਂ ਸਕਦੇ। ਤੇ ਇਹ ਗੱਲ ਹੁਣ ਸਿੱਧੀ ਪ੍ਰਤੱਖ ਰੂਪ ਦੇ ਵਿੱਚ ਪ੍ਰਚਾਰਕਾਂ ਨੂੰ ਸਿੱਖਾਂ ਨੂੰ ਬੋਲਣੀ ਪੈਣੀ, ਇਹ ਸੱਚ ਜਿਹੜਾ ਡੰਕੇ ਦੀ ਚੋਟ ਦੇ ਉੱਤੇ ਪ੍ਰਚਾਰਨਾ ਪੈਣਾ ਆ, ਤਾਂ ਹੀ ਸਾਡੇ ਮਨਾਂ ਦੇ ਅੰਦਰੋਂ ਉਹ ਜਿਹੜੀ ਕੂੜ ਦੀ, ਅਗਿਆਨਤਾ ਦੀ, ਵਹਿਮਾਂ ਭਰਮਾਂ ਦੀ, ਡਰ ਦੀ ਮੈਲ ਆ ਨਾ ਲੱਥੇਗੀ, ਉੱਦਾਂ ਨਹੀਂ ਲੱਥਣੀ। ਹੁਣ ਛਲਿਓ ਬਲ ਬਾਵਨ ਭਾਇਓ, ਤੁਸੀਂ ਖੁਦ ਹੀ ਪੜ੍ਹ ਗਏ ਸਵਾਮੀ ਜੀ ਕਿ ਤੁਹਾਡੇ ਅਵਤਾਰ ਨੇ ਇੱਕ ਰਾਜੇ ਨਾਲ ਛਲ ਕੀਤਾ, ਠੱਗੀ ਮਾਰੀ, ਤੇ ਜਿਹੜਾ ਕਿਸੇ ਨਾਲ ਠੱਗੀ ਮਾਰੇ, ਕਿਸੇ ਨਾਲ ਧੋਖਾ ਕਰੇ, ਉਹ ਰੱਬ ਦਾ ਅਵਤਾਰ ਹੁੰਦਾ ਜਾਂ ਠੱਗ ਹੁੰਦਾ ਆ, ਇਹਦਾ ਫੈਸਲਾ ਤੁਸੀਂ ਕਰ ਲਿਓ ਤਾਂ ਸੰਗਤ ਕਰ ਲਵੇ। ਆ ਇੱਕ ਹੋਰ ਸ਼ਖਸ ਆ ਜਿਹੜਾ ਇਸੇ ਤਰੀਕੇ ਦੇ ਨਾਲ ਸ਼ਬਦਾਂ ਦੇ ਅਰਥਾਂ ਦਾ ਹੇਰ ਫੇਰ ਕਰਕੇ ਤੁਹਾਨੂੰ ਗੁੰਮਰਾਹ ਕਰ ਰਿਹਾ, ਅਗਿਆਨੀ ਸ਼ੇਰ ਸਿੰਘ। ਆ ਸੁਣਿਓ ਜਰਾ ਉਹਦੀ ਵੀ ਵੀਡੀਓ ਸੁਣ ਲਓ।
3: ਗੋਪੀਆਂ ਜੀਵ ਆਤਮਾਵਾਂ ਹਨ ਤੇ ਕ੍ਰਿਸ਼ਨ ਪਰਮਾਤਮਾ ਹੈ, ਆਤਮਾ ਤੇ ਪਰਮਾਤਮਾ ਦਾ ਪ੍ਰੇਮ ਹੈ ਇਹਦੇ ਵਿੱਚ ਵਰਣਨ ਕੀਤਾ ਹੋਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੰਕਤੀ ਆਉਂਦੀ ਹੈ, ਤਨ ਤਨ ਉਹ ਰਾਮ ਬੇਨ ਬਾਜੈ, ਮਧੁਰ ਮਧੁਰ ਤੁਨ ਅਨਹਦ ਗਾਜੈ, ਤਨ ਤਨ ਵੇਗਾ ਰੋ ਮਾਵਲੀ, ਤਨ ਤਨ ਕ੍ਰਿਸ਼ਨ ਓਡੈ ਕਾਮਲੀ, ਤਨ ਤਨ ਤੂੰ ਮਾਤਾ ਦੇਵ ਕੀ ਜੇ ਗ੍ਰਹਿ ਰਮਈਆ ਕਮਲਾਪਤੀ, ਤਨ ਤਨ ਬਨਖੰਡ ਬਿੰਦਰਾ ਬਨਾ ਜੈ ਖੇਲੈ ਸ੍ਰੀ ਨਾਰਾਇਣਾ, ਬੇਨ ਬਜਾਵੈ ਗੋਦਨ ਚਰੈ, ਨਾਮੇ ਕਾ ਸਵਾਮੀ ਆਨੰਦ ਕਰੈ।
0: ਸੋ ਦੇਖਿਆ ਕਿਵੇਂ ਇਹ ਪ੍ਰਚਾਰਕ ਜਿਹੜੇ ਨੇ ਤੁਹਾਨੂੰ ਗੁੰਮਰਾਹ ਕਰ ਰਹੇ ਨੇ, ਕੀ ਇਹਨਾਂ ਨੂੰ ਪਤਾ ਨਹੀਂ ਹੋਵੇਗਾ ਕਿ ਗੁਰਬਾਣੀ ਦੇ ਅੰਦਰ ਕੀ ਲਿਖਿਆ, ਵੀ ਜਿਹੜੀ ਮੈਂ ਵਿਚਾਰ ਇੱਥੇ ਕਰ ਰਿਹਾ ਉਹ ਗੁਰਬਾਣੀ 'ਚ ਕਿਤੇ ਹੋਰ ਥਾਂ ਕੱਟੀ ਜਾ ਰਹੀ ਹੈ। ਜੇ ਤਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਆ ਤਾਂ ਫੇਰ ਇਸ ਤਰ੍ਹਾਂ ਨਹੀਂ ਕਰ ਸਕਦੇ ਇਹ, ਤੇ ਜੇ ਹਜੇ ਤੱਕ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ ਤਾਂ ਫੇਰ ਪ੍ਰਚਾਰਕ ਕਿਹੜੇ ਮੂੰਹ ਨਾ ਬਣ ਗਏ ਨੇ। ਜਿਹੜੇ ਮੇਰੇ ਵੀਰ ਜਾਂ ਭੈਣ ਸਿੱਖ ਨੇ, ਨਿਹੰਗ ਸਿੰਘ ਨੇ, ਕੋਈ ਜਥੇਬੰਦੀ ਵਾਲਾ ਸਿੰਘ ਆ, ਇਹੋ ਜਿਹਾ ਬਾਬਿਆਂ ਦੇ ਪਿੱਛੇ ਲੱਗ ਰਿਹਾ, ਮੰਨ ਰਿਹਾ ਆ, ਥੋੜਾ ਜਿਹਾ ਮੇਰੇ ਵੀਰੋ ਆਪਣੀ ਸੁਰਤ ਨੂੰ ਜਗਾਓ, ਤੁਸੀਂ ਇਹ ਦੇਖੋ ਵੀ ਸੱਚਮੁੱਚ ਤੁਹਾਨੂੰ ਕੌਣ ਸਹੀ ਰਾਹ ਤੇ ਲੈ ਕੇ ਜਾ ਰਿਹਾ ਤੇ ਕੌਣ ਤੁਹਾਨੂੰ ਭੰਬਲ ਭੂਸਿਆਂ ਚ ਪਾ ਰਿਹਾ, ਕੌਣ ਤੁਹਾਨੂੰ ਗੁੰਮਰਾਹ ਕਰ ਰਿਹਾ ਹੈ।
1: ਯੁੱਗ ਚ ਕਿਵੇਂ ਆਇਆ ਸੀ? ਵਾਮਨ ਦੇ ਰੂਪ ਚ। ਪਰ ਆਪ ਜੀ ਤੋਂ ਗਹਿਰਾਈ ਨਾਲ ਜਾਓਗੇ, ਗੀਤਾ ਕੀ ਕਹਿੰਦੀ ਹੈ? ਯਦਾ ਯਦਾ ਹੀ ਧਰਮਸਯ ਗਲਾ ਨਿਰਭਵਤੀ ਭਾਰਤ ਅਭਿਥਾਨਮ ਧਰਮਸਯ ਤਦਾ ਆਤਮਨਾਮ ਸਰਜਾਮੀ ਅਹਮ, ਪਰਿਤਰਣਾਏ ਸਾਧੂਨਾਮ ਵਿਨਾਸ਼ਾਏ ਦੁਸ਼ਕ੍ਰਿਤਾਮ ਧਰਮ ਸੰਸਥਾਪਨਾਰਥਾਏ ਸੰਭਵਾਮੀ ਯੁਗੇ ਯੁਗੇ। ਇਹਦਾ ਅਰਥ ਹੈ ਕਿ ਮੈਂ ਹਰ ਯੁੱਗ 'ਚ ਧਰਮ ਦੀ ਸਥਾਪਨਾ ਕਰਨ ਵਾਸਤੇ, ਸਾਧੂਆਂ ਦਾ ਉਥਾਨ ਕਰਨ ਵਾਸਤੇ, ਪਾਪੀਆਂ ਦਾ ਨਾਸ ਕਰਨ ਵਾਸਤੇ ਆਉਂਦਾ। ਬਾਣੀ ਵੀ ਇਹ ਗੱਲ ਕਹਿੰਦੀ?
0: ਨਹੀਂ ਸਵਾਮੀ ਜੀ, ਗੁਰਬਾਣੀ ਇਹ ਗੱਲ ਨਹੀਂ ਕਹਿੰਦੀ, ਕਿਉਂਕਿ ਗੁਰਬਾਣੀ ਤੁਹਾਡੇ ਯੁੱਗਾਂ ਦੇ ਸਿਸਟਮ ਨੂੰ ਰੱਦ ਕਰਦੀ। ਕੇਵਲ ਗੁਰਬਾਣੀ ਨਹੀਂ, ਅੱਜ ਦਾ ਵਿਗਿਆਨ, ਅੱਜ ਦੀ ਹਿਸਟੋਰੀਕਲ ਜਿੰਨੀ ਵੀ ਸਟੱਡੀ ਆ, ਉਹ ਸਾਰੀ ਤੁਹਾਡੇ ਯੁੱਗਾਂ ਦੇ ਸਿਸਟਮ ਨੂੰ ਰੱਦ ਕਰਦੀ ਹੈ, ਕਿਉਂਕਿ ਤੁਹਾਡੇ ਯੁੱਗਾਂ ਦਾ ਸਿਸਟਮ ਚਲਾ ਜਾਂਦਾ ਆ ਲੱਖਾਂ ਸਾਲ ਪਹਿਲਾਂ, ਅਤੇ ਅੱਜ ਦੀ ਜੋ ਖੋਜ ਆ, ਜੋ ਵਿਗਿਆਨ ਆ, ਉਹ ਸਿੱਧ ਕਰਦਾ ਆ ਜਿਸ ਤਰ੍ਹਾਂ ਵਿਕਾਸ ਦੇ ਵਿੱਚ ਇਨਸਾਨ ਅੱਜ ਵਿਚਰ ਰਹੇ ਨੇ। 60,000 ਸਾਲ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਇਨਸਾਨ ਨਹੀਂ ਸਨ ਵਿਚਰਦੇ, ਅਤੇ ਜਿੰਨੇ ਲੱਖਾਂ ਸਾਲ ਪੁਰਾਣੇ ਤੁਹਾਡੀ ਯੁੱਗ ਗੱਲ ਕਰਦੇ ਨੇ, ਉਨੀ ਪਿੱਛੇ ਜਾ ਕੇ ਤਾਂ ਇਸ ਤਰ੍ਹਾਂ ਧਰਤੀ ਦੇ ਉੱਤੇ ਕੋਈ ਸਿਵਿਲਾਈਜੇਸ਼ਨ ਹੈ ਹੀ ਨਹੀਂ ਸੀਗੀ। ਜੇ ਤੁਸੀਂ ਕਹਿੰਦੇ ਹੈਗੀ ਆ ਤਾਂ ਫਿਰ ਸਿੱਧ ਕਰੋ, ਅੱਜ ਤੱਕ ਕੋਈ ਕਰ ਨਹੀਂ ਸਕਿਆ। ਸਾਰਿਆਂ ਨੇ ਕਹਿਤਾ ਕਿ ਇਹ ਸਭ ਇਤਿਹਾਸ ਆ, ਹਿਸਟੋਰੀਅਨਸ ਵੀ ਕਹਿੰਦੇ ਨੇ, ਸਾਇੰਸ ਵੀ ਕਹਿੰਦੀ ਆ, ਅਤੇ ਗੁਰਬਾਣੀ ਵੀ ਕਹਿੰਦੀ ਆ। ਗੁਰਬਾਣੀ ਹਿੰਦੂ ਧਰਮ ਦੇ ਯੁੱਗ ਯੁੱਗਾਂ ਵਾਲੇ ਸਿਸਟਮ ਨੂੰ ਨਹੀਂ ਮੰਨਦੀ। ਗੁਰਬਾਣੀ ਦਾ ਜੋ ਸਿਧਾਂਤ ਆ, ਗੁਰੂ ਸਾਹਿਬ ਤਾਂ ਕਹਿੰਦੇ ਆ ਵੀ ਸਮਾਂ ਇਸ ਤਰ੍ਹਾਂ ਨਹੀਂ ਕੋਈ ਵੰਡਿਆ ਜਾਂਦਾ ਵੀ ਆਹ ਸਮਾਂ ਸਤਯੁੱਗ ਸੀ, ਆਹ ਸਮਾਂ ਦੁਆਪਰ ਸੀ। ਗੁਰਬਾਣੀ ਯੁੱਗਾਂ ਨੂੰ ਤੁਹਾਡੇ ਕਨਸੈਪਟ ਨੂੰ ਮਨ 'ਤੇ ਲਾਉਂਦੀ ਹੈ, ਭਾਈ ਆਹ ਮਨ ਦੇ ਅੰਦਰ ਹੀ ਸਤਯੁੱਗ ਆ, ਮਨ ਦੇ ਅੰਦਰ ਹੀ ਕਲਯੁੱਗ ਆ। ਜਦੋਂ ਗੁਰੂ ਨਾਲ ਜੁੜੇ ਹੋਵੋਗੇ ਤਾਂ ਤੁਸੀਂ ਸਤਯੁੱਗ ਵਿੱਚ ਜੀ ਰਹੇ ਹਾਂ, ਜਦੋਂ ਤੁਸੀਂ ਮਨਮੁਖਤਾਈ ਨਾਲ ਜੁੜੇ ਹਾਂ ਤਾਂ ਤੁਸੀਂ ਕਲਯੁੱਗ ਵਿੱਚ ਜੀ ਰਹੇ ਹਾਂ। ਕਲਯੁੱਗ ਵਿੱਚ ਹੀ ਗੁਰਬਾਣੀ ਨੇ ਸਤਯੁੱਗ ਬਣਾ ਦਿੱਤਾ ਆ। ਅਤੇ ਜੁਗਤ ਦੱਸੀਏ ਸਿੱਖ ਨੂੰ ਕਿ ਤੂੰ ਕਲਯੁੱਗ ਦੇ ਵਿੱਚ ਭਾਵ ਮਨ ਜਿਹੜਾ ਉਹ ਭੈੜੀਆਂ ਬਿਰਤੀਆਂ ਜੀ ਰਿਹਾ, ਉਹਨੂੰ ਤੁਸੀਂ ਸਤਯੁੱਗ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ। ਗੁਰਬਾਣੀ ਦਾ ਕਨਸੈਪਟ ਤਾਂ ਹੈ ਹੀ ਟੋਟਲੀ ਡਿਫਰੈਂਟ ਤੁਹਾਡੇ ਧਰਮ ਗ੍ਰੰਥਾਂ 'ਚੋਂ। ਅਤੇ ਜੇ ਅੱਜ ਸਿੱਖ ਕਹਿੰਦੇ ਆ ਨਹੀਂ ਅਸੀਂ ਮੰਨਦੇ ਹਾਂ, ਤਾਂ ਸਿੱਖੋ ਫਿਰ ਤੁਹਾਡੇ 'ਤੇ ਵੀ ਸਵਾਲ ਹੋਣੇ ਆ। ਪ੍ਰੂਵ ਕਰੋ ਫਿਰ ਯੁੱਗ ਹੋਏ ਨੇ, ਇੰਨੇ ਸਾਲ ਪਹਿਲਾਂ ਇਨਸਾਨ ਧਰਤੀ 'ਤੇ ਹੈਗਾ ਸੀਗਾ ਇਸ ਤਰੀਕੇ ਦੇ ਨਾਲ, ਇੰਨੇ ਸਾਲ ਕੀ ਤੁਸੀਂ ਥੋੜ੍ਹਾ ਕੁ ਚਿਰ ਪਿੱਛੇ ਚੱਲ ਜਾਓ, ਲੈਂਗੁਏਜ ਹੀ ਹੈ ਨਹੀਂ ਸੀ ਇਸ ਧਰਤੀ ਦੇ ਉੱਤੇ। ਅਤੇ ਇਹ ਕਹਿੰਦੇ ਵੀ ਲੱਖਾਂ ਸਾਲ ਪਹਿਲਾਂ ਆਹ ਲੈਂਗੁਏਜ ਸੀ ਅਤੇ ਇਸ ਤਰ੍ਹਾਂ ਗੱਲਬਾਤ ਹੁੰਦੀ ਸੀ। ਜਾਂ ਤਾਂ ਫਿਰ ਸਿੱਖ ਆਪਣੀ ਕੋਈ ਬਣਾਉਣ ਟੀਮ 'ਤੇ ਸਬੂਤ ਦੇਣ ਦੁਨੀਆਂ ਨੂੰ, ਕਿਉਂਕਿ ਜੋ ਦੁਨੀਆਂ ਨੇ ਖੋਜ ਕੀਤੀ ਆ ਉਹ ਤਾਂ ਝੂਠੀ ਸਾਬਤ ਕਰ ਦਿੱਤੀ ਤੁਹਾਡੇ ਸਾਰੇ ਸਿਧਾਂਤ ਨੂੰ, ਅਤੇ ਨਾ ਗੁਰਬਾਣੀ ਮੰਨਦੀ ਆ।
1: ਬਾਣੀ ਕਹਿੰਦੀ ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ।
0: ਜੇ ਆਪਾਂ ਪਹਿਲਾਂ ਆਲਰੇਡੀ ਵਿਚਾਰ ਚੁੱਕੇ ਹਾਂ ਜਿਹੜੀ ਗੱਲ ਇਹਨੇ ਕੀਤੀ ਆ, ਕਿਉਂਕਿ ਇੱਕ ਭਗਤ ਸਿੰਘ ਦੁਆਬੀ ਜਿਹੜਾ ਹੋਰ ਏਜੰਟ ਛੱਡਿਆ ਹੋਇਆ ਕੌਮ ਦੇ ਵਿੱਚ, ਉਹਦਾ ਵੀ ਬੜਾ ਜ਼ੋਰ ਲੱਗਿਆ ਹੋਇਆ ਇਹ ਸਿੱਧ ਕਰਨ ਦਾ ਕਿ ਸਿੱਖ ਇਹਨਾਂ ਬ੍ਰਾਹਮਣਾਂ ਦੇ ਦੇਵਤਿਆਂ ਨੂੰ, ਇਹਨਾਂ ਦੀਆਂ ਕਹਾਣੀਆਂ ਨੂੰ ਮੰਨਦੇ ਨੇ। ਰੋਜ਼ ਹੀ ਕੋਈ ਨਾ ਕੋਈ ਵੀਡੀਓ ਪਾ ਦਿੰਦਾ, ਆਹ ਦੇਖੋ ਜੀ ਹਰ ਯੁੱਗ ਯੁੱਗ ਭਗਤ ਉਪਾਇਆ ਲੱਗਿਆ ਹੋਇਆ ਜੀ, ਤੁਸੀਂ ਰਹਿਰਾ ਸਾਹਿਬ 'ਚੋਂ ਬਾਣੀ ਕੱਢ ਦਿਉ, ਤੁਸੀਂ ਦਰਬਾਰ ਸਾਹਿਬ 'ਚੋਂ ਇਹ ਸ਼ਬਦ ਕੱਢ ਦਿਉ, ਨਾ ਗਾਇਆ ਕਰੋ। ਭਾਈ ਹਰ ਯੁੱਗ ਯੁੱਗ ਭਗਤ ਉਪਾਇਆ ਉਹ ਪਿਛਲੀ ਵੀਡੀਓ ਦੇਖ ਲੈਣਾ, ਬੜੀ ਚੰਗੀ ਤਰ੍ਹਾਂ ਆਪਾਂ ਉਸ ਸ਼ਬਦ ਦੀ ਡਿਟੇਲ ਦੇ ਵਿੱਚ ਜਾ ਕੇ ਵੀ ਗੱਲਬਾਤ ਕੀਤੀ ਆ, ਅਤੇ ਸਵਾਮੀ ਜੀ ਤੁਸੀਂ ਵੀ ਦੇਖ ਲੈਣਾ, ਅਤੇ ਭਗਤ ਸਿੰਘ ਦੁਆਬੀ ਜੇ ਤੂੰ ਨਹੀਂ ਦੇਖੀ ਤਾਂ ਤੂੰ ਵੀ ਦੇਖ ਲਈ, ਅਤੇ ਸਿੱਖਾਂ ਨੂੰ ਗੁੰਮਰਾਹ ਕਰਨਾ ਬੰਦ ਕਰ ਦਿਉ। ਕੋਈ ਹਰਨਾਕਸ਼ ਨਹੀਂ ਹੋਇਆ, ਕੋਈ ਪ੍ਰਹਿਲਾਦ ਨਹੀਂ ਹੋਇਆ, ਇਹ ਸਭ ਝੂਠੀਆਂ ਕਹਾਣੀਆਂ ਨੇ, ਇਹ ਮਿਥਿਹਾਸਿਕ ਕਹਾਣੀਆਂ ਨੇ। ਗੁਰੂ ਪਾਤਸ਼ਾਹ ਸਿਰਫ ਉਸ ਕਹਾਣੀ ਦਾ ਹਵਾਲਾ ਦੇ ਰਹੇ ਨੇ। ਜੇ ਤੁਸੀਂ ਕਹਿੰਦੇ ਆ ਕਿ ਜੀ ਹਰਨਾਕਸ਼ ਹੋਇਆ ਆ ਅਤੇ ਉਹਨੂੰ ਨਰਸਿੰਘ ਦਾ ਅਵਤਾਰ ਧਾਰ ਕੇ ਰੱਬ ਨੇ ਆ ਕੇ ਮਾਰਿਆ ਸੀਗਾ, ਤਾਂ ਫਿਰ
4: ਗੁਰੂ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
5: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
4: ਵਾਹਿਗੁਰੂ। जी का खालसा वाहेगुरु जी की फतेह। कैलगरी च 24 घंटे सत्तो दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सतगुरु धन धन साहिब श्री गुरु ग्रंथ साहिब जी दा सच खंड श्री हरिमंदर साहिब श्री अमृतसर साहिब जी विखे होया अज अमृत वेले दा मुख वाक ते व्याख्या। वाहेगुरु जी का खालसा वाहेगुरु जी की फतेह।
6: सतनाम श्री वाहिगुरु साहेब जी। तनासरी महला पंजवा

ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਜਹ ਜਹ ਪੇਖਾਂ ਤਹ ਨਾਰਾਇਣ।

0: ਤਕ ਤਿਆਗੇ ਸਭ ਅਨੁਰਾਗ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ ਵਿਖੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਇਸ ਕੀਮਤੀ ਸਮੇਂ ਦੀ ਉਡੀਕ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ 'ਤੇ ਸਮੇਂ ਸਮੇਂ 'ਤੇ ਔਕੜਾਂ ਆਉਂਦੀਆਂ ਰਹੀਆਂ, ਮੁਸ਼ਕਲਾਂ ਆਉਂਦੀਆਂ ਰਹੀਆਂ, ਔਖੇ ਸਮੇਂ ਆਉਂਦੇ ਰਹੇ, ਪਰ ਹਰੇਕ ਔਖੇ ਸਮੇਂ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਸਿੱਖ ਕੌਮ ਨੇ ਬਤੀਤ ਕੀਤਾ। ਨਿਵਾਉਣ ਵੱਲ ਸੁਰਤ ਨਹੀਂ ਜਾਣ ਦਿੱਤੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਖਾਲਸਾ ਪੰਥ ਅੰਦਰ, ਆਪਣੇ ਸਿੱਖਾਂ ਅੰਦਰ ਅਜਿਹੀ ਸਪਿਰਟ ਭਰੀ ਜਿਹੜੀ ਬੀਤ ਗਏ ਸਮੇਂ ਵਿੱਚ ਵੀ ਮੌਜੂਦ ਸੀ, ਅੱਜ ਵੀ ਮੌਜੂਦ ਹੈ, ਆਉਣ ਵਾਲੇ ਸਮੇਂ ਵਿੱਚ ਵੀ ਮੌਜੂਦ ਰਹੇਗੀ, ਉਹ ਹੈ ਅਣਖ ਗੈਰਤ। ਵਾਧਾ ਕੌਮ ਨੇ ਕਿਸੇ 'ਤੇ ਕਦੀ ਕੀਤਾ ਨਹੀਂ, ਸਿੱਖ ਕੌਮ ਨੇ। ਜਿਸ ਨੇ ਵੀ ਵਾਧਾ ਕੀਤਾ, ਕੋਈ ਭਾਜੀ ਸਿਰ ਚੜ੍ਹਾਈ, ਸਮਾਂ ਵੱਧ ਘੱਟ ਲੱਗ ਜਾਂਦਾ ਰਿਹਾ। ਸਮਾਂ 'ਤੇ ਸ਼ਹੀਦ ਊਧਮ ਸਿੰਘ ਵਰਗਿਆਂ ਨੂੰ 20-22 ਸਾਲ ਦਾ ਲੱਗ ਗਿਆ ਸੀ, ਪਰ ਜਨਰਲ ਅਡਵਾਇਰ ਨੇ ਕਤਲੇਆਮ ਸਿੱਖਾਂ ਦਾ ਇੱਥੇ ਕੀਤਾ, ਜ਼ਿਲ੍ਹਿਆਂ ਵਾਲੇ ਬਾਗ, ਪਰ 20-22 ਸਾਲ ਬਾਅਦ ਲੰਡਨ ਜਾ ਕਰਕੇ ਉਹਨੂੰ ਉਹਦੀ ਕੀਤੀ ਦਾ ਫਲ ਭੁਗਤਾ ਦਿੱਤਾ, ਭਾਜੀ ਨਹੀਂ ਰਹਿਣ ਦਿੱਤੀ। ਅੱਜ ਵੀ ਸਿੱਖ ਕੌਮ ਅੰਦਰ ਬਹੁਤ ਅਹਿਮ ਮਹਾਨ ਦਿਹਾੜਾ ਸਰਹੰਦ ਫਤਿਹ ਦਿਵਸ, ਅਤੇ ਇਸ ਦਾ ਜਿਹੜਾ ਪਿਛੋਕੜ ਹੈ, ਘਟਨਾਵਾਂ ਤਾਂ ਹੋਰ ਬੜੀਆਂ, ਪਰ ਜਿਹੜਾ ਮੇਨ ਪਿਛੋਕੜ ਹੈ ਉਹ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਤਿੰਨਾਂ ਦੀ ਸ਼ਹੀਦੀ। ਬੜਾ ਕੌਮ ਦਾ ਖੂਨ ਉਬਾਲੇ ਮਾਰਦਾ, ਅੱਜ ਵੀ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਉਸ ਵੇਲੇ ਜਿਹੜੇ ਸਿੱਖ ਮੌਜੂਦ ਸਨ ਉਹ ਸਾਡੇ ਨਾਲੋਂ ਤਾਂ ਕਿਤੇ ਚੜ੍ਹਦੀ ਕਲਾ ਵਾਲੇ ਸਨ, ਕਿਤੇ ਰਹਿਤਵਾਨ ਸਨ, ਬਾਣੀ ਪੜ੍ਹਨ ਵਾਲੇ ਸਾਡੇ ਨਾਲੋਂ ਹਰੇਕ ਗੁਣਾਂ ਵਿੱਚ ਵੱਧ, ਉਹਨਾਂ ਦਾ ਫਿਰ ਖੂਨ ਉਬਾਲੇ ਕਿਉਂ ਨਹੀਂ ਸੀ ਮਾਰਦਾ। ਪਰ ਸਮਾਂ ਆਪਣੀ ਚਾਲ ਚੱਲਦਾ ਗਿਆ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੰਦੇੜ ਦੀ ਧਰਤੀ ਤੋਂ ਸਤੰਬਰ ਮਹੀਨੇ ਸੰਨ 1708 ਨੂੰ ਬਾਬਾ ਬੰਦਾ ਸਿੰਘ ਜੀ ਨੂੰ ਅੰਮ੍ਰਿਤ ਛਕਾ ਕਰਕੇ, ਥਾਪੜਾ ਦੇ ਕਰਕੇ ਅਤੇ ਦੁਸ਼ਟਾਂ ਨੂੰ ਸੋਧਣ ਦਾ ਮੇਨ ਕੰਮ ਦੇ ਕਰਕੇ ਪੰਜਾਬ ਦੀ ਧਰਤੀ ਵੱਲ ਜਦੋਂ ਤੋਰਦੇ ਨੇ, ਪਰ ਸਤਿਗੁਰੂ ਜੀ ਨੇ ਇੱਕ ਪਕਿਆਈ, ਇੱਕ ਲੀਹਾਂ ਸਾਡੇ ਵਾਸਤੇ ਪਾ ਕੇ ਦਿੱਤੀਆਂ,

ਜ਼ਿੰਮੇਵਾਰੀ ਬਾਬਾ ਬੰਦਾ ਸਿੰਘ ਜੀ ਨੂੰ ਦਿੱਤੀ ਬਹਾਦਰ ਜੀ ਨੂੰ, ਪਰ ਅਗਵਾਈ ਵਿੱਚ ਰਹਿਣਾ ਪੰਜ ਪਿਆਰਿਆਂ ਦੀ, ਪੰਜ ਪਿਆਰੇ ਦਿੱਤੇ ਕਿ ਅਗਵਾਈ ਇਹਨਾਂ ਦੀ ਵਿੱਚ ਰਹਿਣਾ। ਨਿਸ਼ਾਨ ਸਾਹਿਬ ਵੀ ਦਿੱਤਾ, ਨਗਾਰਾ ਵੀ ਦਿੱਤਾ, 20 ਸਿੰਘ ਨਾਲ ਹੋਰ ਤੋਰੇ, ਉਹਨਾਂ ਦੀ ਇਕੱਠੀ ਗਿਣਤੀ ਵੀ 25 ਕੀਤੀ ਜਾ ਸਕਦੀ ਸੀ, ਪਰ ਨਹੀਂ। ਸਤਿਗੁਰੂ ਜੀ ਨੇ ਕਿਹਾ ਸੀ, ਇੱਕ ਤਾਂ ਜਦੋਂ ਕੋਈ ਔਕੜ ਮੁਸ਼ਕਲ ਆਵੇ ਇਹਨਾਂ ਪੰਜਾਂ ਕੋਲੋਂ ਅਰਦਾਸ ਕਰਵਾਉਣਾ, ਅਤੇ ਜਦੋਂ ਇਹ ਪੰਜ ਤੈਨੂੰ ਕੋਈ ਹੁਕਮ ਲਾਉਣ ਇਹਨਾਂ ਪੰਜਾਂ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ, ਪੰਜ ਪ੍ਰਧਾਨੀ ਮਰਿਆਦਾ। ਤਾਂ ਫਿਰ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਤੋਰਿਆ, 20 ਸਿੰਘ ਨਾਲ ਦੇ ਕੇ ਤੋਰਿਆ। ਚਲਦੇ ਚਲਦੇ ਜਦੋਂ ਦਿੱਲੀ ਪਹੁੰਚਦੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ, ਦੱਸਦੇ ਨੇ ਕਿ ਗਿਣਤੀ ਵੱਧਦੀ ਕਾਫ਼ੀ ਵੱਧ ਗਈ ਫੌਜ ਦੀ, ਨਾਲ ਸਿੱਖ ਸੰਗਤ ਜਿਸ ਜਿਸ ਨੂੰ ਵੀ ਪਤਾ ਲੱਗਾ ਨਾਲ ਜੁੜਦੇ ਗਏ, ਅਤੇ ਦਿੱਲੀ ਪਹੁੰਚ ਕੇ ਗਿਣਤੀ ਇੰਨੀ ਜ਼ਿਆਦਾ ਹੋ ਗਈ ਸੀ ਕਿ ਰਾਸ਼ਨ ਪਾਣੀ ਮੁੱਕ ਗਿਆ ਫੌਜ ਦਾ, ਪੈਸਾ ਕੋਲ ਕੋਈ ਨਹੀਂ ਸੀ। ਹੁਣ ਨਵੇਂ ਨਵੇਂ ਚੱਲੇ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ, ਅਤੇ ਅੰਦਰ ਥੋੜ੍ਹੀ ਜਿਹੀ ਘਬਰਾਹਟ ਆਈ। ਫਿਰ ਵਿੱਚੋਂ ਹੀ ਗੁਰਸਿੱਖਾਂ ਨੇ ਕਿਹਾ, ਸਤਿਗੁਰੂ ਜੀ ਨੇ ਕਿਹਾ ਸੀ, ਜਦੋਂ ਮੁਸ਼ਕਲ ਆਵੇ ਘਬਰਾਉਣਾ ਨਹੀਂ, ਪੰਜਾਂ ਕੋਲੋਂ ਅਰਦਾਸ ਕਰਵਾਉਣੀ, ਗੁਰੂ ਬੌੜੀ ਕਰੇਗਾ। ਇੰਜ ਹੀ ਹੋਇਆ, ਜਦੋਂ ਪੰਜਾਂ ਨੇ ਅਰਦਾਸ ਕੀਤੀ, ਅਤੇ ਇਤਿਹਾਸ ਵਿੱਚ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਲਵਾਣੇ ਬਰਾਦਰੀ ਦੇ ਕੁਝ ਗੁਰਸਿੱਖ ਆਪਣਾ ਦਸਵੰਧ ਲਈ ਜਾ ਰਹੇ ਸਨ ਗੰਡਿਆਂ 'ਤੇ ਲੱਦ ਕੇ, ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਟਾ ਕਰਨਾ, ਇਹਨਾਂ ਨੂੰ ਮਿਲ ਪਏ। ਇਹਨਾਂ ਨੂੰ ਮਿਲ ਕੇ ਜਦੋਂ ਗੁਰਸਿੱਖ ਵੇਖੇ, ਉਹਨਾਂ ਨੇ ਪੁੱਛਿਆ, ਅਤੇ ਗੁਰਸਿੱਖਾਂ ਨੇ ਦੱਸਿਆ ਕਿ ਸਤਿਗੁਰੂ ਜੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਦੁਸ਼ਟਾਂ ਨੂੰ ਸੋਧਣ ਵਾਸਤੇ ਪੰਜਾਬ ਦੀ ਧਰਤੀ ਵੱਲ ਭੇਜਿਆ, ਪਰ ਖਰਚੇ ਦੀ ਥੋੜ੍ਹ ਹੈ। ਉਹ ਕਹਿਣ ਲੱਗੇ, ਦਸਵੰਧ ਗੁਰੂ ਦਾ ਹੀ ਹੈ, ਫੌਜਾਂ ਗੁਰੂ ਕੀਆਂ, ਹੁਕਮ ਗੁਰੂ ਕੇ ਨਾਲ ਚੱਲ ਰਹੀਆਂ। ਉਹਨਾਂ ਜਦੋਂ ਦਸਵੰਧ ਦਿੱਤਾ, ਇੱਥੋਂ ਫਿਰ ਮਨ ਪੱਕਾ, ਜਿਹੜਾ ਥੋੜ੍ਹਾ ਬਹੁਤਾ ਫਰਕ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ, ਮਨ ਹੋਰ ਪੱਕਾ ਹੋ ਗਿਆ। ਇਤਿਹਾਸ ਬੜਾ ਲੰਬੇਰਾ ਜੀ, ਸਮੇਂ ਦੀ ਆਪਣੀ ਮਰਿਆਦਾ। ਸਭ ਤੋਂ ਪਹਿਲਾਂ ਸੋਨੀਪਤ ਨੂੰ ਫਤਿਹ ਕੀਤਾ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ। ਇੱਥੋਂ ਦਾ ਬਹੁਤ ਕਾਬਜਕਾਰੀ ਅਤੇ ਬੜਾ ਬਲਵਾਨ ਸੀ ਸੂਬੇਦਾਰ, ਜਿਸ ਨੂੰ ਮੌਤ ਦੇ ਘਾਟ ਉਤਾਰਿਆ। ਇੱਥੋਂ ਫਿਰ ਜਦੋਂ ਕਬਜ਼ਾ ਕੀਤਾ, ਧਨ ਪਦਾਰਥ ਹੱਥ ਆਇਆ ਅਤੇ ਜੜ੍ਹਾਂ ਮਜ਼ਬੂਤ ਹੋ ਗਈਆਂ। ਫਿਰ ਸਹਿਜੇ ਸਹਿਜੇ ਵੱਧਦੇ ਵੱਧਦੇ ਸਮਾਣੇ ਸ਼ਹਿਰ ਨੂੰ ਵੀ ਮਿੱਟੀ ਦਾ ਢੇਰ ਕੀਤਾ, ਕਿਉਂਕਿ ਸਮਾਣੇ ਨਾਲ ਬੜੀ ਪੁਰਾਣੀ ਸਾਂਝ ਸੀ। ਜਲਾਲੂਦੀਨ, ਜਿਸ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ, ਉਹ ਵੀ ਸਮਾਣੇ ਦਾ ਰਹਿਣ ਵਾਲਾ ਜਲਾਦ ਸੀ। ਸ਼ਾਸ਼ਲ ਬੇਗ, ਬਾਸਲ ਬੇਗ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਨੀਹਾਂ ਵਿੱਚ ਚਿਣ ਕੇ, ਉਹ ਵੀ ਇੱਥੋਂ ਦੇ ਰਹਿਣ ਵਾਲੇ ਸਨ। ਇੱਥੇ ਜਲਾਦਾਂ ਦੇ ਪਰਿਵਾਰ ਬਹੁਤ ਸਨ। ਇਤਿਹਾਸਕਾਰਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਆਮ ਸ਼ਹਿਰ ਨਹੀਂ ਸੀ ਉਸ ਵੇਲੇ, ਇੱਥੇ ਮੰਨੇ ਪਰਮੰਨੇ ਮੁਗਲਾਂ ਦੇ ਇੰਨੇ ਅਹਿਮ ਲੋਕ ਰਹਿੰਦੇ ਸਨ। 22 ਪਾਲਕੀਆਂ ਸਮਾਣੇ ਦੇ ਵਿੱਚੋਂ ਨਿਕਲਦੀਆਂ ਸਨ, ਕਿਉਂਕਿ ਅੱਜ ਵਾਂਗ ਜੈਡ ਸਿਕਿਉਰਿਟੀ ਕਾਫਲਾ ਉਦੋਂ ਪਾਲਕੀਆਂ ਹੀ ਹੁੰਦੇ ਸੀ, ਭਾਵ ਕਿ 22 ਅਹਿਮ ਲੋਕ ਜਿਹੜੇ ਪਾਲਕੀਆਂ ਵਿੱਚ ਜਾਂਦੇ ਸਨ ਉਹ ਵੀ ਸਮਾਣੇ ਵਿੱਚ ਰਹਿੰਦੇ ਸਨ, ਜਲਾਦਾਂ ਦੇ ਪਰਿਵਾਰ ਵੀ। ਪਰ ਗੁਰਸਿੱਖਾਂ ਦਾ ਖੂਨ ਖੌਲ ਰਿਹਾ ਸੀ, ਗੁਰਸਿੱਖਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਖਾਈ ਦਿੰਦੀ ਸੀ। ਦੱਸਦੇ ਹਨ ਕਿ ਹੱਸਦਾ ਵੱਸਦਾ ਸਮਾਣਾ, ਇੱਥੋਂ ਦੇ ਰਈਸ ਲੋਕ ਜਿਨ੍ਹਾਂ ਨੇ ਰੱਜ ਕੇ ਜ਼ੁਲਮ ਕੀਤਾ, ਭਾਵੇਂ ਜਲਾਦ ਅਤੇ ਭਾਵੇਂ ਇੱਥੋਂ ਦੇ ਰਹਿਣ ਵਾਲੇ ਕੁਝ ਹਾਕਮ, ਬਸ ਕੁਝ ਹੀ ਸਮੇਂ ਵਿੱਚ ਸਮਾਣਾ ਸ਼ਹਿਰ ਵੀ ਗਰਕ ਕਰ ਦਿੱਤਾ ਗੁਰਸਿੱਖਾਂ ਨੇ। ਇਹ ਵੀ ਜ਼ਿਕਰ ਮਿਲਦਾ, ਵਜ਼ੀਰ ਖਾਂ ਨੂੰ ਡਰ ਸਤਾਉਣ ਲੱਗ ਪਿਆ ਸੀ ਅੰਦਰੋਂ ਅੰਦਰ ਹੀ, ਇੱਥੇ ਸੂਈਏ ਵੀ ਭੇਜੇ। ਸੂਈਆਂ ਨੂੰ ਪਛਾਣ ਕੇ ਗੁਰਸਿੱਖਾਂ ਨੇ ਪਹਿਲਾਂ ਤਾਂ ਚੰਗੀ ਤਰ੍ਹਾਂ ਸੋਧਾ ਲਾਇਆ, ਸੋਧਾ ਲਾਉਣ ਤੋਂ ਬਾਅਦ ਫਿਰ ਛੱਡ ਦਿੱਤਾ ਕਿ ਮਾਰਨਾ ਨਹੀਂ, ਜਾ ਕੇ ਵਜ਼ੀਰ ਖਾਂ ਨੂੰ ਕਹਿ ਦਿਓ ਖਬਰਾਂ ਲੈਣ ਦੀ ਲੋੜ ਨਹੀਂ ਹੈ, ਤਿਆਰੀ ਕਰ ਲੈ,
ਖਾਲਸਾ ਆਇਆ ਕਿ ਆਇਆ। ਇਤਿਹਾਸਕਾਰਾਂ ਇੰਜ ਲਿਖਿਆ, ਇਤਿਹਾਸ ਬੜਾ ਲੰਬੇਰਾ ਜੀ, ਸਡੌਰੇ ਦੇ ਉਸਮਾਨ ਖਾਨ ਸੂਬੇਦਾਰ ਨੂੰ ਮੌਤ ਦੇ ਘਾਟ ਉਤਾਰਿਆ, ਜਿਸ ਨੇ ਕੋਹ ਕੋਹ ਕੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ, ਉਸਨੂੰ ਉਸਦੀ ਕੀਤੀ ਦਾ ਫਲ ਭੁਗਤਾਇਆ। ਹੁਕਮਨਾਮੇ ਸਮੇਂ ਸਮੇਂ 'ਤੇ ਬਾਬਾ ਬੰਦਾ ਸਿੰਘ ਜੀ ਜਾਰੀ ਕਰੀ ਗਏ। ਮਾਝਾ, ਮਾਲਵਾ, ਦੁਆਬਾ, ਸਹਿਜੇ ਸਹਿਜੇ ਗੁਰਸਿੱਖ ਸਿੱਖ ਸੰਗਤਾਂ ਜੁੜਦੀਆਂ ਗਈਆਂ। ਅੱਜ ਦਾ ਜਿਹੜਾ ਦਿਨ ਹੈ, ਸਰਹੰਦ ਤੋਂ ਉਰਲੇ ਪਾਸੇ ਚੱਪੜ ਚਿੜੀ ਦੇ ਮੈਦਾਨ ਵਿੱਚ ਫਿਰ ਖਾਲਸਾ ਫੌਜ ਅਤੇ ਵਜ਼ੀਰ ਖਾਨ ਦੀ ਫੌਜ ਆਹਮੋ ਸਾਹਮਣੇ ਹੋਈ। ਬੜੀਆਂ ਚਾਲਾਂ ਚੱਲੀਆਂ ਜੀ। ਸੁੱਚਾ ਆਨੰਦ, ਜਿਸ ਨੂੰ ਖਾਲਸਾ ਪੰਥ ਨੇ ਝੂਠਾ ਆਨੰਦ ਦਾ ਨਾਮ ਦਿੱਤਾ, ਆਪਣਾ ਭਤੀਜਾ ਉਸਨੇ 1000 ਫੌਜੀ ਵਜ਼ੀਰ ਖਾਨ ਦੀ ਫੌਜ ਦੇ ਕੇ ਕਿਹਾ, ਤੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਜਾ ਕੇ ਰਲ ਜਾ। ਉਹਨੇ ਆਣ ਕੇ ਕਿਹਾ, ਮੈਂ ਸੁੱਚਾ ਆਨੰਦ ਚਾਚੇ ਦੇ ਹੱਥੋਂ, ਵਜ਼ੀਰ ਖਾਨ ਦੇ ਹੱਥੋਂ ਦੁਖੀ ਹਾਂ, ਮੇਰੇ ਫੌਜੀ ਆ, ਮੈਂ ਤੁਹਾਡੀ ਫੌਜ ਵਿੱਚ ਸ਼ਾਮਿਲ ਹੋਣਾ ਚਾਹੁੰਦਾ। ਦੂਰ ਦੇਸ਼ੀ ਦੇ ਮਾਲਕ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪਤਾ ਤਾਂ ਹੈ ਸੀ ਕਿ ਇਹ ਕਿਹੜੇ ਮਨਸੂਬੇ ਨਾਲ ਆਇਆ, ਕਿੰਨੇ ਭੇਜਿਆ, ਪਰ ਉਹਨਾਂ ਨੇ ਕੁਝ ਨਹੀਂ ਕਿਹਾ। ਉਹਨਾਂ ਨੇ ਇਸ ਕਰਕੇ ਭੇਜਿਆ ਸੀ ਕਿ ਜਦੋਂ ਜੰਗ ਬਿਲਕੁਲ ਜ਼ੋਰਾਂ 'ਤੇ ਹੋਵੇਗਾ, ਤੁਸੀਂ ਭੱਜ ਉੱਠਣਾ। ਜਦੋਂ 1000 ਬੰਦਾ ਭੱਜੇਗਾ, ਵੇਖਣ ਨੂੰ ਇੰਝ ਲੱਗੇਗਾ ਜਿਵੇਂ ਖਾਲਸਾ ਫੌਜ ਡਰ ਕੇ ਭੱਜ ਗਈ ਹੈ, ਜਿੱਤ ਵਜ਼ੀਰ ਖਾਨ ਦੀ ਹੋ ਜਾਵੇਗੀ। ਪਰ ਇੰਝ ਨਾ ਹੋਇਆ। ਜਦੋਂ ਬਿਲਕੁਲ ਜੰਗ ਜ਼ੋਰਾਂ 'ਤੇ ਸੀ, ਜਦੋਂ ਇਹ ਸੁੱਚਾ ਆਨੰਦ ਦਾ ਭਤੀਜਾ ਆਪਣੇ 1000 ਫੌਜੀਆਂ ਸਮੇਤ ਭੱਜਣ ਲੱਗਾ, ਬਾਬਾ ਬੰਦਾ ਸਿੰਘ ਜੀ ਬਹਾਦਰ ਉੱਚੀ ਟਿੱਬੀ 'ਤੇ ਚੜ੍ਹ ਕੇ ਇਹ ਯੁੱਧ ਵੇਖ ਰਹੇ ਸਨ, ਪਰ ਇੱਕਦਮ ਵਿੱਚ ਆਪ ਉੱਤਰ ਆਏ। ਥੋੜ੍ਹਾ ਜਿਹਾ ਫਰਕ ਤਾਂ ਪਿਆ, ਪਰ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਵਿੱਚ ਆਪ ਆ ਗਏ, ਫਿਰ ਖਾਲਸਾ ਫੌਜਾਂ ਵਿੱਚ ਫਿਰ ਚੜ੍ਹਦੀ ਕਲਾ ਵਾਲਾ ਜੋਸ਼ ਆ ਗਿਆ। ਬੜੀ ਗਹਿ ਗੱਚ ਲੜਾਈ ਹੋਈ। ਸਿੱਖਾਂ ਨੂੰ ਕੇਵਲ ਅਤੇ ਕੇਵਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਖਾਈ ਦਿੰਦੀ ਸੀ। ਵਜ਼ੀਰ ਖਾਨ ਦੀ ਫੌਜ ਕਿੰਨੀ ਹੈ, ਉਹਦੇ ਕੋਲ ਤੋਪਾਂ ਕਿੰਨੀਆਂ, ਉਸ ਕੋਲ ਬਰੂਦ ਕਿੰਨਾ, ਉਸ ਕੋਲ ਗੋਲਾ ਕਿੰਨਾ, ਇਹ ਕੋਈ ਅਹਿਮੀਅਤ ਨਹੀਂ ਸੀ ਰੱਖਦਾ। ਸਿੱਖਾਂ ਵਾਸਤੇ ਇਹੋ ਹੀ ਅਹਿਮੀਅਤ ਸੀ ਕਿ ਜਿਸ ਨੇ ਸਾਡੇ ਸਤਿਗੁਰੂ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਵਾਇਆ, ਬਸ ਇਸ ਨੂੰ ਮੌਤ ਦੇ ਘਾਟ ਉਤਾਰਨਾ। ਵਜ਼ੀਰ ਖਾਂ ਆਪ ਆਇਆ ਜੀ, ਜ਼ਿਕਰ ਕੀਤਾ, ਇਸ ਨੇ ਭਾਈ ਬਾਜ ਸਿੰਘ 'ਤੇ ਨੇਜੇ ਨਾਲ ਹਮਲਾ ਕੀਤਾ। ਉਹੋ ਹੀ ਨੇਜਾ ਖੋਹ ਕੇ ਭਾਈ ਬਾਜ ਸਿੰਘ ਨੇ ਵਜ਼ੀਰ ਖਾਂ ਦੇ ਘੋੜੇ ਦੇ ਮੱਥੇ ਵਿੱਚ ਮਾਰਿਆ। ਵਜ਼ੀਰ ਖਾਂ ਬਿਨਾਂ ਘੋੜੇ ਤੋਂ ਹੋ ਗਿਆ। ਬੜੀ ਫੁਰਤੀ ਨਾਲ ਇਹ ਵਾਰ ਕਰਨ ਲੱਗਾ ਭਾਈ ਬਾਜ ਸਿੰਘ 'ਤੇ, ਪਰ ਭਾਈ ਫਤਿਹ ਸਿੰਘ ਜੀ ਨੇ ਇੰਨੀ ਫੁਰਤੀ ਨਾਲ ਵਾਰ ਕੀਤਾ, ਇੱਕ ਮੋਢੇ ਤੋਂ ਤਲਵਾਰ ਇਸ ਦੇ ਮੋਢੇ 'ਤੇ ਰੱਖੀ ਅਤੇ ਦੂਸਰੇ ਪਾਸੇ ਸਰੀਰ ਦੇ ਤਲਵਾਰ ਆਰ ਪਾਰ ਕਰ ਦਿੱਤੀ, ਦੋ ਟੋਟੇ ਕਰ ਦਿੱਤੇ ਵਜ਼ੀਰ ਖਾਂ ਦੇ। ਅੱਜ ਦੇ ਦਿਨ ਫਿਰ ਵਜ਼ੀਰ ਖਾਂ ਮਾਰਿਆ ਗਿਆ। ਇਤਿਹਾਸਕਾਰਾਂ ਜ਼ਿਕਰ ਕੀਤਾ, ਕੁਝ ਕੁ ਨੇ ਇੰਨਾ ਰੋਹ ਸੀ ਕਿ ਇਸ ਨੂੰ ਮਰੇ ਹੋਏ ਨੂੰ ਵੀ ਪਸ਼ੂਆਂ ਮਗਰ ਬੰਨ੍ਹ ਕੇ ਸਰਹੰਦ ਦੇ ਬਾਜ਼ਾਰਾਂ ਵਿੱਚ ਧੋਇਆ ਗਿਆ। ਸੁੱਚਾ ਆਨੰਦ, ਜਿਸ ਨੇ ਕਦੀ ਭਰੀ ਸਭਾ ਵਿੱਚ ਕਿਹਾ ਸੀ, ਸੱਪ ਦੇ ਬੱਚੇ ਸੱਪ ਹੁੰਦੇ ਆ, ਛੱਡਣੇ ਨਹੀਂ ਚਾਹੀਦੇ, ਇਸ ਦੀ ਨੱਕ ਵਿੱਚ ਨੱਥ ਪਾ ਕਰਕੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ। ਘੁਮਾ ਘੁਮਾ ਕੇ ਧੂ ਧੂ ਕੇ ਇਸ ਨੂੰ ਵੀ ਕਰਨੀ ਦਾ ਫਲ ਭੁਗਤਾਇਆ। ਇਹੋ ਹੀ ਸਰਹੰਦ ਜਿਸ ਨੇ ਰੱਜ ਕੇ ਅਤਿਆਚਾਰ ਕੀਤੇ, ਇਸ ਦੇ ਸ਼ਾਸਕਾਂ ਨੇ ਅਤਿਆਚਾਰ ਕੀਤੇ, ਸਿੱਖਾਂ ਨੇ ਮਲੀਆ ਮੇਟ ਕਰ ਦਿੱਤਾ, ਮਿੱਟੀ ਦਾ ਢੇਰ ਕਰ ਦਿੱਤਾ। ਅੱਲਾ ਯਾਰ ਖਾਂ ਜੋਗੀ ਨੇ 17 ਲਿਖੀਆਂ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੁੰਦਿਆਂ, ਹਮ ਔਰੋਂ ਆਪਣੀ ਜਾਨ ਦੇ ਕਰਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਮ ਹਮ ਸਿਰੋਂ ਪਰ ਉਠਾ ਚੱਲੇ, ਗੁਰਿਆਈ ਕਾ ਨਿਸ਼ਾਨ ਦੁਨੀਆਂ

0: ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਧਨਾਸਰੀ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ।
1: ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ।
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਬਿਸਰੇ ਕਹੀਏ ਭੁੱਲ ਗਿਆ ਵਿਸਰ ਗਿਆ ਪ੍ਰਾਨ ਪਤ ਪ੍ਰਾਨ ਸਾਹ ਤੇ ਪਤੀ ਪਤ ਮਾਲਕ ਸਾਹਾਂ ਦਾ ਮਾਲਕ। ਵਿਗਿਆਨ ਅੱਜ ਜਿੰਨੀ ਮਰਜ਼ੀ ਤਰੱਕੀ ਕਰ ਗਿਆ ਭਾਵੇਂ ਚੰਦ ਤੇ ਪਹੁੰਚ ਗਿਆ ਅੰਗ ਬਦਲ ਕੇ ਲਾ ਦਿੱਤਾ ਜਾਂਦਾ ਸਰੀਰ ਦਾ ਹਿੱਸਾ ਬਦਲਿਆ ਜਾ ਸਕਦਾ ਸਾਹ ਕੋਈ ਨਹੀਂ ਪਾ ਸਕਦਾ। ਜਦੋਂ ਸਾਹ ਮੁੱਕ ਜਾਂਦੇ ਹੈ ਫਿਰ ਡਾਕਟਰ ਇਸੇ ਸਰੀਰ ਤੋਂ ਪਿੱਛੇ ਹੋ ਜਾਂਦੇ ਆ। ਜਦੋਂ ਤੱਕ ਸਾਹ ਚੱਲਦੇ ਨੇ ਉਦੋਂ ਤੱਕ ਇਲਾਜ ਕਰਦੇ ਨੇ। ਸਤਿਗੁਰੂ ਜੀ ਨੇ ਬੜਾ ਡੂੰਘਾ ਸ਼ਬਦ ਵਰਤਿਆ ਕਿ ਪ੍ਰਾਨ ਪਤ ਭਾਵ ਦਾਤੇ ਤੇ ਹੋਰ ਨੇ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਦਾਤਾਂ ਦੇਣ ਵਾਲੇ ਹੁਣ ਬਾਂਹ ਤੱਕ ਲੱਤ ਤੱਕ ਹੱਥ ਤੱਕ ਬਦਲਿਆ ਜਾ ਸਕਦਾ ਪਰ ਬਦਲਿਆ ਤਾਂ ਹੀ ਜਾ ਸਕਦਾ ਜੇ ਸਾਹ ਚੱਲਦੇ ਨੇ। ਮੁਰਦਾ ਸਰੀਰ ਦਾ ਅੰਗ ਪ੍ਰਤੰਗ ਬਦਲ ਕੇ ਡਾਕਟਰ ਕਰਨਗੇ ਕੀ ਬਦਲਵਾਉਣ ਵਾਰੇ ਕਰਨਗੇ ਕੀ ਜੇ ਸਾਹ ਹੀ ਨਹੀਂ ਚੱਲਦੇ। ਪਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵੀ ਸਾਹਾਂ ਦਾ ਦਾਤਾ ਉਹ ਇੱਕ ਹੈ ਤੇ ਜਿਸ ਨੂੰ ਉਹ ਵਿਸਰ ਗਿਆ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਸਾਹਾਂ ਦਾ ਦਾਤਾ ਉਹ ਇੱਕ ਹੈ ਪਰ ਜਿਸ ਨੂੰ ਵਿਸਰ ਗਿਆ ਕੋਈ ਨਾ ਕੋਈ ਕਾਰਨ ਤੇ ਵਾਪਰਿਆ ਨਾ ਭਾਵ ਭਾਵੇਂ ਮਨੁੱਖ ਦੀ ਗਲਤੀ ਭਾਵੇਂ ਉਹ ਭੁੱਲ ਗਿਆ ਪਰ ਉਸ ਨੂੰ ਪ੍ਰਾਨ ਪਤ ਦਾਤੇ ਤੋਂ ਕੋਈ ਵੱਡਾ ਦਾਤਾ ਜਾਪਿਆ ਇਸ ਨੂੰ ਫੇਰ ਛੱਡਿਆ ਨਾ। ਦੁਨਿਆਵੀ ਤੌਰ ਤੇ ਆਪਾਂ ਗਰਜਾਂ ਮਾਰੇ ਲੋੜ ਦੇ ਮਾਰੇ ਇਸ ਤੋਂ ਅੱਗੇ ਮੈਂ ਜਾਵਾਂ ਲੋਭ ਦੇ ਮਾਰੇ ਜਦੋਂ ਰੱਬ ਨੂੰ ਛੱਡਦੇ ਹਾਂ ਕਿਸੇ ਹੋਰ ਵੱਲ ਜਾਂਦੇ ਹਾਂ ਤੇ ਸਾਡੀ ਸੋਚ ਵਿੱਚ ਰੱਬ ਨਿੱਕਾ ਉਹ ਬੰਦਾ ਵੱਡਾ ਹੁੰਦਾ ਫੇਰ ਹੀ ਛੱਡਦੇ ਹਾਂ ਨਾ ਜੀ। ਜੇ ਸਾਨੂੰ ਇਹ ਅਹਿਮੀਅਤ ਹੋਵੇ ਇਹ ਅਹਿਸਾਸ ਹੋਵੇ ਰੱਬ ਵੱਡਾ ਉਹ ਬੰਦਾ ਨਿੱਕਾ ਕਦੇ ਨਹੀਂ ਛੱਡ ਕੇ ਜਾਵਾਂਗੇ। ਜੇ ਛੱਡਦੇ ਹਾਂ ਰੱਬ ਨੂੰ ਭਾਵੇਂ ਉਹ ਦੇਹਧਾਰੀ ਦੇ ਪੈਰੀਂ ਪੈਂਦੇ ਹਾਂ ਉਦੋਂ ਵੀ ਰੱਬ ਛੋਟਾ ਤੇ ਦੇਹਧਾਰੀ ਨੂੰ ਵੱਡਾ ਮੰਨਦੇ ਹਾਂ ਆਪਾਂ। ਜੇ ਕਿਸੇ ਪੱਥਰ ਦੀ ਮੂਰਤੀ ਦੀ ਪੂਜਾ ਕਰਦੇ ਹਾਂ ਤੇ ਤਾਂ ਵੀ ਇਹੋ ਹੀ ਬੇਸ ਆ। ਕਿਸੇ ਰੁੱਖ ਨੂੰ ਮੱਥਾ ਟੇਕਦੇ ਹਾਂ ਕਿਸੇ ਨੂੰ ਵੀ ਜਾ ਕੇ ਸੀਸ ਝੁਕਾਉਂਦੇ ਹਾਂ ਉਦੋਂ ਸਾਡੇ ਅੰਦਰ ਇਹ ਅਹਿਸਾਸ ਹੋ ਜਾਂਦਾ ਕਿ ਰੱਬ ਛੋਟਾ ਇਹ ਵੱਡਾ ਭਾਵੇਂ ਉਹ ਗਲਤੀ ਮਨੁੱਖ ਦੀ ਵਿਸਰੈ ਵਿਸਰ ਗਿਆ। ਭਗਤ ਕਬੀਰ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵਿੱਚ ਇੱਕ ਉਹਨਾਂ ਨੇ ਉਦਾਹਰਨ ਦਿੱਤੀ ਹੈ ਚੱਚਾ ਰਚਿਤ ਚਿੱਤਰ ਹੈ ਭਾਰੀ ਤਜ ਚਿੱਤਰ ਚਿੱਤ ਹੋ ਚਿਤਕਾਰੀ ਚਿੱਤਰ ਬਚਿੱਤਰ ਹੈ ਅਵਚੇਰਾ ਤਜ ਚਿੱਤਰ ਚਿੱਤਰ ਆਖ ਚਤੇਰਾ। ਚੱਚੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਨੇ ਉਪਦੇਸ਼ ਦਿੱਤਾ ਕਿ ਚੱਚਾ ਰਚਿਤ ਚਿੱਤਰ ਹੈ ਭਾਰੀ ਕਿ ਉਹ ਪਰਿਪੂਰਨ ਪਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਬਣਾਈ ਆ ਇੱਕ ਚਿੱਤਰ ਦੀ ਨਿਆਈ ਆ। ਉਹਨਾਂ ਨੇ ਉਦਾਹਰਨ ਦਿੱਤੀ ਕਿ ਜਿਵੇਂ ਇੱਕ ਚਿੱਤਰਕਾਰ ਤਰ੍ਹਾਂ ਤਰ੍ਹਾਂ ਦੇ ਰੰਗ ਲੈਂਦਾ ਕਾਗਜ਼ ਲੈਂਦਾ ਬੜੇ ਸਾਧਨ ਪੈਦਾ ਕਰਦਾ ਤੇ ਕੀ ਬਣਾਉਂਦਾ ਇੱਕ ਤਸਵਿੱਤਰ ਇੱਕ ਤਸਵੀਰ ਬਣਾ ਦਿੰਦਾ। ਉਸ ਤਸਵੀਰ ਦੇ ਵਿੱਚ ਹੀ ਪਾਣੀ ਹੁੰਦਾ ਨਹੀਂ ਪਰ ਝੀਲਾਂ ਬਣਾ ਦਿੰਦਾ ਪਹਾੜ ਹੁੰਦੇ ਨਹੀਂ ਪਰ ਪਹਾੜਾਂ ਦੀ ਤਸਵੀਰ ਬਣਾ ਦਿੰਦਾ ਰੁੱਖ ਹੁੰਦੇ ਨਹੀਂ ਰੁੱਖਾਂ ਦੀ ਤਸਵੀਰ ਬਣਾ ਦਿੰਦਾ। ਇਵੇਂ ਹੀ ਪਰਿਪੂਰਨ ਪਰਮਾਤਮਾ ਨੇ ਪੰਜ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਪੈਦਾ ਕੀਤੀ। ਸਰੀਰ ਵੀ ਪੰਜਾਂ ਤੱਤਾਂ ਦੇ ਪਦਾਰਥ ਵੀ ਬਣਾਏ ਧਰਤੀ ਬਣਾਈ असलियत विच उसने नदियां नाले नहरां पहाड़ बना दिते। हुण मनुख हो ही है पहाड़ां विच जांदा, किसे नूं ते पहाड़ां विच जा के ठंडा मौसम वेख के काम वासना पैदा हुंदी है, किसे नूं ठंडा मौसम वेख के ते सोचदा कि चौंकड़ा ला के घड़ी सिमरन कर लईए, रब नूं याद कर लईए। पहाड़ ओह ही ने, इवें किते वी मनुख जांदा कोई उस दी वरतों किवें करदा ते कोई उस दी वरतों किवें करदा। भगत कबीर जी ने इवें उदाहरण दित्ती कि तरह तरह के साधन लए चित्रकार ने चित्र बनाया, पर जिहड़े उस चित्र नूं वेखण वाले आउंदे ने, चच्चा रचित चित्र है भारी, बड़ा भारी, बड़ी अहमियत वाला चित्रकार ने चित्र बनाया, पर ताज चित्र है चेतो चितकारी, चितकारी का अखरी अर्थ है चित्रकार, चित्रै का अर्थ है चित्र। भगत कबीर जी कहिंदे तस्वीर नूं वेख के, चित्र नूं वेख के तस्वीर विच लुभाए मन ना हो, जिस चित्रकार ने चित्र बनाया ना उस नूं वेख भी वह किन्ना क सियाणा होवेगा। हुण विद्वान जन जदों वेखणगे ते उन्होंने चित्र वेख लैणा, चित्रकार भी वेख लैणा, पर जिस दे कोल परमेशर की अहमियत वध है वह कहेगा वह रब किन्ना को वड्डा जिन्ने ये इन्ना सियाणा चित्रकार बनाया। जिवें जिवें बुद्ध नीवीं हुंदी जाएगी, कोई आएगा वह चित्रकार की वड्याई करेगा, ते कोई चित्रकार नूं अहमियत भी नहीं देवेगा, वह केवल तस्वीर की चित्र की वड्याई करी जाएगा। एवें जिस कौ बिसरै प्राण पत दाता, जिस की निगाह दे विच रब की अहमियत घट गई, भुल गया, कोई उस दे बनाए तन के रूप की प्रशंसा करी जाता, कोई उस दे बनाए धन की प्रशंसा करी जाता, कोई उस दे बनाए तरह तरह के पदार्थां की प्रशंसा करी जांदा, पर एक सतपुरख बंदगी वाला रहिंदा ओ भी दुनिया विच, रहिंदा ओ भी पदार्थां विच, रहिंदा ओ भी संसार विच, पर ओ उस्तत करदा परमेश्वर दी कि जिन्हें ये सारा कुछ बनाया असली मालक ते ओ है। धन गुरु नानक देव साहब सचे पातशाह महाराज उन्होंने एक सुहागण की विथया कुचजी सिरलेख हेठ अंकित की है। दो सहेलियां बैठ दियां सुहागणा, दोवें व्याईयां वरियां, एक दी पति नाल बड़ी बनती है, एक दी पति नाल बनती नहीं। शब्द बड़ा वड्डा, मैं सारा नहीं सांझा कर सकता, सार अंश। अमीर दोवें बड़ियां, धन दौलत दोवां कोल ही बहुत है, एक दी पति नाल बनदी है, एक दी पति नाल नहीं बनदी। हुण जिस दी पति नाल नहीं बनदी ना, वह दूजी नूं पुछदी आ तेरी किवें बन गई, तो फिर वह आप ही कहिंदी आ भी मेरी बननी की सी, मंझ कुचज्जी अमावण डोसड़े हों क्यों सौ रावण जाओ। नहीं कहिंदी खोटे चाची इन्ने मेरे कोल, औगणी इन्ने समाउंदे नहीं, बननी की सी। हुण जिहदी बनदी आ पति नाल वह पुछदी आ भी पदार्थ ते मेरे कोल भी बड़े आ पर मेरी बनदी है, मैनू बड़ा चाहुंदा मेरा पति। हुण जिस दी नहीं बनदी कहिंदी कारण पता की बनिया, सो इन्ना रुपा रंगला मोती ते माणिक जियो, से वस्तु सह दित्तियां मैं तिन स्यों लाया चित जियो। मैं अपने पति दे पदार्थां नाल चित लाया, पति नाल चित नहीं लाया, जिथों मैनू अपना पति विसर गया। दूजी कहिंदी नहीं, मैं पदार्थां नू अहमियत नहीं दित्ती, मैं पति नू अहमियत दित्ती आ। सोना मैं गल पाया, महंगे कपड़े मैं गल पाए ने, सोने दे महलां विच मैं रहिंदी हाँ, पर अहमियत मैं अपने पति नूं देनी आ। इत्थों विगड़दी खेड, सोने दे महल किसे नूं नहीं डोबदे, पदवी किसे नूं नहीं डोबदी, धन किसे नूं नहीं डोबदा, डोबदा ओ है जिहड़ा रब नूं अहमियत नहीं दिंदा, इन्हां पदार्थां नूं अहमियत दे दिंदा। जिस कौ विसरै प्राण पत दाता। एक गल याद आ गई, समा ते साथ छड़दा जा रहा। कवि झूड़ोए ने एक लखनऊ निवासी, सतगुरु सच्चे पातशाह महाराज जी दे वेले भगत माला विच भी जिक्र है, भाई गुरदास जी ने भी जिक्र किया। उन्हें एक कविता लिखी समझाया, एक राजा राणी प्यार बड़ा दोवां दा आपस विच, लम्मा समा जदों धी पुत्र नहीं हुंदा, इन्ना प्यार। राणी ने आप कहा तू दूजा विआह करा लै, राज भाग दा मालक आ जाएगा, मेरी कुख तो बालक ने नहीं जन्म लेना। उहदे कहण ते उह विआह करा लैंदा। विआह कराउण तो बाद जिहड़ी राणी आउंदी है ਉਹ ਕਹਿੰਦੀ ਆ ਵੀ ਪਟਰਾਣੀ ਮੈਂ ਬਣ ਕੇ ਰਵਾਂਗੀ। ਕਿਉਂ? ਕਿਉਂਕਿ ਰਾਜ ਭਾਗ ਦਾ ਮਾਲਕ ਮੇਰੀ ਕੁੱਖ ਤੋਂ ਜਨਮ ਲੈਣਾ ਉਹ ਬਾਂਝ ਹੈ। ਉਹ ਫਿਰ ਵੀ ਮੰਨ ਜਾਂਦੀ। ਰਾਜਾ ਉਹਨੂੰ ਸ਼ਹਿਰ ਤੋਂ ਬਾਹਰ ਮਹੱਲ ਦਿੰਦਾ। ਉਹ ਇੱਕ ਮੰਗ ਕਰਦੀ ਹੈ ਕਿ ਕੱਪੜੇ ਧੋਣ ਨੂੰ ਮੇਰੇ ਕੋਲ ਭੇਜ ਦਿਆ ਕਰਿਓ, ਜਦੋਂ ਮੈਂ ਇਹਦੇ ਕੱਪੜੇ ਧੋਇਆ ਕਰਾਂਗੀ ਮੈਨੂੰ ਰਾਜੇ ਦੀ ਯਾਦ ਆ ਜਾਇਆ ਕਰੇਗੀ। ਪਰ ਮੈਨੂੰ ਇੰਨਾ ਹੀ ਬੜਾ ਵੀ ਰਾਜ ਭਾਗ ਦਾ ਮਾਲਕ ਤੇ ਆ ਜਾਏਗਾ ਨਾ। ਹੁਣ ਅੱਜ ਵੀ ਕਈ ਵਾਰਾਂ ਪਦਾਰਥਵਾਦੀ ਵੇਖਦਾ ਮੇਰੇ ਕੋਲ ਬੜਾ ਕੁਝ ਹੈ, ਦੂਸਰੇ ਪਾਸੇ ਨਾਮ ਜਪਣ ਵਾਲਾ ਸ਼ਾਂਤ ਚਿੱਤ, ਦੁਨਿਆਵੀ ਪਦਾਰਥ ਕੋਈ ਨਹੀਂ ਹੁੰਦਾ। ਪਿਛਲੀ ਕਥਾ 'ਚ ਜ਼ਿਕਰ ਕੀਤਾ ਸੀ ਗੋਪਾਲ ਪਾਂਧੇ ਦਾ, ਸਭ ਕੁਝ ਹੁੰਦਿਆਂ ਸੁਣਦਿਆਂ ਦੁਨਿਆਵੀ ਪਦਾਰਥ ਝੋਰਾ ਇਹੋ ਹੀ ਹੈ, ਖੁਸ ਨਾ ਜਾਵੇ, ਚਲਾ ਨਾ ਜਾਵੇ। ਜਿਹਦੇ ਕੋਲ ਕੁਝ ਨਹੀਂ ਉਹਦੇ ਚਿਹਰੇ 'ਤੇ ਖੇੜਾ ਬੜਾ।

0: ਉਹ ਖੁਸ਼ ਬੜਾ। ਕਿਉਂ? ਕਿਉਂਕਿ ਉਸ ਦੇ ਅੰਦਰੋਂ ਅਹਿਮੀਅਤ ਪਰਮਾਤਮਾ ਵੱਲ ਹੈ, ਨਾ ਪਦਾਰਥਾਂ ਵੱਲ ਨਾ ਬੰਦੇ ਵੱਲ। ਜਿਸ ਕਉ ਵਿਸਰੈ ਪ੍ਰਾਨ ਪਤ ਦਾਤਾ। ਪਦਾਰਥ ਹੁੰਦਿਆਂ ਵੀ ਚਿਹਰੇ ਤੇ ਖੇੜਾ ਨਹੀਂ, ਇੱਕ ਉਂਝੀ ਬੈਠਾ ਪਰ ਚਿਹਰੇ ਤੇ ਖੇੜਾ ਬੜਾ। ਜਦੋਂ ਸਤਿਗੁਰੂ ਸੱਜਣ ਠੱਗ ਕੋਲ ਜਾਂਦੇ ਹੈ, ਸੱਜਣ ਠੱਗ ਨੇ ਨਾਲ ਦੇ ਸਾਥੀਆਂ ਨੂੰ ਕਿਹਾ ਸੀ, ਕਹਿਣ ਲੱਗਾ ਇਹਨਾਂ ਕੋਲ ਮਾਲ ਬੜਾ। ਸਾਥੀ ਕਹਿਣ ਲੱਗੇ, ਇੱਕ ਟੁੱਟਾ ਜਿਹਾ ਝੋਲਾ, ਮਾਲ ਕਿੱਥੋਂ? ਕਹਿਣ ਲੱਗਾ ਇਹਨਾਂ ਦੇ ਚਿਹਰੇ ਦਾ ਨੂਰ ਦੱਸਦਾ ਮਾਲ ਬੜਾ। ਪਰ ਉਹਨੇ ਚਿਹਰੇ ਦੇ ਨੂਰ ਤੋਂ ਪਛਾਣ ਤੇ ਲਿਆ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਧਨ ਕਿਹੜਾ। ਦੁਨਿਆਵੀ ਧਨ ਆ ਕਿ ਨਾਮ ਦਾ ਧਨ ਆ, ਪਰ ਚਿਹਰੇ ਦੇ ਖੇੜੇ ਤੋਂ ਉਹ ਪਛਾਣ ਗਿਆ ਸੀ ਧਨ ਹੈ। ਕਈ ਵਾਰਾਂ ਮਨੁੱਖ ਨੂੰ ਪਛਾਣਨ ਵਿੱਚ ਫਰਕ ਪੈ ਜਾਂਦਾ। ਇਵੇਂ ਲੰਮੀ ਚੌੜੀ ਵਿਥਿਆ ਜੀ, ਰਾਣੀ ਨੇ ਮਹਿਲ ਵੀ ਲੈ ਲਏ, ਰਾਜਾ ਵੀ ਲੈ ਲਿਆ, ਪਦਾਰਥ ਵੀ ਲੈ ਲਏ, ਪਰ ਰੂਹ ਤੇ ਖੇੜਾ ਨਹੀਂ। ਰੂਹ ਤੇ ਖੇੜਾ ਦੂਜੀ ਰਾਣੀ ਦੇ, ਜਿਹੜੀ ਸ਼ਹਿਰੋਂ ਬਾਹਰ ਮਹੱਲਾਂ ਵਿੱਚ ਰਹਿੰਦੀ ਹੈ, ਕੇਵਲ ਕੱਪੜੇ ਧੋਂਦੀ ਹੈ, ਪਰ ਜਦੋਂ ਕੱਪੜੇ ਜਾਂਦੇ ਨੇ ਉਹ ਮਸਤਕ ਨੂੰ ਲਾਉਂਦੀ ਹੈ, ਉਹਨਾਂ ਦੇ ਵਿੱਚੋਂ ਉਹਨੂੰ ਆਪਣੇ ਪਤੀ ਦੀ ਯਾਦ ਆ ਜਾਂਦੀ। ਇੱਕ ਦਿਨ ਗੋਲੀ ਨੂੰ ਕਹਿਣ ਲੱਗੀ, ਸਭ ਕੁਝ ਮੇਰੇ ਕੋਲ ਆ, ਮੇਰੇ ਕੋਲ ਖੇੜਾ ਕੋਈ ਨਹੀਂ, ਪਰ ਜਿਹਨੂੰ ਮੈਂ ਦਿੱਤਾ ਕੁਝ ਨਹੀਂ ਉਹਦੇ ਚਿਹਰੇ ਤੇ ਖੇੜਾ ਬੜਾ। ਹੁਣ ਆਪੋ ਆਪਣੀ ਸਮਝ, ਗੋਲੀ ਕਹਿਣ ਲੱਗੀ ਉਸ ਕੋਲ 9 ਲੱਖ ਹਾਰ ਹੈ, ਜਿਸ ਕਰਕੇ ਉਹਦੀ ਰੂਹ ਤੇ ਖੇੜਾ। ਕਹਿਣ ਲੱਗੀ ਉਹਨੂੰ ਕਹਿ 9 ਲੱਖ ਹਾਰ ਦੇ ਦੇ, ਕੀ ਲੈਣਾ। ਗਈ ਗੋਲੀ, ਉਹ ਕਹਿਣ ਲੱਗੀ 9 ਲੱਖ ਹਾਰ ਮੈਂ ਦੇ ਦਿੰਦੀ ਹਾਂ, ਇੱਕ ਵਾਰ ਰਾਜੇ ਨੂੰ ਮੇਰੇ ਮਹਿਲਾਂ ਵਿੱਚ ਭੇਜ ਦਿਓ, ਇੱਕ ਵਾਰ ਦਰਸ਼ਨ ਕਰਨ ਦੀ ਬਦੌਲਤ ਮੈਂ 9 ਲੱਖ ਹਾਰ ਦੇ ਦਿੰਦੀ ਹਾਂ। ਅੱਜ ਵੀ ਕਈ ਤੇ ਸਭ ਕੁਝ ਵਾਰ ਦਿੰਦੇ ਨੇ ਗੁਰੂ ਦੇ ਦਰਸ਼ਨਾਂ ਤੋਂ, ਤੇ ਕਈ ਗੁਰੂ ਨੂੰ ਵਾਰ ਦਿੰਦੇ ਨੇ ਸਭ ਕੁਝ ਪ੍ਰਾਪਤ ਕਰਨ ਵਾਸਤੇ। ਅਹਿਮੀਅਤ ਕਿਹਨੂੰ ਦਿੱਤੀ? ਰੱਬ ਨੂੰ ਦਿੱਤੀ ਕਿ ਪਦਾਰਥਾਂ ਨੂੰ ਦਿੱਤੀ? ਅੱਜ ਜਦੋਂ ਰਾਜਾ ਗਿਆ ਮਹੱਲਾਂ ਵਿੱਚ, ਰਾਣੀ ਨੇ ਤੇਲ ਚੋਇਆ, ਨਮਸਕਾਰ ਕੀਤੀ, ਅੱਖਾਂ ਵਿੱਚੋਂ ਜਲ। ਰਾਜਾ ਕਹਿਣ ਲੱਗਾ, ਸ਼ੁਕਰਾਨਾ ਕਰ ਛੋਟੀ ਰਾਣੀ ਦਾ, ਜਿਹਨੇ ਮੇਰੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਤੈਨੂੰ ਦਿੱਤਾ। ਕਹਿਣ ਲੱਗੀ, ਨਹੀਂ, ਇਸ ਦਾ ਸ਼ੁਕਰਾਨਾ ਨਹੀਂ, 9 ਲੱਖ ਹਾਰ ਦਾ ਸ਼ੁਕਰਾਨਾ, ਜਿਸ ਦੀ ਬਦੌਲਤ ਤੇਰੇ ਦਰਸ਼ਨ ਹੋਏ। ਅੱਜ ਵੀ ਕਈ ਪਦਾਰਥਾਂ ਦੇ ਨਾਲ ਦਾਨ ਪੁੰਨ ਕਰਕੇ, ਨੇਕ ਕਰਮ ਕਰਕੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਨੇ। ਕਈ ਪਦਾਰਥਾਂ ਨੂੰ ਇਕੱਠੇ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਗੁਰੂ ਨੂੰ ਭੁਲਾ ਜਾਂਦੇ ਨੇ, ਵਿਸਰ ਜਾਂਦਾ। ਜਿਸ ਕਉ ਵਿਸਰੈ ਪ੍ਰਾਨ ਪਤ ਦਾਤਾ। ਰਾਜੇ ਨੂੰ ਜਦੋਂ ਸਾਰੀ ਸਮਝ ਆਈ ਨਾ ਵੀ ਮੈਨੂੰ ਇੱਥੇ ਲਿਆਉਣ ਦਾ ਕਾਰਨ 9 ਲੱਖ ਹਾਰ ਹੈ, ਰਾਜੇ ਨੇ ਫਿਰ ਛੋਟੀ ਰਾਣੀ ਨੂੰ ਕਿਹਾ, ਹੁਣ 9 ਲੱਖ ਹਾਰ ਤੇਰਾ, ਪਰ ਵੱਡੀ ਰਾਣੀ ਮੇਰੀ, ਮੈਂ ਹੁਣ ਇੱਥੇ ਰਵਾਂਗੇ। ਕਵੀ ਚੂੜ ਨੇ ਲਿਖਿਆ ਫਿਰ, ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ, ਮੇਰੇ ਥੀਵਣ ਲਾਲ ਅਜਾਈ। ਫਿਰ ਛੋਟੀ ਰਾਣੀ ਨੂੰ ਪਤਾ ਲੱਗ ਗਿਆ ਗਲਤੀ ਹੋ ਗਈ, ਹਾਰ ਤੇ ਮਿਲ ਗਿਆ ਪਰ ਰਾਜਾ ਜਾਂਦਾ ਰਿਹਾ। ਇਵੇਂ ਕਈ ਵਾਰਾਂ ਮਨੁੱਖ ਪਦਾਰਥਾਂ ਦੇ ਖਿਹੜੇ ਪਿਆ, ਮੋਹ ਦੇ ਵੱਸ ਹੋਇਆ, ਧਨ ਦੇ ਖਿਹੜੇ ਪਿਆ, ਸਭ ਕੁਝ ਪਦਾ ਪ੍ਰਾਪਤ ਤੇ ਕਰ ਲੈਂਦਾ ਪਰ ਰੱਬ ਵਿਸਰ ਜਾਂਦਾ, ਰੱਬ ਦੂਰ ਚਲਾ ਜਾਂਦਾ। ਸਤਿਗੁਰੂ ਜੀ ਫਰਮਾਉਂਦੇ ਨੇ, ਜਿਸ ਮਨੁੱਖ ਨੂੰ ਸਾਹਾਂ ਦਾ ਪਤੀ ਕਿਸੇ ਕਾਰਨ ਕਰਕੇ ਭੁੱਲ ਗਿਆ,
1: ਸੋਈ ਗਨਹੋ ਅਭਾਗਾ,
0: ਉਸ ਤੋਂ ਫਿਰ ਮਾੜੀ ਕਿਸਮਤ ਕਿਸ ਦੀ ਹੈ, ਉਹ ਅਭਾਗਾ ਕਹੀਏ ਖੋਟੇ ਭਾਗਾਂ ਵਾਲਾ ਹੈ।
1: ਚਰਨ ਕਮਲ ਜਾ ਕਾ ਮਨ ਰਾਗਿਓ,
0: ਪਰ ਦੂਸਰੀ ਤੁਕ ਵਿੱਚ ਸਤਿਗੁਰੂ ਜੀ ਨੇ ਕਿਹਾ, ਨਹੀਂ ਸਾਰੇ ਐਵੇਂ ਦੇ ਨਹੀਂ, ਕਈ ਉਹ ਨੇ ਜਿਨ੍ਹਾਂ ਦਾ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ, ਨਾਮ ਦੇ ਨਾਲ ਮਨ ਰੰਗਿਆ ਗਿਆ ਹੈ।
1: ਅਮੇ ਸਰੋਵਰ ਪਾਗਾ,
0: ਉਹਨਾਂ ਨੇ ਤੇ ਫਿਰ ਉਹ ਸਾਰੇ ਖਜ਼ਾਨਿਆਂ ਦਾ ਸਰੋਵਰ ਕਹੀਏ ਪਰਮਾਤਮਾ प्राप्त कर लिया ओ इन्ने भागा वाले हन।
1: तीरा जान राम नाम रंग जागा
0: ए इस तुक दी अंतरीव पावे। सतगुरु जी बख्शिश कर दे ने परमेश्वर जीओ तेरे अदास तेरे जन तू सोझी बख्शी। नाम जप जप के हिरदे उपर नाम दा रंग इन्ना चढ़ गया। अविद्या अज्ञानता सब कुछ नाश हो गया। धन है पर वड्डा तू है, पदार्थ है वड्डा तू है, राम नाम रंग जागा। पर यह सारा कुछ उदो पता लगदा जदो मन जाग पैंदा। जदों तक मन नहीं जागया उदों तक पदार्थ वड्डे संसार वड्डा। जदों मन जाग गया उदों संसार छोटा निरंकार वड्डा। सतगुरु जी बख्शिश कर दे परमेश्वर जीओ तेरा दास तुसी कृपा कीती नाम दा रंग चढ़ गया ये मन जाग गया है।
1: आलस शीज गया सब तन ते
0: हुण किसे भी तरह दी कोई आलस नहीं। हुण दुपहरे उठ के नहीं कहिंदा भी अमृत वेले लोड़ ही कोई नहीं उठण दी। पुछदा नहीं पानी किन्नी पढ़नी चाहीदी है, नेम किन्ना करना चाहीदा, सेवा किन्नी करनी चाहीदी है। बस जिन्ना समा मिलदा भुलाउंदा। हुण अविद्या अज्ञानता दी आलस सारी शरीर दे विचों चली गई।
1: प्रीतम स्यों मन लागा
0: क्योंकि मन सतगुरु जी ने खास जिक्र कीता कि परमेश्वर दे चरणा कमलां दे नाल ए मन जुड़ गया है।
1: रहाओ
0: सतगुरु जी विश्राम दे करके बख्शिश करदे ने ते सानू फरमाउंदे ने सोच अहमियत किन्नू दिंदा पिया। रब नूं के पदार्था नूं, परिवार नूं के नाम नूं, संसार नूं के निरंकार नूं सोच ले।
1: जह जह पेखौ तह नारायण
0: जदों मन जाग गया रंग लग गया। सतगुरु जी फरमाउंदे ने जिथे किथे वेखदे हां रब दिखाई दिंदा। पदार्थ विच्चों भी रब दिखाई देंदा, परिवार विच्चों भी, संसार विच्चों भी। तह नारायण नरा नरा दे विच आयन जो हिरदियां विच बैठा ओहो ही दिखाई देंदा है।
1: सगल घटा महतागा
0: उदाहरण दित्ती सतगुरु जी ने जिवें माला परोई होवे। हुण बाहरों ते मोती दिखाई देंदे ने पर सियाणा मनुख कहिंदा भी ये कठे तां वा अंदर धागा परोया होया। एवें ही जे ते सियाण पिया ते हरेक विचों रब दिखाई देवेगा ते जे रब दिखाई नहीं दे रहा फिर केवल शरीर दिखाई दे देवेगा, उस दे पदार्थ दिखाई देणगे। ए आपो अपनी सोच है।
1: नाम उदक पीवत जन नानक
0: सतगुरु जी बख्शिश कर दे जिन्ना ने नाम रूपी अमृत जल नु छक लिया कोट भर भर के पीता ओ रज गए।
1: त्यागे सब अनुरागा
0: उन्ना ने फिर सारे ही होर रस छड दिते। रारा रस निरस कर जानिया होए निरस रस पहचानिया। ए रस छाडे ओ रस आवा ओ रस पिया ए रस नहीं पावा। जेड़े परमेश्वर दे नाम नाल जुड़ जांदे ने उन्हां नूं फिर परमेश्वर दा नाम दा जदों रस आ जांदा उन्हां नूं फिर दुनियावी रस फिक्के पै जांदे ने। इत्थे ही हुक्मनामा साहिब जी दे अखरी अर्थां दी समाप्ती है। इस अस्थान ते जो लड़ीवार कथा चल रही है उस कथा नाल जुड़ना करिए। एक बारी फिर गुरु चरणा विच हाजरी लवाओ। आखो जी

0: ਭਾਗ ਮਾਰੂ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
1: ਪ੍ਰਭ ਸਮਰੱਥ ਸਰਬ ਸੁਖ ਦਾਨਾ।
0: ਪਰਮੇਸ਼ਰ ਜੀਓ ਤੁਸੀਂ ਸਮਰੱਥ ਹੋ ਤੇ ਸਾਰੇ ਸੁੱਖਾਂ ਦਾ ਦਾਨ ਦੇਣ ਵਾਲੇ ਹੋ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ। ਗੱਲ ਫੇਰ ਅਹਿਮਿਤ ਦੀ ਹੈ, ਨਹੀਂ ਤੇ ਮਨੁੱਖ ਨਿੱਕੇ ਨਿੱਕੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਨਾ ਜਣੇ ਖਣੇ ਦੀ ਮੁਥਾਜੀ ਕਰਦਾ ਫਿਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਜ਼ਿਕਰ ਕੀਤਾ ਇੱਕ ਉਸ ਕੂਕਰ ਦਾ ਜਿਹੜਾ ਕਿਸੇ ਨੇ ਰੱਖਿਆ ਹੋਇਆ ਉਹ ਆਪਣੇ ਮਾਲਕ ਦਾ ਹੀ ਹੋ ਕੇ ਰਹਿੰਦਾ, ਇੱਕ ਉਹ ਕੂਕਰ ਅਵਾਰਾ ਜਿਸ ਦਾ ਮਾਲਕ ਕੋਈ ਨਹੀਂ। ਹੁਣ ਅਵਾਰਾ ਕੂਕਰ ਦੀ ਉਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਜਦੋਂ ਭਰੋਸਾ ਨਹੀਂ ਬਣਦਾ ਗੁਰੂ ਤੇ ਪਰਮੇਸ਼ਰ ਤੇ ਫਿਰ ਕਿਵੇਂ ਚੱਲਦਾ। ਦੁਆਰ ਦੁਆਰ ਸਵਾਨ ਜਿਉਂ ਡੋਲਤ ਨਹਿ ਸੁਧ ਰਾਮ ਭਜਨ ਕੀ। ਪਾਲਤੂ ਕੂਕਰ ਭੁੱਖਾ ਵੀ ਰਵੇ, ਮਾਲਕ ਨੂੰ ਰੋਟੀ ਪਾਉਣ ਦਾ ਚੇਤਾ ਭੁੱਲ ਜਾਵੇ, ਉਹ ਦੂਸਰੇ ਦੇ ਦੁਆਰੇ ਤੇ ਨਹੀਂ ਜਾਂਦਾ। ਪਰ ਅਵਾਰਾ ਕੂਕਰ ਰੱਜਿਆ ਵੀ ਦੂਸਰੇ ਦੇ ਦੁਆਰੇ ਤੇ ਜਾਂਦਾ। ਕਈ ਵਾਰ ਅਸੀਂ ਆਪਣੇ ਮਾਲਕ ਨੂੰ ਛੱਡ ਕੇ, ਸਤਿਗੁਰੂ ਨੇ ਉਦਾਹਰਣ ਦਿੱਤੀ ਆ, ਮੈਂ ਆਪਣੀ ਗੱਲ ਕਰ ਦੇਵਾਂ ਤੁਹਾਡੇ ਨਾਂ ਹੀ ਕਰਾਂ। ਕਈ ਵਾਰ ਜਦੋਂ ਟੁੱਟਦਾ ਨਾ ਪਰਮੇਸ਼ਰ ਤੋਂ ਭਰੋਸਾ, ਮਨੁੱਖ ਬੰਦੇ ਦੀ ਟੇਕ ਲੈਂਦਾ ਇਵੇਂ ਹੀ ਆ ਜਿਵੇਂ ਆਪਣੇ ਮਾਲਕ ਨੂੰ ਛੱਡ ਕੇ ਦੂਸਰੇ ਦੇ ਦੁਆਰੇ ਤੇ ਜਾ ਕੇ ਮੰਗਣਾ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਪਰ ਭੁੱਖ ਉਦੋਂ ਹੀ ਉਤਰਦੀ ਹੈ ਜਿਉਂ ਪਾਵਕ ਇੰਧਨ ਨਹੀਂ ਤਰਾਪੈ। ਅੱਗ ਤੇ ਪਦਾਰਥ ਪਾਈ ਜਾਓ, ਤੇਲ ਪਾਈ ਜਾਓ, ਠੰਡੀ ਨਹੀਂ ਹੋਣੀ। ਪਾਣੀ ਪਾ ਦਿਓ ਉਹ ਠੰਡੀ ਹੋ ਜਾਣੀ ਹੈ। ਹਿਰਦੇ ਦੇ ਵਿੱਚ ਭਾਂਬੜ ਬਲਦੇ ਪਏ ਨੇ ਪਦਾਰਥਾਂ ਦੀ ਖੁਆਇਸ਼ ਦੇ, ਧਨ ਦੀ ਖੁਆਇਸ਼ ਦੇ। ਅੰਬਾਰ ਲਾ ਲਈਏ, ਜਿੰਨੇ ਮਰਜ਼ੀ ਅੰਬਾਰ ਲਾਈ ਜਾਓ ਉਹ ਉਵੇਂ ਹੀ ਆ ਜਿਵੇਂ ਅੱਗ ਤੇ ਤੇਲ ਪਾਉਣ ਦੀ ਬਰਾਬਰ। ਇਹ ਭਾਂਬੜ ਠੰਡੇ ਹੋਣੇ ਨੇ ਜਦੋਂ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਜਲ ਪਾਵਾਂਗੇ। ਜਦੋਂ ਤੱਕ ਸੰਤੋਖ ਨਹੀਂ ਆਉਂਦਾ ਤਦੋਂ ਤੱਕ ਸ਼ਾਂਤੀ ਨਹੀਂ ਆਉਣੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਤੁਸੀਂ ਸਮਰੱਥ ਹੋ ਤੇ ਸਾਰੇ ਸੁੱਖਾਂ ਦੇ ਦਾਨ ਦੇਣ ਵਾਲੇ ਦਾਤੇ ਹੋ।
1: ਸਿਮਰਾਉ ਨਾਮ ਹੋ ਹੋ ਮਿਹਰਬਾਨਾ।
0: ਸਾਡੇ ਤੇ ਵੀ ਬਖਸ਼ਿਸ਼ ਕਰਦੇ ਹੋ ਸਤਿਗੁਰੂ ਜੀ, ਸਿਮਰਾਉ ਨਾਮ। ਅਸੀਂ ਆਪ ਜੀ ਦਾ ਨਾਮ ਜਪੀਏ ਪਰ ਇਹ ਸਾਡੀ ਪਾਵਰ ਥੋੜ੍ਹੀ ਹੈ, ਤੁਸੀਂ ਬਖਸ਼ਿਸ਼ ਕਰੋ। ਹੋ ਹੋ ਮਿਹਰਬਾਨਾ, ਤੁਸੀਂ ਮਿਹਰਬਾਨ ਹੋ ਹੋ ਕਿਰਪਾ ਕਰਨੀ ਕਰੋ।
1: ਹਰ ਦਾਤਾ ਜੀ ਜੰਤ ਭੇਖਾਰੀ।
0: ਪਰ ਇਹ ਭਾਵਨਾ ਬਣਾਉਣੀ ਪਵੇਗੀ ਵੀ ਦਾਤਾ ਇੱਕੋ ਹੀ ਹੈ, ਦਾਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ। ਤੇ ਜਦੋਂ ਉਹ ਦੇ ਦਿੰਦਾ ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਫਿਰ ਭੰਡਾਰੇ ਮੁੱਕਦੇ ਨਹੀਂ ਤੇ ਜਦੋਂ ਰੱਬ ਨੂੰ ਛੱਡ ਕੇ ਹੋਰ ਥਾਵਾਂ ਤੇ ਚੁਰੇ ਫਿਰਾਂਗੇ ਭੰਡਾਰਾ ਭਰਨਾ ਕੋਈ ਨਹੀਂ। ਪਰਮੇਸ਼ਰ ਜੀਓ ਹਰ ਦਾਤਾ ਜੀ ਜੰਤ ਭਿਖਾਰੀ, ਤੁਸੀਂ ਦਾਤੇ ਹੋ ਤੇ ਅਸੀਂ ਅਸਥੂਲ ਜੀਵ ਸੂਖਮ ਜੰਤ ਸਾਰੇ ਹੀ ਆਪ ਜੀ ਦੇ ਭਿਖਾਰੀ ਹਾਂ, ਮੰਗਤੇ ਹਾਂ।
1: ਜਨ ਬਾਂਛੈ ਜਾ ਚੰਗਨਾ।
0: ਜਾ ਚੰਗਨਾ ਆਪ ਜੀ ਕੋਲੋਂ ਜਾਚਨਾ ਕਰਦੇ ਆ, ਮੰਗਦੇ ਆ ਸਾਨੂੰ ਨਾਮ ਦੀ ਦਾਤ ਦੇਣਾ ਕਰੋ।
1: ਮੰਗੋ ਜਾਨ ਧੂਰ ਪਰਮ ਗਤ ਪਾਵੋ।
0: ਮਦਦ ਕਿੱਥੋਂ ਮਿਲੇਗੀ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਾਨੂੰ ਰਾਹ ਦੱਸਦੇ ਨੇ। ਪਰਮੇਸ਼ਰ ਜੀ ਮੰਗੋ ਜਾਨ ਧੂਰ, ਤੇਰੇ ਉਹਨਾਂ ਦਾਸਾਂ ਦੀ ਧੂਰ ਮੰਗਦੇ ਨੇ ਜਿਹੜੇ ਸੰਤੋਖ ਧਾਰਨ ਕਰ ਗਏ, ਜਿਨ੍ਹਾਂ ਨੇ ਨਾਮ ਨੂੰ ਅਹਿਮੀਅਤ ਦਿੱਤੀ, ਆਪ ਜੀ ਨੂੰ ਅਹਿਮੀਅਤ ਦਿੱਤੀ, ਆਪ ਜੀ ਦਾ ਰੂਪ ਹੋ ਗਏ, ਉਹਨਾਂ ਦੀ ਅਸੀਂ ਚਰਨ ਧੂੜੀ ਮੰਗਦੇ ਹਾਂ। ਤਾਂ ਕਿ ਅਸੀਂ ਵੀ ਕੇਵਲ ਮੁਕਤੀ ਨੂੰ ਉੱਚੀ ਪਦਵੀ ਨੂੰ ਪ੍ਰਾਪਤ ਹੋ ਜਾਈਏ।
1: ਜਨਮ ਜਨਮ ਕੀ ਮੈਲ ਮਿਟਾਵਾਂ,
0: ਤੇ ਫਿਰ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੀ ਮੈਲ ਜਿਹੜੀ ਹਿਰਦੇ ਦੇ ਅੰਦਰ ਅੰਤਸ਼ ਕਰਨ ਨੂੰ ਮਲੀਨ ਕਰੀ ਬੈਠੀ ਹੈ, ਨਾਮ ਟਿਕਦਾ ਨਹੀਂ, ਇਹ ਮੈਲ ਮਿਟ ਜਾਵੇਗੀ, ਨਾਸ ਹੋ ਜਾਵੇਗੀ।
1: ਦੀਰਘ ਰੋਗ ਮਿਟ ਹੈ ਹਰ ਔਖਦ,
0: ਵੱਡਾ ਰੋਗ ਹਉਮੈ ਦਾ ਦੀਰਘ ਰੋਗ, ਪਰ ਉਹਦੀ ਦਵਾਈ ਹੈ ਹਰ ਔਖਦ ਪਰਮੇਸ਼ਰ ਦਾ ਨਾਮ।
1: ਹਰ ਨਿਰਮਲ ਰਾਪੈ ਮੰਗਨਾ,
0: ਅਸੀਂ ਆਪ ਜੀ ਪਰਮੇਸ਼ਰ ਜੀ ਕੋਲੋਂ ਜੋ ਨਿਰਮਲ ਮੈਲ ਤੋਂ ਰਹਿਤ ਕਰਨ ਵਾਲਾ ਆਪ ਜੀ ਦਾ ਨਾਮ ਹੈ, ਰਾਪੈ ਮੰਗਨਾ ਮੰਗਦੇ ਹਾਂ ਸਾਡੇ ਹਿਰਦੇ ਉੱਪਰ ਨਾਮ।

0: ਦਾ ਰੰਗ ਚੜ ਜਾਵੇ ਫਿਰ ਕਿਵੇਂ ਚੜੇਗਾ ਨਾਮ ਦਾ ਰੰਗ।
1: ਸ਼੍ਰਵਣੀ ਸੁਣਾਉ ਬਿਮਲ ਜਸ ਸੁਆਮੀ।
0: ਬਿਮਲ ਮੈਲ ਤੋਂ ਰਹਿਤ ਮਲ, ਬਿਮਲ ਬੇਪਸ ਮਲਲ ਮਲ, ਮੈਲ ਤੋਂ ਰਹਿਤ ਜਦੋਂ ਆਪ ਜੀ ਦਾ ਪਵਿੱਤਰ ਨਾਮ। ਸ਼੍ਰਵਣੀ ਸੁਣੋ ਕੰਨਾਂ ਨਾਲ ਅਸੀਂ ਸੁਣਨਾ ਕਰਾਂਗੇ।
1: ਏਕਾ ਓਟ ਤਜੋ ਬਿਖ ਕਾਮੀ।
0: ਤੇਰਾ ਹੀ ਕੇਵਲ ਆਸਰਾ, ਓਟ ਕਹੀਏ ਆਸਰਾ, ਤੇ ਤਜੋ ਬਿਖ ਕਾਮੀ, ਵਿਸ਼ਿਆਂ ਵਿਕਾਰਾਂ ਦੀ, ਪਦਾਰਥਾਂ ਦੀ, ਵਾਸ਼ਨਾ ਦਾ ਜਦੋਂ ਤਿਆਗ ਕਰ ਦੇਵਾਂਗੇ।
1: ਨਿਵ ਨਿਵ ਪਾਏ ਲਗੋਂ ਦਾਸ ਤੇਰੇ,
0: ਤੇਰੇ ਉਹਨਾਂ ਦਾਸਾਂ ਦੇ, ਸਤਿਪੁਰਖਾਂ ਬੰਦਗੀ ਵਾਲਿਆਂ ਦੇ, ਜਿਹੜੇ ਤੇਰਾ ਰੂਪ ਹੋ ਗਏ, ਚਰਨੀ ਲੱਗਦੇ ਹਾਂ, ਉਹਨਾਂ ਦੀ ਸੰਗਤ ਕਰਦੇ ਹਾਂ।
1: ਕਰ ਸੁਕ੍ਰਿਤ ਨਾਹੀ ਸੰਗਨਾ,
0: ਇਹ ਜਿਹੜੀ ਨੇਕ ਕਿਰਤ ਹੈ ਨਾ, ਇਸ ਨੂੰ ਕਰਦਿਆਂ ਅਸੀਂ ਸੰਗਾਂਗੇ ਨਹੀਂ, ਨਾ ਤੇ ਤੇਰੇ ਬੰਦਗੀ ਵਾਲਿਆਂ ਦੀ ਸੰਗਤ ਕਰਨ ਲੱਗਿਆਂ, ਤੇ ਨਾ ਹੀ ਤੇਰਾ ਇੱਕ ਤੇ ਆਸਰਾ ਰੱਖ ਕੇ ਮਨੁੱਖਾਂ ਦੀ ਆਸ ਛੱਡਦਿਆਂ, ਤੇ ਨਾ ਤੇਰਾ ਨਾਮ ਕੰਨਾਂ ਨਾਲ ਸੁਣਦਿਆਂ ਅਸੀਂ ਕੋਈ ਸੰਗ ਨਹੀਂ ਕਰਾਂਗੇ।
1: ਰਸਨਾ ਗੁਣ ਗਾਵੇ ਹਰ ਤੇਰੇ,
0: ਕੰਨਾਂ ਨਾਲ ਤੇ ਤੇਰਾ ਨਾਮ ਸੁਣ ਲਿਆ ਜੀ।

0: ਜਨਮਾਂ ਜਨਮਾਂਤਰਾਂ ਦੇ ਜੋ ਜਾਣੇ ਅਣਜਾਣੇ ਵਿੱਚ ਗੁਨਾਹ ਕਰ ਬੈਠੇ ਆ ਉਹ ਮਿਟੇ, ਉਹ ਸਾਡੇ ਨਾਸ ਹੋ ਜਾਣਗੇ, ਕਮਾਤੇ ਜੋ ਕਮਾਏ ਹੋਏ ਕੀਤੇ ਹਨ।
1: ਸਿਮਰ ਸਿਮਰ ਸਵਾਮੀ ਮਨ ਜੀਵੈ।
0: ਸਤਿਗੁਰੂ ਜੀ, ਅਸੀਂ ਤੇ ਤਾਂ ਹੀ ਜੀਂਦੇ ਹਾਂ, ਇਹ ਮਨ ਜੀਂਦਾ ਹੀ ਤਾਂ ਨਹੀਂ ਤੇ ਮਰ ਜਾਵੇਗਾ, ਪਰ ਜਦੋਂ ਆਪ ਜੀ ਨੂੰ ਸਿਮਰ ਸਿਮਰ ਵਾਰ ਵਾਰ ਧਿਆਉਂਦੇ ਹਾਂ।
1: ਪੰਚ ਦੂਤ ਤਜ ਤੰਗਨਾ,
0: ਤੇ ਤੰਗਨਾ ਜਿਹੜੇ ਤੰਗੀ ਦੇਣ ਵਾਲੇ ਪੰਜ ਦੂਤ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਤੰਗੀ ਦਿੰਦੇ ਨੇ, ਕਦੀ ਕਾਮ ਘੁਮਾਈ ਫਿਰਦਾ, ਕਦੀ ਸਾਨੂੰ ਲੋਭ ਭਜਾਈ ਫਿਰਦਾ, ਤੇ ਕਦੀ ਕ੍ਰੋਧ ਸਾਨੂੰ ਲੜਾਈ ਫਿਰਦਾ, ਇਹ ਜਿਹੜੇ ਕਦੀ ਕੋਈ ਤੰਗੀ ਦਿੰਦਾ, ਇਹਨਾਂ ਤੋਂ ਵੀ ਖਿਹੜਾ ਛੁੱਟ ਜਾਵੇਗਾ।
1: ਚਰਨ ਕਮਲ ਜਪ ਬੋਹਿਤ ਚਰੀਐ,
0: ਆਪ ਜੀ ਦੇ ਚਰਨਾਂ ਕਮਲਾਂ ਨੂੰ ਜਪ ਜਪ ਕੇ, ਨਾਮ ਨੂੰ ਜਪ ਜਪ ਕੇ, ਅਸੀਂ ਆਪ ਦੇ ਨਾਮ ਰੂਪੀ ਜਹਾਜ਼ ਤੇ ਚੜ ਜਾਈਏ।
1: ਸੰਤ ਸੰਗ ਮੇਲ ਸਾਗਰ ਤਰੀਐ,
0: ਆਪ ਜੀ ਦੀ ਸੰਗਤ ਕਰੀਏ ਵਾਰ ਵਾਰ, ਤੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਈਏ।
1: ਅਰਚਾ ਬੰਧਨ ਹਰ ਸਮਤ ਨਿਵਾਸੀ,
0: ਅਰਚਾ ਦਾ ਭਾਵ ਕਿਸੇ ਦੀ ਜਦੋਂ ਪੂਜਾ ਕਰਨੀ, ਫੁੱਲ ਚੜਾਉਣੇ ਜਾਂ ਚੰਦਨ ਦਾ ਛਿੜਕਾ ਕਰਨਾ ਜਾਂ ਹੋਰ ਧੂਪ ਦੀਪ ਸਮੱਗਰੀ ਜਦੋਂ ਕਿਸੇ ਨੂੰ ਚੜਾਉਣੀ, ਤੇ ਬੰਧਨ ਕਹੀਏ ਨਮਸਕਾਰ। ਹੁਣ ਸਤਿਗੁਰੂ ਜੀ ਸਾਨੂੰ ਫਰਮਾਉਂਦੇ ਨੇ ਕਿ ਨਾ ਤੇ ਤੁਸੀਂ ਮੂਰਤੀ ਨੂੰ ਜਾ ਕੇ ਚੰਦਨ ਚੜਾਉਣਾ, ਨਾ ਫੁੱਲ ਚੜਾਉਣੇ। ਇੱਕ ਸਿੱਖ ਵਾਸਤੇ ਹਰ ਸਮਤ ਨਿਵਾਸੀ, ਹਰੇਕ ਦੇ ਵਿੱਚ ਵਸਦਾ ਹੋਇਆ ਪਰਮਾਤਮਾ ਦਿਖਾਈ ਦੇਵੇ, ਭਾਵ ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ ਨੂੰ ਨੀਵੀਂ ਜਾਤ ਨਾਲ ਨਹੀਂ ਵੇਖਣਾ, ਕਿਸੇ ਨੂੰ ਉੱਚੀ ਦਾ ਨਹੀਂ ਵੇਖਣਾ, ਹਰੇਕ ਨੂੰ ਜੋ ਦਿਸੈ ਸੋ ਤੇਰਾ ਰੂਪ। ਸਾਡੀ ਜਿਹੜੀ ਨਿਗਾਹ ਹੈ, ਸਾਡੀ ਜਿਹੜੀ ਦ੍ਰਿਸ਼ਟੀ ਹੈ, ਉਹ ਸਮਤ ਹੋ ਜਾਵੇ, ਸਮਤ ਨਿਵਾਸੀ, ਕਿ ਹਰ ਇੱਕ ਦੇ ਵਿੱਚ ਤੂੰ ਵਸਦਾ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ, ਸਾਡੀ ਇਹੋ ਹੀ ਅਰਚਾ ਹੈ।
1: ਬਾਹੁੜ ਜੋਨ ਨਾ ਨੰਗਨਾ,
0: ਜੇ ਅਸੀਂ ਇਸ ਦ੍ਰਿਸ਼ਟੀ ਤੱਕ ਪਹੁੰਚ ਜਾਈਏ ਤੇ ਬਹੁੜ ਜੋਨ ਨਾ ਨੰਗਨਾ, ਫਿਰ ਵਾਰ ਵਾਰ ਜੂਨਾਂ ਦੇ ਵਿੱਚ ਬੇਪਤ ਨਹੀਂ ਹੋਵਾਂਗੇ।
1: ਦਾਸ ਦਾਸਨ ਕੋ ਕਰ ਲਿਹੋ ਗੋਪਾਲਾ,
0: ਆਪਣੇ ਦਾਸਾਂ ਦਾ ਵੀ ਸਾਨੂੰ, ਜਿਹੜੇ ਤੇਰੇ ਦਾਸ ਹੋ ਗਏ, ਤੇਰਾ ਰੂਪ ਹੋ ਗਏ ਨਾ, ਉਹਨਾਂ ਦਾ ਦਾਸ ਹੀ ਬਣਾ ਲੇਵੋ ਗੋਪਾਲਾ, ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਜੀਓ।
1: ਕਿਰਪਾ ਨਿਧਾਨ ਦੀਨ ਦਯਾਲਾ,
0: ਕਿਰਪਾ ਦੇ ਖਜ਼ਾਨੇ ਤੇ ਦੀਨਾ ਉੱਪਰ ਦਇਆ ਕਰਨ ਵਾਲੇ,
1: ਸਖਾ ਸਹਾਈ ਪੂਰਨ ਪਰਮੇਸ਼ਰ,
0: ਸਤਿਗੁਰੂ ਜੀਓ ਸਾਡੇ ਤੇ ਸਖਾ ਕਹੀਏ ਸੱਜਣ ਮਿੱਤਰ ਵੀ ਤੁਸੀਂ ਹੋ, ਇਸ ਲੋਕ ਵਿੱਚ ਪ੍ਰਲੋਕ ਵਿੱਚ ਵੀ ਸਹਾਇਤਾ ਕਰਨ ਵਾਲੇ, ਹਰ ਥਾਂ ਪੂਰੇ

0: ਸਮਾਏ ਹੋਏ ਪਰਮੇਸ਼ਰ ਜੀਓ ਤੁਸੀਂ ਹੋ,
1: ਮਿਲ ਕਦੇ ਨਾ ਹੋਵੀ ਭੰਗਨਾ,
0: ਜੇ ਸਾਡਾ ਭਰੋਸਾ ਤੇਰੇ ਤੇ ਬਣ ਜਾਵੇ ਤੇ ਭੰਗਨਾ, ਭੰਗ ਪਲੱਸ ਅੰਗਨਾ, ਫਿਰ ਅਸੀਂ ਟੁੱਟੇ ਹੋਏ ਭਰੋਸੇ ਦੇ ਵਿਹੜੇ ਵਿੱਚ ਨਹੀਂ ਜਾਵਾਂਗੇ, ਤੇਰੇ ਨਾਲ ਜੁੜੇ ਰਹਾਂਗੇ।
1: ਮਨ ਤਨ ਅਰਪ ਧਰੀ ਹਰ ਆਗੈ,
0: ਇਹ ਮਨ ਵੀ ਜਿਹੜਾ ਦੁਆਰ ਦੁਆਰ ਤੇ ਭਟਕਾਉਂਦਾ ਫਿਰਦਾ, ਇਹ ਸਰੀਰ ਜਿਸ ਨੂੰ ਸੋਹਣਾ ਬਣਾਉਂਦਿਆਂ ਸੁੰਦਰ ਬਣਾਉਂਦਿਆਂ ਸਾਰੀ ਉਮਰ ਲੰਘਾ ਦਿੱਤੀ, ਅਰਪ ਧਰੀ ਹਰ ਆਗੇ ਇਹਨਾਂ ਨੇ ਭਟਕਾਇਆ, ਇਹ ਅਸੀਂ ਤੇਰੇ ਚਰਨਾਂ ਦੇ ਵਿੱਚ ਹੀ ਰੱਖ ਦਿੰਦੇ ਹਾਂ।
1: ਜਨਮ ਜਨਮ ਕਾ ਸੋਇਆ ਜਾਗੈ,
0: ਜਦੋਂ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਤੇ ਫਿਰ ਜਨਮਾਂ ਜਨਮਾਂਤਰਾਂ ਦਾ ਸੁੱਤਾ ਪਿਆ ਜਾਗ ਜਾਏਗਾ।
1: ਜਿਸ ਕਾ ਸਾ ਸੋਈ ਪ੍ਰਤਪਾਲਕ,
0: ਉਹ ਪਰਿਪੂਰਨ ਪਰਮਾਤਮਾ ਜਿਹੜਾ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ, ਜਿਸ ਨੇ ਮੈਨੂੰ ਪੈਦਾ ਕੀਤਾ, ਤੁਹਾਨੂੰ ਪੈਦਾ ਕੀਤਾ, ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ, ਰਿਜਕ ਦੇਣ ਵਾਲਾ ਹੈ।
1: ਹੱਥ ਤਿਆਗੀ ਹਉਮੈ ਹੰਤਨਾ,
0: ਫਿਰ ਅੰਦਰੋਂ ਹਉਮੈ ਦਾ ਨਾਸ ਹੋ ਜਾਵੇਗਾ, ਤਿਆਗ ਹੋ ਜਾਵੇਗਾ ਕਿ ਮੈਂ ਕਰਤਾ ਹਉ ਸੂਰਾ ਪ੍ਰਧਾਨ, ਹਉ ਕੋ ਨਾਹੀ ਮੁਝੈ ਸਮਾਨੀ।
1: ਜਲ ਥਲ ਪੂਰਨ ਅੰਤਰ ਜਾਮੀ,
0: ਜਲ ਕਹੀਏ ਥਲ ਕਹੀਏ ਖੁਸ਼ਕ ਜਲ ਵਾਲਾ ਥਾਂ, ਥਲ ਕਹੀਏ ਖੁਸ਼ਕ ਥਾਂ, ਹਰੇਕ ਥਾਂ ਤੇ ਪਾਵ, ਕਿਸੇ ਵੀ ਥਾਂ ਜਾਂ ਪਾਣੀ ਜਾਂ ਪਾਣੀ ਤੋਂ ਬਿਨਾਂ ਹਰੇਕ ਥਾਂ ਤੇ ਰਵੇ ਹੋਏ ਅੰਤਰਜਾਮੀ ਪਰਮੇਸ਼ਰ ਜੀਓ।
1: ਘਟ ਘਟ ਰਵਿਆ ਅਸ਼ਲ ਸਵਾਮੀ,
0: ਦਿਲਾਂ ਦਿਲਾਂ ਦੇ ਵਿੱਚ ਵਸੇ ਹੋਏ ਨਾ ਛਲੇ ਜਾਣ ਵਾਲੇ ਮਾਲਕ ਜੀਓ।
1: ਭਰਮ ਭੀਤ ਖੋਈ ਗੁਰਪੂਰੈ,
0: ਪਰ ਇਹ ਭਰਮ ਦੀ ਭੀਤ ਜਿਹੜੀ ਕੰਧ ਹੈ ਨਾ, ਇਹ ਡਿੱਗਣੀ ਹੈ ਗੁਰੂ ਗੁਰਪੂਰੈ ਤੋਂ, ਨਹੀਂ ਤੇ ਇਹ ਭਰਮ ਦੀ ਕੰਧ ਬਣੀ ਰਹਿੰਦੀ ਆ ਵੀ ਰੱਬ ਛੋਟਾ, ਮੇਰਾ ਗੁਰੂ ਛੋਟਾ, ਦੇਹ ਤਾਰੀ ਵੱਡਾ, ਮੇਰਾ ਗੁਰੂ ਛੋਟਾ ਇਹ ਰੁੱਖ ਵੱਡਾ, ਮੇਰਾ ਗੁਰੂ ਛੋਟਾ ਇਹ ਬੰਦਾ ਵੱਡਾ। ਇਹ ਸਮਰੱਥ ਸਤਿਗੁਰੂ ਨੇ ਹੀ ਕੰਧ ਤੋੜਨੀ ਹੈ, ਭਰਮੀ ਹੈ ਵੱਡਾ ਤੇ ਗੁਰ ਪਰਮੇਸ਼ਰ ਹੀ ਹੈ, ਪਰ ਇਹ ਕੰਧ ਜਿਹੜੀ ਹੈ ਨਾ, ਇਹ ਦੂਰੀ ਬਣਾਈ ਰੱਖਦੀ ਹੈ ਜੋ ਭਰਮ ਦੀ ਹੈ।
1: ਏਕ ਰਵਿਆ ਸਰਬੰਗਨਾ,
0: ਸਰਬ ਪਲੱਸ ਅੰਗਨਾ, ਅੰਗਨਾ ਕਹੀਏ ਵਿਹੜਾ ਤੇ ਸਰਬ ਹਰ ਥਾਂ, ਭਾਵ ਹਰ ਥਾਂ ਜੋ ਪਰਿਪੂਰਨ ਪਰਮਾਤਮਾ ਵਸਿਆ ਹੋਇਆ, ਜਦੋਂ ਉਸ ਤੇ ਭਰੋਸਾ ਬਣ ਗਿਆ।
1: ਜਾਤ ਕਤ ਪੇਖਾਉ ਪ੍ਰਭ ਸੁਖ ਸਾਗਰ,
0: ਜਿੱਧਰ ਕਿੱਧਰ ਵੀ ਵੇਖਦੇ ਹਾਂ ਪਰਮੇਸ਼ਰ ਜੀਓ, ਸੁਖ ਸਾਗਰ ਤੁਸੀਂ ਸੁੱਖਾਂ ਦੇ ਸਮੁੰਦਰ ਨਿਆਈ ਹੋ।
1: ਹਰ ਤੋਟ ਭੰਡਾਰ ਨਾਹੀ ਰਤਨਾਗਰ,
0: ਆਪ ਜੀ ਦੇ ਭੰਡਾਰੇ ਕਦੇ ਤੋਟ ਥੋੜਾ ਆਉਣੀ ਹੈ, ਤੈਨੂੰ ਛੱਡ ਕੇ ਕਿਸੇ ਹੋਰ ਕੋਲੋਂ ਲੈਣ ਜਾਂਦੇ, ਤੇਰੇ ਖਜ਼ਾਨੇ ਮੁੱਕ ਥੋੜਾ ਗਏ ਆ, ਪਰ ਸਾਡਾ ਭਰੋਸਾ ਟੁੱਟ ਗਿਆ। ਰਤਨਾਗਰ ਰਤਨਾ ਆਗਰ ਰਤਨਾ ਦਾ ਘਰ, ਸਭ ਕੁਝ ਜਾ ਕੇ ਘਰ, ਸਭ ਕਿਛ ਹੈ ਭਾਈ ਨੌ ਨਿਤ ਭਰੇ ਭੰਡਾਰ। ਪਰਮੇਸ਼ਰ ਜੀਓ ਆਪ ਜੀ ਦੇ ਭੰਡਾਰੇ ਅਟੁੱਟ ਹਨ,
1: ਅਗਹਿ ਅਗਾਹ ਕਿਛ ਮਿਤ ਨਹੀਂ ਪਾਈਐ।
0: ਤੁਸੀਂ ਇੰਨੇ ਬੇਅੰਤ ਹੋ, ਇੰਨੇ ਡੂੰਘੇ ਹੋ, ਇੰਨੇ ਵਿਸ਼ਾਲ ਹੋ, ਆਪ ਜੀ ਦਾ ਅੰਤ ਨਹੀਂ ਪਾ ਸਕਦੇ।
1: ਸੋ ਬੂਝੈ ਜਿਸ ਕਿਰਪੰਗਨਾ,
0: ਪਰ ਇਹ ਸੋਝੀ ਉਹਨੂੰ ਆਉਂਦੀ ਹੈ ਜਿਸ ਤੇ ਤੁਸੀਂ ਕਿਰਪਾ ਦੇ ਘਰ ਬਖਸ਼ਿਸ਼ ਕਰਦੇ ਹੋ।
1: ਛਾਤੀ ਸੀਤਲ ਮਨ ਤਨ ਠੰਡਾ,
0: ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ ਉਹਨਾਂ ਦਾ ਛਾਤੀ ਕਹੀਏ ਹਿਰਦਾ ਠੰਡਾ ਹੋ ਗਿਆ, ਮਨ ਸੀਤਲ ਹੋ ਗਿਆ, ਤਨ ਵੀ ਸਹਿਜ ਵਿੱਚ ਆ ਗਿਆ।
1: ਜਨਮ ਮਰਨ ਕੀ ਮਿਟਵੀ ਡੰਜਾ,
0: ਉਹਨਾਂ ਦਾ ਫਿਰ ਜਨਮ ਮਰਨ ਦੀ ਜਿਹੜਾ ਖਦਸ਼ਾ ਸੀ ਨਾਸ ਹੋ ਗਿਆ।
1: ਕਰ ਗਹਿ ਕਾਡ ਲੀਏ ਪ੍ਰਭ ਆਪਣੈ,
0: ਜਿਨ੍ਹਾਂ ਉੱਪਰ ਤੁਸੀਂ ਕਿਰਪਾ ਕਰ ਦਿੱਤੀ ਉਹਨਾਂ ਨੂੰ ਡੁੱਬਦਿਆਂ ਹੋਇਆਂ ਨੂੰ ਬਾਂਹ ਫੜ ਕੇ ਸੰਸਾਰ ਸਮੁੰਦਰ ਤੋਂ ਕੱਢ ਲਿਆ।
1: ਅਮਿਓ ਧਾਰ ਦ੍ਰਿਸ਼ਟੰਗਨਾ,
0: ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਕੇ,
1: ਏਕੋ ਏਕ ਰਵਿਆ ਸਭ ਠਾਈ,
0: ਸਭ ਥਾਂ ਉਹ ਪਰਿਪੂਰਨ ਪਰਮਾਤਮਾ ਰਮਿਆ ਹੋਇਆ ਹੈ।
1: ਇਸ ਬਿਨ ਦੂਜਾ ਕੋਈ ਨਾਹੀ,
0: ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ।
1: ਆਦ ਮਦ

0: ਸਮੇਂ ਵਿੱਚ ਤੇ ਜਦੋਂ ਸ੍ਰਿਸ਼ਟੀ ਨਹੀਂ ਹੋਵੇਗੀ ਰੱਬ ਜੀ ਤੁਸੀਂ ਉਦੋਂ ਵੀ ਹੋਵੇਗੋ।
1: ਤ੍ਰਿਸ਼ਨ ਬੁਝੀ ਪਰ ਮੰਗਣਾ,
0: ਜਦੋਂ ਤ੍ਰਿਸ਼ਨਾ ਬੁਝ ਗਈ ਤੇ ਭਟਕਣਾ ਮੁੱਕ ਗਈ।
1: ਗੁਰ ਪਰਮੇਸ਼ਰ ਗੁਰ ਗੋਬਿੰਦ,
0: ਗੁਰੂ ਹੀ ਪਰਮੇਸ਼ਰ ਦਾ ਰੂਪ ਹੈ ਤੇ ਗੁਰ ਗੋਬਿੰਦ, ਗੁਰ ਹੀ ਗੋਬਿੰਦ ਗੁਰੂ ਹੀ ਪਰਮੇਸ਼ਰ ਦਾ ਸਰੂਪ ਹੈ।
1: ਗੁਰ ਕਰਤਾ ਗੁਰ ਸਦ ਬਖਸ਼ੰਦ,
0: ਗੁਰੂ ਹੀ ਕਰਨਹਾਰ ਹੈ ਤੇ ਗੁਰੂ ਸਦੀਵ ਕਾਲ ਬਖਸ਼ਿੰਦ ਹੈ।
1: ਗੁਰ ਜਪ ਜਾਪ ਜਪਤ ਫਲ ਪਾਇਆ,
0: ਜਿਨ੍ਹਾਂ ਭਾਗਾਂ ਵਾਲਿਆਂ ਨੇ ਗੁਰੂ ਦਾ ਉਪਦੇਸ਼ ਲੈ ਕਰਕੇ ਉਸ ਨੂੰ ਜਪਿਆ ਫਿਰ ਸਰੂਪ ਰੂਪੀ ਅਭੇਦਤਾ ਫਲ ਪ੍ਰਾਪਤ ਕਰ ਲਿਆ।
1: ਗਿਆਨ ਦੀਪਕ ਸੰਤ ਸੰਗਨਾ,
0: ਉਹਨਾਂ ਦੇ ਅੰਦਰ ਫਿਰ ਗਿਆਨ ਦਾ ਦੀਵਾ ਜਗ ਗਿਆ ਜਿਨ੍ਹਾਂ ਨੇ ਇਸ ਕੰਮ ਲਈ ਸੰਤਾਂ ਦੀ ਸਹਾਇਤਾ ਲਈ।
1: ਜੋ ਪੇਖਾਂ ਸੋ ਸਭ ਕਿਚ ਸਵਾਮੀ,
0: ਜੋ ਕੁਛ ਵੀ ਵੇਖਦੇ ਹਾਂ ਪਰਮੇਸ਼ਰ ਜੀ ਸਭ ਤੁਸੀਂ ਹੀ ਹੋ।
1: ਜੋ ਸੁਣਨਾ ਸੋ ਪ੍ਰਭ ਕੀ ਬਾਣੀ,
0: ਜੋ ਕੰਨੀ ਆਵਾਜ਼ਾਂ ਪੈ ਰਹੀਆਂ ਇਹ ਤੇਰੀਆਂ ਹੀ ਹਨ ਕਿਉਂਕਿ ਹਰ ਇੱਕ ਵਿੱਚ ਤੁਸੀਂ ਵਸੇ ਹੋ।
1: ਜੋ ਕੀਨੋ ਸੋ ਤੁਮੇ ਕਰਾਇਓ,
0: ਦੁੱਖ ਸੁੱਖ ਜੋ ਵੀ ਆ ਰਿਹਾ ਆਪ ਜੀ ਦੇ ਭਾਣੇ ਵਿੱਚ ਆ ਰਿਹਾ।
1: ਸ਼ਰਨ ਸਹਾਈ ਸੰਤ ਹੈ ਤਨਾ,
0: ਆਪ ਜੀ ਦੀ ਸ਼ਰਨ ਸਹਾਇਤਾ ਕਰਨ ਵਾਲੀ ਹੈ ਸੰਤਾਂ ਦਾ ਆਸਰਾ ਹੋ।
1: ਜਾਚਕ ਜਾਚੈ ਤੁਮੇ ਅਰਾਧੈ,
0: ਤੇਰੇ ਦਰ ਦੇ ਮੰਗਤੇ ਤੇਰੇ ਕੋਲੋਂ ਨਾਮ ਦੀ ਜਾਚ ਮੰਗਦੇ ਤੈਨੂੰ ਅਰਾਧਦੇ ਹਨ।
1: ਪਤਤ ਪਾਵਨ ਪੂਰਨ ਪ੍ਰਭ ਸਾਧੈ,
0: ਤੁਸੀਂ ਪਤਤਾਂ ਨੂੰ ਪਵਿੱਤਰਨ ਕਰਨ ਵਾਲੇ ਤੇ ਸੰਤਾਂ ਮਹਾਤਮਾ ਦਾ ਸਾਧੈ ਆਸਰਾ ਹੋ।
1: ਏਕੋ ਦਾਨ ਸਰਬ ਸੁਖ ਗੁਣ ਨਿਧ,
0: ਆਪਣਾ ਨਾਮ ਦੀ ਦਾਤ ਦੇ ਦਿਓ ਜੋ ਸਾਰੇ ਸੁੱਖਾਂ ਦਾ ਗੁਣਾ

0: ਸਰੀਰ ਰੂਪੀ ਪਾਤਰ ਭਾਂਡਾ ਤੁਸੀਂ ਬਣਾਉਣ ਵਾਲੇ ਹੋ ਪਰਮੇਸ਼ਰ ਜੀਓ।
1: ਲੱਗੀ ਲਾਗ ਸੰਤ ਸੰਗਾਰਾ,
0: ਬਖਸ਼ਿਸ਼ ਕਰੋ ਇਹ ਜਿਹੜਾ ਭਾਂਡਾ ਨਾ ਸੰਤਾਂ ਦੇ ਸੰਗ ਵਿੱਚ ਸੰਗਤ ਵਿੱਚ ਲੱਗ ਜਾਵੇ।
1: ਨਿਰਮਲ ਸੋਏ ਬਣੀ ਹਰ ਬਾਣੀ,
0: ਫੇਰ ਇਸ ਭਾਂਡੇ ਦੀ ਸੋਭਾ ਵੀ ਉੱਚੀ ਹੋ ਜਾਵੇਗੀ, ਨਿਰਮਲ ਹੋ ਜਾਵੇਗੀ।
1: ਮਨ ਨਾਮ ਮਜੀਠੇ ਰੰਗਨਾ,
0: ਨਾਮ ਦਾ ਰੰਗ ਜੋ ਪੱਕਾ ਮਜੀਠ ਦਾ ਰੰਗ ਹੈ ਇਸ ਮਨ ਦੇ ਉੱਪਰ ਚੜ ਜਾਵੇਗਾ।
1: ਸੋਲਹ ਕਲਾ ਸੰਪੂਰਨ ਫਲਿਆ,
0: ਸਾਥ ਨਹੀਂ ਦਿੰਦਾ ਇਹ ਵਿਸਥਾਰ ਮੰਗਦਾ, ਸੋਲਾਂ ਕਲਾ ਸੰਪੂਰਨ ਫਲਿਆ, ਉਂਝ ਇਹ ਗਿਣਤੀ ਹੈ ਸੋਲਾਂ ਗੁਣਾਂ ਦੀ। ਅਵਤਾਰ ਵੀ ਹੋਏ ਨੇ ਕੋਈ ਦਸ ਕਲਾ, ਕੋਈ ਚੌਦਾਂ, ਕੋਈ ਸੋਲਾਂ ਗਲਾ, ਪਰ ਜਦੋਂ ਅਸੀਂ ਆਪਣੇ ਸਤਿਗੁਰੂ ਨੂੰ ਅਰਾਧਦੇ ਹਾਂ ਤੇ ਅਸੀਂ ਕਹਿੰਦੇ ਹਾਂ ਸਰਬ ਕਲਾ ਸਮਰੱਥ, ਸਾਡੇ ਗੁਰੂ ਦੀ ਗਿਣਤੀ ਕੋਈ ਨਹੀਂ, ਕਿਸੇ ਨੂੰ ਅਸੀਂ ਨੀਵਾਂ ਨਹੀਂ ਦਿਖਾਉਂਦੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਨੇ, ਉਹ ਸੋਲਾਂ ਕਲਾ ਨਹੀਂ, ਪੁੰਜ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ ਤੇ ਇੱਕ ਮਨ ਛੇ ਸੋਲਾਂ, ਪੰਜ ਗਰਮ ਇੰਦਰੇ, ਪੰਜ ਗਿਆਨ ਇੰਦਰੇ, ਚਾਰ ਅੰਤਸ਼ਕਰਨ ਮਨ ਬੁੱਧ ਚਿੱਤ ਅਹੰਕਾਰ, ਪੰਦਰਵਾਂ ਮਨ ਤੇ ਸੋਲਵਾਂ ਪ੍ਰਾਣ, ਬਣੀ ਗਿਣਤੀ ਕੀਤੀ ਹੈ। ਓੜਕ ਨੂੰ ਜੇ ਸਮੁੱਚਾ ਅਰਥ ਕਰੀਏ ਤੇ ਸ਼ੁਭ ਗੁਣ ਸੋਲਾਂ ਜਿਸ ਵਿੱਚ ਹੋ ਜਾਣ ਉਹ ਸੰਪੂਰਨ ਹੋ ਜਾਂਦੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਉਹ ਮਨੁੱਖ ਵੀ ਸੰਪੂਰਨ ਹੋ ਜਾਂਦਾ, ਉਸ ਦਾ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ।
1: ਅਨੰਤ ਕਲਾ ਹੋਏ ਠਾਕੁਰ ਚੜਿਆ,
0: ਜਿਸ ਦੇ ਹਿਰਦੇ ਵਿੱਚ ਬੇਅੰਤ ਕਲਾ ਵਾਲਾ ਸਮਰੱਥ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ।
1: ਅਨੰਦ ਬਿਨੋਦ ਹਰ ਨਾਮ ਸੁਖ ਨਾਨਕ,
0: ਖੁਸ਼ੀਆਂ ਖੇੜੇ ਅਤੇ ਪਰਮੇਸ਼ਰ ਦੇ ਨਾਮ ਦਾ ਜੋ ਸੁਖ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ।
1: ਅੰਮ੍ਰਿਤ ਰਸ ਹਰ ਭੁੰਚਣਾ,
0: ਪਰ ਜਿਹੜਾ ਪਰਮੇਸ਼ਰ ਦੇ ਅੰਮ੍ਰਿਤ ਨਾਮ ਰਸ ਨੂੰ ਭੁੰਚਦਾ ਛਕਦਾ, ਜੇ ਕੋ ਖਾਵੇ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ, ਸਾਰ ਅੰਸ਼ ਅੰਮ੍ਰਿਤ ਛਕੀਏ, ਸਿੰਘ ਸੱਜੀਏ, ਗੁਰੂ ਵਾਲੇ ਬਣੀਏ, ਬਾਣੀ ਬਾਣੇ ਦੇ ਧਾਰਨੀ ਹੋਵੀਏ, ਤੇ ਗੁਰੂ ਸਾਡਾ ਸਮਰੱਥ ਹੈ, ਉਹ ਸਾਡੀ ਇੱਥੇ ਵੀ ਲਾਜ ਰੱਖੇਗਾ, ਉੱਥੇ ਵੀ ਲਾਜ ਰੱਖੇਗਾ। ਇੱਥੇ ਹੀ ਸਮਾਪਤੀ ਹੈ ਇਤਿਹਾਸ ਦੀ ਕਥਾ ਕਰਦਿਆਂ, ਮੁੱਖ ਵਾਕ ਦੀ ਕਥਾ ਕਰਦਿਆਂ, ਲੜੀਵਾਰ ਕਥਾ ਕਰਦਿਆਂ, ਬੇਅੰਤ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਸੱਜਣਾ ਦੀ ਉੱਥੇ ਚ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਓ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: कैलगरी विच 24 घंटे सत्तो दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-4067 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-268-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨੌਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।
2: ਅੱਜ ਜੇਠ ਜੁੜਨ ਦਾ ਲੋੜੀਏ ਹਰ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

दर्शन प्यासी दिन सिरा चित्तो अंधनीत।

0: ਟੁੰਡੇ ਅਸ ਰਾਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ
0: ਜੇ ਸੌ ਚੰਦਾ ਉਗਵਹਿ ਸੂਰ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਭੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੀ ਸੇਤ ਛੁੱਟੇ ਤਿਲ ਬੁਆੜੀ ਸੁਣੀ ਅੰਦਰ ਖੇਤ ਅੰਦਰ ਛੁੱਟਿਆ ਕਹੁ ਨਾਨਕ ਸੋਨਾ ਫਲੀ ਹੈ ਫੁਲੀ ਹੈ ਬੋੜੇ।

0: ਲਾਭ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾ ਰੰਗ ਵਿਸਮਾ ਨਾਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਢਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾ ਵਿਸਮਾਦ ਵਿਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾ ਲਿਆ ਕਾਸੀ ਕੁਦਰਤ ਸਰਵਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪੈਣਾ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸੀਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਵਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਅਤੀ ਖਾਕ ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ ਹੁਕਮੈਂ

ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕਢਾਵੇ ਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਉਹ ਕਰੋੜੀ ਚਲਤ ਨ ਅੰਤ।

ਲੱਖ ਟੱਕਿਆ ਕੇ ਮੁੰਦੜੇ ਲੱਖ ਟੱਕਿਆ ਕੇ ਹਾਰ ਜਿੱਤਣ ਪਾਈਏ ਨਾਨਕਾ ਸੇ ਤਨ ਹੋਵੇ ਸਾਰ ਗਿਆਨ ਨਾ ਗਲੀ ਢੁੱਡੀਏ ਕਥਨਾ ਕਰਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ।

0: ਘੜੀਆਂ ਸਭੇ ਗੋਪੀਆਂ ਪਹਿਰਕਣ ਗੋਪਾਲ, ਗਹਿਣੇ ਪੌਣ ਪਾਣੀ ਵੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬਜਨਜਾਲ, ਨਾਨਕ ਮੁਸੈ ਗਿਆਨ ਵੀ ਹੋਣੀ ਹਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ, ਉਡ ਉਡ ਰਾਵਤ ਝਟੇ ਪਾਏ।

ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਨੂੰ ਪਿਆਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬੇਕਾਰ ਜੋਗੀ ਸੁਣ ਧਿਆਵਣ ਜਿੱਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤੀਆਂ ਮਨ ਸੰਤੋਖ ਉਪਜੈ ਦੇਣ ਕਹਿ ਵਿਚਾਰ ਦੇ

ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਹ ਮੁਕਤੀ ਸਾਰ ਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਾਂ ਮੈਂ ਕਰ ਜੰਤੀ ਉਪਾਇਆ ਹਾਂ ਮੈਂ ਪੂਜੈ ਤਾਂ ਦਰ ਸੂਜੈ ਗਿਆਨ ਵੀ ਹੋਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੇ ਤਿਹਾ ਵੇਖ ਮਹੱਲਾ।

0: ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ ਹਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਹਾਂ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾ ਹਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜੰਤੀ ਉਪਾਇ ਕੈ ਸੰਭਾਲੇ ਸਭਨਾ ਹਾਂ ਜਿਨ ਕਰਤਾ ਕਰਣਾ ਕੀਆ ਚਿੰਤਾ ਪੇ ਕਰਨੀ ਤਾਹਮ ਸੋ ਕਰਤਾ ਚਿੰਤਾ ਕਰ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਥ ਤਿਸ ਤਿਸ ਦੀ ਬਾਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨੇਕੀਆਂ ਚੰਗੀਆਂ ਲੱਖ ਪੁੰਨਾ ਪ੍ਰਵਾਨ ਲੱਖ ਤੱਪੂ ਪ੍ਰਤੀਤਾਂ ਸਹਿਜੋਗ ਵਿਵਾਨ ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੇ ਪੁਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕਿਆ ਲਿਖਿਆ ਅਣਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ।

0: ਜੇ ਕ ਹੋਏ ਤਾਂ ਉਗਵੈਰਤੀ ਹੁਰਤ ਹੋਏ, ਨਾਨਕ ਪਾਹੇ ਬਾਹਰਾ ਭੂਰੇ ਰੰਗ ਨਾ ਸੋਏ। ਭੈ ਵਿੱਚ ਹੁਮ ਚੜਾਈ ਐ ਸਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਭ ਪਾਪ ਦੇ ਰਾਜਾ ਮਹਿਤਾ ਕੂੜ ਹੋਆ ਸਿੱਕਦਾਰ, ਕਾਮਨੇਵ ਸਦ ਪੁੱਛਿਆ ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵੀ ਹੋਣੀ ਭਾਹੇ ਪਰੇ ਮੁਰਦਾ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ। ਉੱਚੇ ਕੁੱਕ ਹੈ ਵਾਦਾ ਗਾਵੇ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਜ ਸੰਜੇ ਕਰੇ ਪਿਆਰ। ਧਰਮੀ ਧਰਮ ਕਰੇ ਗਵਾ ਵਹਿ ਮੰਗੇ ਮੋਖ ਦੁਆਰ, ਜਤੀ ਸਦਾ ਵਹਿ ਜੁਕ ਨ ਜਾਣੇ ਛੱਡ ਵਹਿ ਕਰਵਾ। ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਖੋਲਿਆ ਜਾਪੇ ਮਹੱਲਾ ਪਹਿਲਾ।
0: ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ।
1: ਅੱਗੇ ਜਾਤ ਨਾ ਜੋ ਰਹੇ ਅੱਗੇ ਜੀਉਂ ਨਵੇਂ।

ਗੁਰੂ ਬਿਨ ਕੋਰੇ ਆਂਦਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਨਸੇ ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਪੁਣ ਅਗਨ ਘਟੇ ਸਭ ਤੇਰੇ, ਬੈਨ ਬੈਨ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹੇ, ਜਿਨ ਗੁਰੂ ਨਿਓ ਨਾ ਕੀਓ ਤੇ ਅਕਿਆ ਸੰਸਾਰ ਮੈਂ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰਤ ਕਲਯੁਗ ਸੁਣਤ ਸਮਾਤ ਸ਼ਬਦ ਸਕੇਰੇ, ਹੁਣ ਦੁਖਨ ਨਾਸ ਤੁਕਦਾ ਇਕ ਸੂਰੋ, ਜੋ ਧਰਤ ਧਿਆਨ ਵਸਤੇ ਨੇਰੇ, ਪੂਰੋ ਪੁਰ ਹਿਰਦੇ ਹਰ ਸਿਮਰਤ ਮੁਖ ਦੇਖਤ ਅਗ ਜਾਏ ਪਰੇਰੇ, ਜੋ ਹਰ ਪੁਰ ਰਿਦ ਸਿੱਧ

ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਆ ਸ਼ਬਦ ਹਰ ਹਰ ਜਪੈ ਨਾਮ ਨਾਮ ਨੀ ਦਪੈ ਰਸਨ ਐ ਨਿਸ ਰਸੈ ਤਤ ਕਰ ਜਾਨਿਆ ਪ੍ਰੇਮ ਰੰਗ ਪਾਈ ਐ ਗੁਰਮੁਖੇ ਧਿਆਈ ਐ ਅਨ ਮਾਰਗ ਕਲੋ

0: ਸੋ ਸਭ ਸੁਖ ਇਤੋ ਤੁਮ ਪੰਚਵਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ
1: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਭ ਕਰ ਅਗਮ ਗੁਣਾਨ ਨਿਧਾਨ ਹਰ ਮੰਤਰੋ ਧਿਆਨ ਐ ਨਸ ਕਰੋ ਵਚਨ ਗੁਰ ਹਿਰਦੇ ਧਰ ਹੁਣ ਗੁਰੂ ਜਲ ਬਿਮਲ ਅਥਾਹ ਮਜਨ ਕਰੋ ਥੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਰ ਰਾ ਨਿਰਵੈਰ ਨਿਰੰਕਾਰ ਨਿਭਉ ਜਪੇ ਪ੍ਰੇਮ ਗੁਰ ਸ਼ਬਦ ਕਰ ਕਰਤ ਰਹੇ ਭਗਤ ਹਰ ਮੁਗਧ ਮਨ ਭਰਮ ਤਜੋ ਨਾਮ ਗੁਰਮੁਖ ਭਜੋ ਗੁਰੂ

सहज सुपाय दर्शन पर

बिखम नदी जाए तरणी, सुख संपद

सुख संपत मा

ਜੈਤਸਰੀ ਮਹੱਲਾ ਪੰਜਵਾਂ ਆਏ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪਤੇ

0: ਨਾਨਕ ਮੇਰ ਸਰੀਰ ਕਾ ਇੱਕ ਰਚੀ ਕਰਤਵਾ ਹੋ ਜੁਗ ਜੁਗ ਫਿਰ ਵਟਾਈਆ ਗਿਆਨੀ ਬੁਝੇ ਤਾਹੇ ਸਾਜੁਗਰਾ ਸੰਤੋਖ ਕਾ ਧਰਮ ਗੈਰਤਵਾ ਹੋ ਤੇ ਤੈਰਾ ਜਤੈ ਕਾ ਜੋਰ ਗੈਰਤਵਾ ਹੋ ਵਾਪੁਰ ਰਤ ਪੈ ਕਾ ਸਤ ਗੈਰਤਵਾ ਹੋ ਕਲ ਜੁਗ ਰਾਥ ਅਗਨ ਕਾ ਕੂੜ ਅਗੈਰਤਵਾ ਹੋ ਮਹੱਲਾ ਪਹਿਲਾ
1: ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਆਛੇ ਸਾਚ ਰਹੇ ਸਭ ਕੋ ਸੱਚ ਸਮਾਵੇ ਰਿਕ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਾਛ ਜਾਇ ਨਾਨਕ ਤੋ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਵਿੰਦਰਾਵਣ ਮੇ ਰੰਗ ਕੀਆ ਕਾਲ ਮੈਂ ਵੇਦੋ ਥਰਵਣ ਹੁਆ ਨਾ ਖੁਦਾਈ ਅਲੋ ਪਾਇਆ ਨੀਰ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਪਉ ਪਗ ਕਰਨੀ ਸਜਾਏ ਤੋ ਨਾਨਕ ਮੁਖੰਤਰ ਪਾਏ ਪੌੜੀ।

0: ਰਾਤ ਦੀਰਗਤ ਮੁੱਚ ਓਏ ਜੇ ਅਭਿਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪੋ ਪਰ ਕੋ ਨਿਵੇ ਨਾ ਕੋਏ ਧਰਤਾ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਹੇ ਸੀਸਨੀ ਵਾਹਿਆ ਕਿਆ ਥੀਐ ਜਾਰਿਦੈ ਕੁਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲਪੂ ਜਸਵਗਲ ਸਮਾਦੰ ਮੁਖ ਚੂੜ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰਗ ਦੋ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮਣ ਕਰਮਨ ਸਭ ਫੋਕਟ ਨਿਹਚੋ ਕਰਮਨ ਕਹੁ ਨਾਨਕ ਨਿਹਚੋ ਧਿਆਵੈ ਵਿਨ

0: ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਜੀ ਨਾਲ ਤਗ ਕਪਾਹ ਹੋ ਕੱਤੀਏ ਬਾਮਣ ਵਰਤਿਆ ਕੋਹੇ ਬੱਕਰਾ ਦਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀਪਰ ਪਾਈਏ ਹੋ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
1: ਨਾਏ ਮੰਨਿਆ ਪਤੂ ਪਜੈ ਸਾਲਾ ਹੀ ਸਸੂਤ ਦਰਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
0: ਤਗ ਨਾ ਇੰਦਰੀ ਤਗ ਨਾ ਨਾਰੀ ਭਲ ਕੇ ਥੁੱਕ ਪਵੇ ਨਿਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤਗਾ ਪੇ ਵਤੇ ਵਟ ਧਾਗੇ ਵਰਾ ਘੱਟੇ ਲੈ ਪਹਾੜ ਕਰੇ ਵੀ ਆਹੋ ਕਟਕਾ ਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਵਿੜਾਣ
2: ਮਨ ਅੰਦਾ ਨਾ ਸੁਜਾਣ।

ਆਪੇ ਦੇਵੜੇ ਆਈ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵਡਮੇਦਰੀ ਸਿਰਾਂ ਸਿਰ ਧੰਦੇ ਲਾਇਦਾ ਨਦਰ ਪੱਟੀ ਜੇ ਕਦੇ ਸਦਨਾ ਕਾ ਕਰਾਇਦਾ ਧਰਮ

ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੈ ਕਰਮ ਪਿਤਰੀ ਦੇ, ਅੱਗੇ ਵਸੀਆਣੀਏ ਪਿਤਰੀ ਚੋਰ ਕਰੇ, ਵੱਡੀ ਹੈ ਹੱਥ ਦਲਾਲ ਕੇ ਮੁਸਫੀਏ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ।

ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਸ ਖਾਇਆ ਵੇਖ ਮਹਿਲਕ ਮਨ ਮਿਸਾਰਿਆ ਜਰਿਆਈ ਜੋ

0: ਜਿਤ ਮੁਖ ਨਾਮ ਨਾ ਉਚਰੇ ਬਿਨਾਂ ਵੈ ਰਸ ਖਾਹੇ ਨਾਨਕੇ ਵੈ ਜਾਣੀਐ ਜਿਤ ਮੁਖ ਤੁਕਾ ਪਾਹੇ ਮਹੱਲਾ ਪਹਿਲਾ
1: ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਹ ਪੰਡ ਹੋਵੇ ਦੋਸਤੀ ਪੰਡ ਹੋ ਚੱਲੇ ਰਾਹ ਪੰਡ ਮੂਆ ਪੰਡ ਭਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਬੰਦਾ ਆਖੀਐ ਜਿਤ ਜੰਮੇ ਰਾਜਾ ਪੰਡ ਹੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਹਰ।

0: ਪ੍ਰਵਾਨ ਨਾਨਕ ਜਿਸਨੂੰ ਲਗਾ ਤਿਸ ਮਿਲੈ ਲਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੁਗਵੈ ਮੋਕਾ ਕਿਆਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆ ਮਹੱਲਾ ਦੂਜਾ
0: ਨਾਲ ਇਆਣੇ ਦੋਸਤੀ ਕਦੇ ਨਾ ਆਵੈ ਰਾਸ ਜਿਹਾ ਜਾਣੇ ਤੇਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ

0: ਆਪੇ ਭਾਂਡੇ ਸਾਜਿਆਂ ਨੂੰ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਪੀ ਰੱਖੇ ਆਪ ਤਿਸ ਵਿੱਚ ਜੰਤੁ ਪਾਇ ਕਰ ਦੇਖੇ ਥਾਪ ਥਾਪ ਕਿਸ ਨਾ ਕਹੀਏ ਨਾਨਕਾ।

ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗਿਆ ਨੇਕਣ ਜਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ, ਤੇਜ ਆਪਣਾ ਆਪ ਜਰ।

राखत है अपनो कर दे कर, पाप संभू।

सुख संपत माया रस मीठे।

ਜਿਹੜੇ ਅੰਦਰ ਦੇ ਝੂਠੇ ਹੁੰਦੇ ਨੇ ਨਾ, ਉਹ ਨਿਰੰਕਾਰ ਦੀ ਦਰਗਾਹ ਵਿੱਚ ਨਹੀਂ ਚੱਲਦੇ। ਉਗਰ ਗਿਆ ਜੈਸੇ ਖੋਟਾ ਟਬੂਆ, ਨਦਰ ਸਰਾਫਾਂ ਆਇਆ। ਜਦੋਂ ਸਰਾਫਾਂ ਦੇ ਨਦਰ ਪਿਆ ਨਾ, ਪੇਟ ਤੇ ਧੇਲੇ ਦਾ ਵੀ ਨਹੀਂ ਹੈ। ਬਾਹਰੋਂ ਤੂੰ ਪੈਜ ਬਣਾਈ ਹੋਈ ਏ, ਅੰਦਰ ਦਾ ਝੂਠਾ ਏ। ਲੋਕਾਂ ਨੂੰ ਭੁਲੇਖਾ ਪਾ ਸਕਦਾ ਏ, ਗੁਰੂ ਨੂੰ ਭੁਲੇਖਾ ਨਹੀਂ ਪਾ ਸਕਦਾ। ਜਿਹੜੀ ਗੱਲ ਮਨ ਵਿੱਚ ਏ, ਉਹੀ ਮੁੱਖ ਵਿੱਚੋਂ ਬੋਲਦਿਆਂ ਕਰ। ਮਨ ਵਾਲੀ ਗੱਲ ਮੂੰਹ ਚੋਂ ਬੋਲ, ਇਹਨੂੰ ਸੱਚ ਕਹਿੰਦੇ ਨੇ। ਮਨ ਵਿੱਚ ਕੁਝ ਹੋਰ ਏ, ਮੂੰਹ ਚੋਂ ਹੋਰ ਬੋਲਦਾ ਏ, ਇਹਨੂੰ ਝੂਠ ਕਹਿੰਦੇ ਨੇ। ਇੰਜ ਨਾ ਕਰਿਆ ਕਰ।

ਇਹ ਤੇ ਤੁਹਾਡੀ ਬਾਣੀ ਵਿੱਚੋਂ ਸਾਨੂੰ ਪਤਾ ਲੱਗ ਗਿਆ ਹੈ ਕਿ ਸਾਨੂੰ ਸਾਚੀ ਬੋਲਣਾ ਚਾਹੀਦਾ ਹੈ। ਪਰ ਮਹਾਰਾਜ ਕਿਵ ਸਚਿਆਰਾ ਹੋਈਏ, ਅਸੀਂ ਸਚਿਆਰ ਕਿਵੇਂ ਹੋਈਏ ਝੂਠੇ ਸੰਸਾਰ ਵਿੱਚ। ਜਦੋਂ ਸਵੇਰੇ ਘਰੋਂ ਨਿਕਲਦੇ ਹਾਂ ਝੂਠੇ ਝੂਠ, ਜਿਹਨੂੰ ਮਿਲਦੇ ਹਾਂ ਝੂਠ, ਤੇ ਫਿਰ ਲੋਕਾਂ ਕੋਲੋਂ ਗੱਲਾਂ ਵੀ ਸੁਣਦੇ ਹਾਂ ਵੀ ਜੇ ਝੂਠ ਨਾ ਬੋਲੀਏ ਤੇ ਕੰਮ ਹੀ ਨਹੀਂ ਚੱਲਦਾ, ਜੇ ਝੂਠ ਨਾ ਬੋਲੀਏ ਕਹਿੰਦਾ ਹੈ ਦੁਕਾਨਦਾਰੀ ਨਹੀਂ ਚੱਲਦੀ, ਕਾਰ ਵਿਹਾਰ ਨਹੀਂ ਚੱਲਦਾ। ਕਿਵ ਸਜਿਆਰਾ ਹੋਈ? ਸਤਿਗੁਰੂ ਕਹਿਣਗੇ ਜਿਹਨੂੰ ਗੁਰੂ ਤੇ ਪੂਰਨ ਸਿਦਕ ਤੇ ਭਰੋਸਾ ਏ ਉਹ ਇਸ ਭੁਲੇਖੇ ਵਿੱਚ ਨਹੀਂ ਪੈਂਦਾ, ਜੈ ਜੈ ਰੱਖੇ ਆਪ ਤੇ ਜਾਏ ਖੜੋਗਣਾ। ਜਿੱਥੇ ਗੁਰੂ ਨੇ ਰੱਖਣਾ ਏ ਉੱਥੇ ਰਹਿਣਾ ਪੈਣਾ ਹੈ। ਜਿੰਨਾ ਨਿਰੰਕਾਰ ਜੀ ਨੇ ਦੇਣਾ ਏ ਉਦੋਂ ਵੱਧ ਤੇ ਮਿਲਣਾ ਹੀ ਕੋਈ ਨਹੀਂ, ਝੂਠ ਬੋਲ ਕੇ ਕਿਵੇਂ ਦੁਕਾਨ ਵੱਧ ਚਲਾ ਲਵੇ। ਪਰ ਪਿਆਰਿਓ ਝੂਠ ਬੜਾ ਪਿਆਰਾ ਲੱਗਦਾ ਹੈ, ਝੂਠ ਬੋਲ ਕੇ ਬਹੁਤ ਧਨ ਕਮਾ ਲੈਂਦਾ ਹੈ, ਝੂਠ ਬੋਲ ਕੇ ਬੜੇ ਸੁੱਖ ਕਮਾ ਲੈਂਦਾ ਹੈ। ਤੇ ਸਤਿਗੁਰੂ ਕੀ ਕਹਿੰਦੇ ਨੇ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ। ਝੂਠ ਬੋਲ ਕੇ ਕਮਾਲਾ ਧਨ ਰਹਿਣਾ ਹੱਕ ਦਾ ਏ, ਖਿਆਲ ਕਰੀ ਇਹ ਝੂਠ ਪੂਰਾਂ ਦੇ ਪੂਰੇ ਡੋਬ ਦਿੰਦਾ ਹੈ। ਕਹਿੰਦੇ ਹਨ ਬਈ ਝੂਠ ਦੇ ਬੇੜੇ ਭਰ ਕੇ ਡੁੱਬਦੇ ਨੇ, ਹੱਕ ਦਾ ਰਹਿ ਜਾਂਦਾ ਹੈ, ਕਿਉਂ ਬੋਲਦਾ ਇਹ ਝੂਠ। ਸੱਚ ਤੇ ਝੂਠ ਦੀ ਗੱਲ ਕਰਦਿਆਂ ਕਿਸੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ। ਇੱਕ ਘਣੇ ਜੰਗਲ ਦੇ ਵਿੱਚ ਬੈਠਾ ਸਾਧੂ ਬੰਦਗੀ ਕਰ ਰਿਹਾ ਹੈ ਤੇ ਇਸ ਜੰਗਲ ਨੂੰ ਅੱਗ ਲੱਗ ਗਈ। ਇੱਕ ਪ੍ਰੇਮੀ ਦੌੜਾ ਆਇਆ, ਕਹਿੰਦਾ ਹੈ ਮਹਾਂਪੁਰਸ਼ੋ ਜੰਗਲ ਨੂੰ ਅੱਗ ਲੱਗ ਗਈ ਏ, ਥੋੜੀ ਦੇਰ ਬਾਅਦ ਅੱਗ ਇੱਥੇ ਤੱਕ ਵੀ ਪਹੁੰਚ ਜਾਣੀ ਏ, ਤੁਸੀਂ ਇਹ ਜੰਗਲ ਛੱਡ ਕੇ ਚਲੇ ਜਾਓ। ਸਾਧੂ ਉੱਠਿਆ ਹੈ, ਆਸ਼ਰਮ ਦੇ ਆਲੇ ਦੁਆਲੇ ਜਿੰਨਾ ਵੀ ਬਾਲਣ ਪਿਆ ਏ ਨਾ, ਇਸ ਪੁਰਸ਼ ਨੇ ਸਾਧੂ ਨੇ ਇਕੱਠਾ ਕਰਕੇ ਬਾਲਣ ਤੇ ਉਹਨੂੰ ਅੱਗ ਲਾ ਦਿੱਤੀ ਹੈ ਤੇ ਫਿਰ ਚੌਂਕੜਾ ਮਾਰ ਕੇ ਬਹਿ ਗਿਆ। ਉਸ ਪ੍ਰੇਮੀ ਨੇ ਪੁੱਛਿਆ ਵੀ ਜਾਣਾ ਕੋਈ ਨਹੀਂ, ਜੰਗਲ ਨੂੰ ਅੱਗ ਲੱਗ ਗਈ। ਸਾਧੂ ਨੇ ਬੜੇ ਪਤੇ ਦੀ ਗੱਲ ਆਖੀ, ਕਹਿਣ ਲੱਗਾ ਭਲਿਆ ਅੱਗ ਉੱਥੇ ਲੱਗਦੀ ਏ ਜਿੱਥੇ ਬਾਲਣ ਪਿਆ ਹੋਵੇ, ਬਾਲਣ ਮੈਂ ਜਾਲ ਦਿੱਤਾ ਏ ਤੇ ਅੱਗ ਇੱਥੇ ਨਹੀਂ ਲੱਗ ਸਕਦੀ। ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਪਈ ਲੱਗੀ ਏ, ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਵੱਲ ਰਹੀ ਏ ਕਿ ਝੂਠ ਬਗੈਰ ਕੰਮ ਨਹੀਂ ਚੱਲਦਾ, ਪਰ ਗੁਰੂ ਦੇ ਸਿੱਖ ਨੇ ਇਹਨਾਂ ਖਿਆਲਾਂ ਨੂੰ ਜਾਲ ਦੇਣਾ ਏ, ਫਿਰ ਆਪ ਮੁਹਾਰੇ ਹੀ ਮੁੱਖ ਵਿੱਚੋਂ ਸੱਚ ਨਿਕਲੇਗਾ। ਜਾਲੋ ਐਸੀ ਰੀਤ, ਜਾਲ ਦੇ ਇਹੋ ਜਿਹੇ ਖਿਆਲ। ਹਾਂ ਪਿਆਰਿਓ, ਸੱਚ ਅੱਜ ਵੀ ਸੱਚ ਹੈ, ਸੱਚ ਕੱਲ੍ਹ ਨੂੰ ਵੀ ਸੱਚ ਰਹਿਣਾ ਹੈ। ਅੱਜ ਝੂਠ ਬੋਲਿਆ ਏ ਕੱਲ੍ਹ ਨੂੰ ਤੈਨੂੰ ਸੋਚਣਾ ਪੈਣਾ ਏ ਮੈਂ ਕੀ ਕਿਹਾ ਸੀ। ਸੱਚ ਅੱਜ ਵੀ ਸੱਚ ਏ, ਸੱਚ ਕੱਲ੍ਹ ਨੂੰ ਵੀ ਸੱਚ ਏ, ਕਈ ਸਾਲਾਂ ਬਾਅਦ ਵੀ ਬੋਲੇਗਾ, ਸੋਚਣਾ ਨਹੀਂ ਪੈਣਾ, ਸੱਚ ਹੀ ਰਹਿਣਾ ਏ। ਇੰਜ ਕਹਿ ਲਈਏ ਸੱਚ ਰੱਬ ਦੇ ਨਾਮ ਵਰਗਾ ਹੈ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ, ਸੱਚ ਸਦਾ ਨਵਾਂ ਹੈ।

दोस्तत निंदया नाहे जे कंचन लोह समान कहो नानक सुन रे माना मुक्त ताह तै जान उस्तत निंदया नाहे जे कंचन लोह समान कहो नानक सुन रे मना मुक्त ताह ते जा। वाहिगुरु जी का खालसा, वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह जी महाराज और आप समूह सर्वण करन वाली साध संगत, कल सतगुरु गुरु तेग बहादुर साहिब जी महाराज हजूर दे अमृत शलोक 13, 14 और 15 दा पाठ आप जी ने सर्वण कीता। एक शलोक दी विचार गुरु आशीष नाल आपां करन दा यतन कीता। भावां ए 3 शलोक इकट्ठे ही पढ़े, पर जदो इन्हां शलोकां दी विचार विच होर गहराई विच जाण दा यतन करिए ते एक एक शलोक दी विचार करनी अत लाजमी सी। आओ उस लड़ी नूं जो कल आपां प्रारंभ कीती सी उस तों अगे आपां विचार कर सकीए। सतगुरु गुरु नानक साहिब महाराज जी दी जोत दे मालिक सतगुरु गुरु तेग बहादुर जी महाराज, आप बख्शिश कृपालता करो, हजूर आप विच वर्त के अपने इना अमृत बचना दी विचार प्रेम भावना शरदा नाल आप ही करा लवो। प्यार अदब सहित उचारण करो जी। सतनाम वाहे गुरु साहिब जीओ। फिर उचारण करो जी, सतनाम श्री वाहे गुरु साहिब जीओ। कल सतगुरु जी दे इस अमृत बचन दी विचार आपां कर रहे सन। सुख दुख जह परसै नहीं, लोभ मोह अभिमान, कहो नानक सुन रे मना, सो मूर्त भगवान। जिस विच सतगुरां ने उस जीवन दा, उस पवित्र रूह दा, गुरमुख दा, गुरसिख दा, महापुरख दा जिक्र कीता कि जिस उपर दुख सुख आंदे जरूर ने पर उन्हां दे अंदर नूं उस स्पर्श नहीं करदे। 5 गल्लां कल कहियां सन, 1 सुख, 2 दुख, 3 लोभ, 4 मोह और 5 अभिमान। ए 5 चीजां जे आंदियां ने ते उन्हां दे अंदर नूं परस नहीं सकदियां, प्रभावित नहीं करदियां। ते सतगुरु गुरु तेग बहादुर महाराज कहिंदे आ कि हे मेरे मना तू ध्यान नाल सुन, ओ भगवान दी, करतार दी, परमात्मा दी, प्रभु दी साकार मूर्त ने, उन्हां दा स्वरूप ने कि जिन्हां दे अंदर ए 5 चीजां रंचक मात्र भी अपना असर नहीं पाउंदी। कल खास करके दुख सुख संबंधी बेनती कीती। उस लड़ी नूं दास अज अगे अर्ज करनी चाहुंदा कि देखो दुख और सुख ए जिंदगी दा अनिखड़वां अंग है। भावें असी इहदी विचार प्रमाण दे के इतिहास राही अज भी यतन करांगे, पर मैं सच कहना सतगुरु दे हजूर के प्यारियो ए गल्लां करनियां बहुत सुखियां जे विचार कर लेनी। चलो परमात्मा दी दया
ਪਰ ਸੱਚ ਇਹ ਵੇ ਇੰਨਾ ਵੱਡਾ ਜੀਵਨ, ਇੰਨਾ ਉੱਚਾ ਜੀਵਨ, ਇੰਨੀ ਅਡੋਲਤਾ ਜਿਸ ਉੱਪਰ ਪਰਮਾਤਮਾ ਦਾ ਤਰਸ ਦਇਆ ਕਿਰਪਾ ਹੋਵੇ ਉਹੀ ਇਸ ਅਵਸਥਾ ਨੂੰ ਮਾਣਦਾ ਹੈ। ਪਰ ਇਹ ਚ ਕੋਈ ਸ਼ੱਕ ਨਹੀਂ, ਜੇ ਬਹੁ ਗਿਣਤੀ ਇਸ ਸ਼ਬਦ ਅਨੁਸਾਰ ਨਹੀਂ ਉਹਨਾਂ ਦਾ ਜੀਵਨ, ਪਰ ਪਿਆਰਿਓ ਇਸ ਬ੍ਰਹਿਮੰਡ ਵਿੱਚ, ਇਸ ਸੰਸਾਰ ਵਿੱਚ ਕਿਤੇ ਨਾ ਕਿਤੇ ਇੱਕ ਅੱਧਾ ਨਾਈ ਰਸੀਅੜਾ ਬੈਠਾ ਹੈ ਜਿਸ ਨੂੰ ਪਰਮਾਤਮਾ ਨੇ ਇਹੋ ਜਿਹਾ ਜੀਵਨ ਦੀ ਦਾਤ ਦਿੱਤੀ। ਕੱਲ ਅਰਜ਼ ਕੀਤੀ ਸੁੱਖ ਤੇ ਦੁੱਖ, ਥੋੜਾ ਜਿਹਾ ਇਹਨੂੰ ਆਪਾਂ ਹੋਰ ਵਾਚੀਏ, ਇਹੀ ਅੱਗੇ ਚੱਲੇਗਾ। ਉਸਤਤ ਨਿੰਦਿਆ ਨਾਲ ਵੀ ਇਹਦਾ ਹੀ ਸੰਬੰਧ ਰਹਿਣਾ ਹੈ। ਅਸਲ ਚ ਸੁੱਖ ਕੀ ਹੈ ਕਿ ਜਿਹੜੀ ਚੀਜ਼, ਜਿਹੜੀ ਗੱਲ, ਜਿਹੜਾ ਮਨੁੱਖ, ਜਿਹੜੀ ਵਸਤੂ, ਫਿਰ ਇਹ ਸ਼ਬਦ ਸੁਣਿਓ, ਕੋਈ ਵੀ ਚੀਜ਼, ਕੋਈ ਵੀ ਖਿਆਲ, ਕੋਈ ਵੀ ਇਨਸਾਨ, ਕੋਈ ਵੀ ਵਸਤੂ ਜਿਹੜੀ ਮੇਰੇ ਅਨੁਕੂਲ ਹੈ ਉਹ ਸੁਖਦਾਈ ਹੈ, ਤੇ ਜਿਹੜੀ ਮੇਰੇ ਮਨ ਦੇ ਪ੍ਰਤੀਕੂਲ ਹੈ ਸੱਚ ਇਹ ਵੇ ਉਹ ਦੁਖਦਾਈ ਹੈ। ਫਿਰ ਅਰਜ਼, ਜਿਹੜੀ ਮੇਰੇ ਅਨੁਕੂਲ ਹੈ, ਜੋ ਮੈਨੂੰ ਚੰਗਾ ਲੱਗ ਰਿਹਾ ਹੈ, ਮੇਰੇ ਮਨ ਦੇ ਅਨੁਸਾਰ ਜੋ ਹੈ ਉਹ ਸੁੱਖ ਹੈ ਮੇਰੇ ਲਈ, ਤੇ ਜਿਹੜਾ ਮੇਰੇ ਮਨ ਦੇ ਪ੍ਰਤੀਕੂਲ ਹੈ, ਅਨੁਕੂਲ ਨਹੀਂ ਪ੍ਰਤੀਕੂਲ ਹੈ, ਪਿਆਰੇ ਉਹੀ ਤਾਂ ਦੁੱਖ ਹੈ। ਜੇ ਅਸੀਂ ਕੋਈ ਵਸਤੂ ਦੇਖੀਏ, ਇੱਕ ਪਦਾਰਥ ਕਿਸੇ ਵਾਸਤੇ ਸੁਖਦਾਈ ਹੈ, ਪਰ ਉਹ ਪਦਾਰਥ ਮੇਰੇ ਪਾਸ ਨਹੀਂ ਕਿਉਂਕਿ ਮੇਰੇ ਅਨੁਕੂਲ ਨਹੀਂ। ਉਹ ਪਦਾਰਥ ਕਿਸੇ ਰੂਪ ਵਿੱਚ ਵੀ ਹੋ ਸਕਦਾ, ਉਹ ਘਰ ਹੋਵੇ, ਉਹ ਮਕਾਨ ਹੋਵੇ, ਉਹ ਦੁਕਾਨ ਹੋਵੇ, ਉਹ ਬਿਜ਼ਨਸ ਹੋਵੇ, ਉਹ ਮਾਲ ਡੰਗਰ ਹੋਵੇ, ਕੋਈ ਵੀ ਜਿਹੜੀ ਵਸਤੂ, ਜਿਹੜੀ ਚੀਜ਼ ਮੇਰੇ ਕੋਲ ਨਹੀਂ, ਦੂਸਰੇ ਕੋਲ ਹੈ, ਪਰ ਦੂਸਰੇ ਕੋਲ ਉਹ ਸੁਖਦਾਈ ਹੈ ਤੇ ਮੇਰੇ ਵਾਸਤੇ ਉਹ ਦੁਖਦਾਈ ਹੈ, ਕਿਸੇ ਵਾਸਤੇ ਉਹ ਸੁੱਖ ਦਾ ਰੂਪ, ਮੇਰੇ ਵਾਸਤੇ ਉਹ ਦੁੱਖ ਦਾ ਰੂਪ ਹੋਵੇਗੀ, ਕਿਉਂਕਿ ਉਹ ਮੇਰੇ ਪਾਸ ਨਹੀਂ, ਮੇਰੇ ਅਨੁਕੂਲ ਨਹੀਂ। ਪਰ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਮੇਰੇ ਅਨੁਕੂਲ ਨਹੀਂ ਉਹ ਦੁਖਦਾਈ ਹੀ ਹੁੰਦੀ ਹੈ। ਵਾਹਿਗੁਰੂ ਜੀ, ਉਹ ਮੇਰੇ ਵਾਸਤੇ ਦੁਖਦਾਈ ਹੈ ਪਰ ਦੂਸਰੇ ਵਾਸਤੇ ਤਾਂ ਉਹ ਸੁਖਦਾਈ। ਜਿਹੜੀ ਵਸਤੂ ਮੇਰੇ ਅਨੁਕੂਲ ਨਹੀਂ, ਮੰਨ ਲਓ ਕਿਸੇ ਆਦਮੀ ਦੇ ਖਿਆਲ ਨੇ, ਵਿਚਾਰ ਨੇ, ਉਹ ਮੇਰੇ ਅਨੁਸਾਰ ਠੀਕ ਨਹੀਂ, ਮੇਰੇ ਅਨੁਕੂਲ ਨਹੀਂ, ਉਹ ਮੇਰੇ ਵਾਸਤੇ ਦੁਖਦਾਈ ਨੇ। ਕੋਈ ਇਨਸਾਨ ਹੈ, ਉਹ ਮੇਰੇ ਅਨੁਕੂਲ ਨਹੀਂ, ਸੱਚ ਇਹ ਵੇ ਕਿ ਉਹ ਮੇਰੇ ਵਾਸਤੇ ਦੁਖਦਾਈ ਹੈ। ਬਸ ਸੁੱਖ ਤੇ ਦੁੱਖ ਦੀ ਕਹਾਣੀ ਇੰਨੀ ਕੁ ਹੈ ਕਿ ਜਿਹੜੀ ਚੀਜ਼ ਮੇਰੇ ਮਨ ਦੇ ਅਨੁਕੂਲ ਹੈ ਉਹ ਮੈਨੂੰ ਸੁੱਖ ਲੱਗਦੀ ਹੈ, ਜਿਹੜੀ ਮੇਰੇ ਪ੍ਰਤੀਕੂਲ ਹੈ ਉਹ ਮੈਨੂੰ ਦੁੱਖ ਲੱਗਦੀ ਹੈ। ਪਰ ਪਰਮਾਤਮਾ ਦੀ ਇਬਾਦਤ ਵਿੱਚ ਜੁੜੀ ਹੋਈ ਆਤਮਾ, ਸੱਚ ਇਹ ਵੇ ਉਹਦੇ ਲਈ ਨਾ ਕੁਝ ਅਨੁਕੂਲ ਨਾ ਕੁਝ ਪ੍ਰਤੀਕੂਲ, ਉਹਦੀ ਸੁਰਤ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਹੀ ਜੁੜੀ। ਕੱਲ ਵੀ ਮੈਂ ਆਪ ਨੂੰ ਇੱਕ ਅਰਜ਼ ਕੀਤੀ ਸੀ ਕਿ ਇਹ ਕੇਵਲ ਹੱਠ ਕਰਕੇ ਨਹੀਂ, ਅਸਲ ਚ ਇਹ ਉਸ ਪਰਮ ਅਵਸਥਾ ਵਿੱਚ ਪਹੁੰਚਿਆ ਹੋਇਆ ਦਾ ਜੀਵਨ ਹੈ ਜਿੱਥੇ ਦੁੱਖ ਸੁੱਖ ਆਉਂਦਾ ਹੈ, ਪਰ ਸੁਰਤ ਵਿੱਚ ਤਾਕਤ ਇੰਨੀ ਜ਼ਿਆਦਾ ਹੈ ਕਿ ਉਸ ਦੁੱਖ ਦਾ ਪ੍ਰਭਾਵ ਪੈਣ ਹੀ ਨਹੀਂ ਦਿੰਦੀ। ਚਲੋ ਅੱਜ ਦੇ ਇਸ ਸਾਰਾ ਜਿਹੜਾ ਵਾਤਾਵਰਨ ਬਣਿਆ ਪਿਆ ਹੈ, ਅਸੀਂ ਅਕਸਰ ਸੁਣਨੇ ਪਏ ਹਾਂ ਕਿ ਜਿਸ ਦੇ ਸਰੀਰ ਦੀ ਇਮਿਊਨਿਟੀ, ਜਿਸ ਦੇ ਸਰੀਰ ਅੰਦਰ ਤਾਕਤ ਹੈ ਰੋਗ ਨਾਲ ਲੜਨ ਦੀ, ਰੋਗ ਉਹਦੇ ਤੇ ਆਉਂਦਾ ਹੈ ਤੇ ਸੱਚਮੁੱਚ ਉਹ ਰੋਗ ਨੂੰ ਜਿੱਤ ਜਾਂਦਾ ਹੈ। ਰੋਗ ਆਇਆ, ਇੱਕ ਦਾ ਅੰਦਰ ਰੋਗ ਨੂੰ ਜਿੱਤ ਗਿਆ, ਇੱਕ ਤੇ ਰੋਗ ਆਇਆ ਉਹਦੀ ਮੌਤ ਦਾ ਕਾਰਨ ਬਣ ਗਿਆ। ਪਰ ਦੁੱਖ ਸੁੱਖ ਵੀ ਇਸ ਤਰ੍ਹਾਂ ਪਿਆਰਿਓ, ਇੱਕ ਤੇ ਆਉਂਦਾ ਉਹਦਾ ਮੁਕਾਬਲਾ ਕਰ ਜਾਂਦਾ ਸੁਰਤ ਕਰਕੇ, ਇੱਕ ਤੇ ਆਉਂਦਾ ਉਹ ਬੰਦੇ ਦੀ ਸੁਰਤ ਨੂੰ ਨਾਲ ਰੋੜ ਕੇ ਲੈ ਜਾਂਦਾ। ਬਸ ਆਹ ਕੁਝ ਕਹਾਣੀ ਹੈ ਸਾਡੇ ਮਨ ਦੀ, ਜੋ ਅਨੁਕੂਲ ਹੈ ਉਹ ਸੁੱਖ ਹੈ, ਜੋ ਪ੍ਰਤੀਕੂਲ ਹੈ ਉਹ ਦੁੱਖ ਹੈ। ਇਹਦੇ ਵਿੱਚੋਂ ਮਿੱਤਰ ਤੇ ਦੁਸ਼ਮਣ ਨਿਕਲਦਾ ਹੈ, ਇਹਦੇ ਵਿੱਚੋਂ ਉਸਤਤ ਤੇ ਨਿੰਦਿਆ ਨਿਕਲਦੀ ਹੈ, ਇਹਦੇ ਵਿੱਚੋਂ ਖਰਕ ਤੇ ਸੋਗ ਨਿਕਲਦਾ ਹੈ। ਜਿਹੜੇ ਅੰਮ੍ਰਿਤ ਬਚਨ ਚੱਲਦੇ ਪਏ, ਜੋ ਮੇਰੇ ਅਨੁਕੂਲ ਹੈ ਉਹ ਉਸਤਤ ਹੈ, ਜੋ ਮੇਰੇ ਪ੍ਰਤੀਕੂਲ ਹੈ ਉਹ ਨਿੰਦਿਆ ਹੈ, ਜੋ ਮੇਰੇ ਅਨੁਕੂਲ ਹੈ ਉਹ ਹਰਕ ਹੈ, ਜੋ ਮੇਰੇ ਪ੍ਰਤੀਕੂਲ ਹੈ ਉਹ ਸੋਗ ਹੈ। ਮੈਂ ਬੇਨਤੀ ਕਰਾਂ, ਹਜ਼ੂਰ ਨੇ ਕਿਹਾ ਕਿ ਸੁੱਖ ਦੁੱਖ ਜੈ ਪਰਸ਼ਾ ਨਹੀਂ, ਜਿਹਦੇ ਉੱਤੇ ਸੁੱਖ ਔਰ ਦੁੱਖ ਅੰਦਰ ਨੂੰ ਸਪਰਸ਼ ਨਹੀਂ ਕਰਦੇ, ਜਿਨ੍ਹਾਂ ਦੇ ਅੰਦਰ ਨਹੀਂ ਕੀਤਾ ਪਿਆਰੇ, ਉਹਨਾਂ ਬਾਣੀ ਚ ਪਰਮਾਤਮਾ ਦੀ ਦਇਆ ਨਾਲ, ਹੰਕਾਰ ਨਾਲ ਨਹੀਂ, ਉਹਨਾਂ ਸੱਚੀ ਮੁੱਚੀ ਬੜੇ ਮਾਣ ਨਾਲ ਕਿਹਾ
ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਇਹ ਬਚਨ ਬੇਗਮ ਪੁਰਾ ਸ਼ਹਿਰ ਕੋ ਨਾਉ, ਉਹ ਆਈ ਤਾਂ ਵਸਦਾ ਹੈ ਕਿ ਸੁਖ ਦੁਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਹੁਣ ਇਸ ਅੰਮ੍ਰਿਤ ਸ਼ਬਦ ਨੂੰ ਜੋ ਸਾਹਿਬ ਜੀ ਭਗਤ ਰਵਿਦਾਸ ਸਾਹਿਬ ਕਹਿ ਰਹੇ ਆ, ਉਹਨਾਂ ਦਾ ਬਚਨ ਕਹਿ ਬੇਗਮ ਪੁਰਾ ਸ਼ਹਿਰ ਕੋ ਨਾਮ, ਉਹ ਸ਼ਹਿਰ ਦਾ ਕਹਿੰਦੇ ਨੇ ਮੈਂ ਵਸਨੀਕ ਹਾਂ, ਇੱਥੇ ਉਹਨਾਂ ਨੇ ਕਿਹਾ ਕੋਈ ਦੂਸਰਾ, ਉਸ ਅਵਸਥਾ ਵਿੱਚ ਖੇਡਣ ਵਾਲਿਆਂ ਕਿਹਾ ਪਿਆਰਿਓ ਮੈਂ ਉਸ ਸ਼ਹਿਰ ਦਾ ਵਸਨੀਕ ਹਾਂ ਜਿੱਥੇ ਬੇਗਮ, ਜਿੱਥੇ ਗਮ ਨਾਂ ਦੀ ਕੋਈ ਚੀਜ਼ ਨਹੀਂ, ਚਿੰਤਾ ਨਾਂ ਦੀ ਕੋਈ ਚੀਜ਼ ਨਹੀਂ। ਬੇਗਮ ਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੈ ਠਾਉ, ਨਾ ਤਸਵੀਚ ਖਰਾਜ ਨਾ ਮਾਲ, ਨਾ ਉੱਥੇ ਚਿੰਤਾ ਨਾ ਉੱਥੇ ਝੋਰਾ, ਨਾ ਉੱਥੇ ਕੋਈ ਟੈਕਸ, ਨਾ ਉੱਥੇ ਕੋਈ ਚੋਰ, ਨਾ ਕੋਈ ਘਬਰਾਹਟ ਕਿ ਡਿਊਚੀ ਸੁਰਤ ਕਿਹੜੇ ਮੰਡਲਾਂ ਦੀ ਖੇਡ ਹੈ ਜੀ। ਬੇਗਮ ਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੈ ਠਾਉ, ਨਾ ਤਸਵੀਚ

ਹੈ ਭਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਹਿੰਦੇ ਮੇਰੇ ਭਰਾਵੋ, ਉੱਥੇ ਸਦਾ ਆਨੰਦ ਬਣਿਆ, ਉੱਥੇ ਸਦਾ ਖੈਰ ਬਣੀ ਹੈ, ਉੱਥੇ ਸਦਾ ਖੁਸ਼ੀ ਹੈ। ਸਤਿਗੁਰੂ ਕਹਿੰਦੇ ਨੇ ਉਸ ਦੇ ਅੰਦਰ ਦੁੱਖ ਸੁੱਖ ਆਉਂਦਾ ਜ਼ਰੂਰ ਹੈ, ਪਰ ਅੰਦਰ ਨੂੰ ਉਹ ਪ੍ਰਭਾਵਿਤ ਨਹੀਂ ਕਰ ਸਕਦਾ। ਨਾ ਤਾਂ ਸੁੱਖ ਰੱਬ ਦੀ ਯਾਦ ਭੁੱਲਣ ਦਿੰਦਾ, ਤੇ ਨਾ ਦੁੱਖ ਉਹਦੇ ਅੰਦਰ ਹੀਨਤਾ ਪੈਦਾ ਕਰਦਾ। ਸਤਿਗੁਰੂ ਨੇ ਤਾਂ ਐਸੀ ਬਖਸ਼ਿਸ਼ ਕੀਤੀ, ਫਿਰ ਉਹ ਦੁੱਖ ਸੁੱਖ ਬਾਰੇ ਅਰਦਾਸ ਤਾਂ ਜ਼ਰੂਰ ਕਰਦਾ। ਇਹ ਨਹੀਂ ਕਿ ਪਰਮਾਤਮਾ ਦਾ ਸੇਵਕ ਅਰਦਾਸ ਨਹੀਂ ਕਰਦਾ, ਉਹ ਸੁੱਖ ਵੀ ਉਹਨੂੰ ਦੱਸਦਾ ਹੈ ਤੇ ਦੁੱਖ ਵੀ ਉਸਨੂੰ ਦੱਸਦਾ ਹੈ। ਉਹ ਆਪਣਾ ਅੰਦਰ ਸਾਂਝਾ ਹੀ ਪਰਮਾਤਮਾ ਨਾਲ ਕਰਦਾ। ਮੈਂ ਪਿਛਲੇ ਦਿਨ ਹੀ ਕਿਹਾ, ਦੁਨੀਆਂ ਨੂੰ ਦੁੱਖ ਦੱਸੋਗੇ ਤੇ 99% ਬੰਦੇ ਦੁੱਖ ਸੁਣ ਕੇ ਅੱਗੇ ਕਨਵੇ ਕਰਨਗੇ, ਅੱਗੇ ਪਹੁੰਚਾਣਗੇ, ਜਾਂ ਮਜ਼ਾਕ ਉਡਾਣਗੇ, ਜਾਂ ਕਦੀ ਮੌਕਾ ਆਇਆ ਤੇ ਦੁੱਖ ਵਾਲੇ ਦਿਨ ਜ਼ਰੂਰ ਚਿਤਾਰਨਗੇ। ਸੱਚ ਇਹ ਵੇ ਪਰਮਾਤਮਾ, ਉਹਨੂੰ ਸਾਰੀ ਦੁਨੀਆਂ ਆਪਣੇ ਦੁੱਖ ਸੁੱਖ ਫੋਲ ਕੇ ਦੱਸਦੀ ਏ। ਉਹ ਮਾਂ ਦਾ ਦੁੱਖ ਪੁੱਤਰ ਨੂੰ ਨਹੀਂ ਦੱਸਦਾ, ਪੁੱਤਰ ਦਾ ਦੁੱਖ ਬਾਪ ਨੂੰ ਨਹੀਂ ਦੱਸਦਾ। ਬਸ ਇੰਨੇ ਵੱਡੇ ਜਿਗਰੇ ਵਾਲਾ ਹੈ, ਉਹ ਸਾਰਿਆਂ ਦੇ ਦੁੱਖਾਂ ਨੂੰ ਸੁਣ ਲੈਂਦਾ ਹੈ, ਪਰ ਇੱਕ ਹੋਰ ਕਿਰਪਾ ਕਰ ਦਿੰਦਾ। ਅੱਗੇ ਆਉਣਾ ਇੱਕ ਦਿਨ ਬਚਨ ਕਿ ਜੋ ਸੁੱਖੋ ਚਾਹੈ ਸਦਾ। ਮੈਂ ਬੇਨਤੀ ਕਰਾਂ, ਕੋਈ ਦੁਨੀਆਂ ਵਿੱਚ ਐਸੀ ਚੀਜ਼ ਹੈ ਕਿ ਜਿਸ ਵਿੱਚ ਦੁੱਖ ਪਾਈਏ? ਕੋਈ ਐਸੀ ਮਸ਼ੀਨ ਹੈ ਕਿ ਦੁੱਖ ਪਾਓ ਤੇ ਉਹਦੇ ਬਦਲੇ ਸੁੱਖ ਨਿਕਲੇ? ਚਲੋ ਮੈਂ ਮਸ਼ੀਨ ਲਫ਼ਜ਼ ਵਰਤੇ। ਸਤਿਗੁਰਾਂ ਨੇ ਬਾਣੀ ਚ ਕਿਹਾ, ਕਹਿੰਦੇ ਨੇ ਭਾਈ ਸਿੱਖੋ, ਯਾਦ ਰੱਖੋ, ਪਰਮੇਸ਼ਵਰ ਦੇ ਸ਼ਬਦ ਨੂੰ ਗਾਓ, ਪਰਮੇਸ਼ਵਰ ਦੇ ਸ਼ਬਦ ਨੂੰ ਸੁਣੋ ਤੇ ਅੰਦਰੋਂ ਧੁਰ ਉਹਨੂੰ ਪਿਆਰ ਕਰੋ। ਇਹਦਾ ਫਲ ਇਹ ਮਿਲੇਗਾ, ਦੁੱਖਾਂ ਨੂੰ ਪਰਮਾਤਮਾ ਖੋਹ ਲਏਗਾ ਤੇ ਸੁਰਤ ਦਾ ਉਹ ਸੁੱਖ ਦਏਗਾ ਜਿਹੜਾ ਦੁੱਖ ਵਿੱਚ ਵੀ ਦੁੱਖ ਨੂੰ ਮਹਿਸੂਸ ਨਹੀਂ ਹੋਣ ਦਿੰਦਾ। ਮਹਾਰਾਜ ਜੀ ਦਾ ਬਚਨ ਹੈ, ਗਾ ਵੀ ਹੈ, ਸੁਣੀਐ, ਮਨ ਰੱਖੀਐ ਭਾਉ। ਮਹਾਰਾਜ ਨੇ ਕਿਹਾ ਤਿੰਨ ਬਚਨ ਕਰੋ, ਗਾਓ, ਸੁਣੋ, ਬੱਦਾ ਚੱਟੀ ਨਹੀਂ, ਮਨ ਰੱਖੀਐ ਭਾਉ। ਅੰਦਰ ਭਾਵਨਾ ਰੱਖ ਕੇ, ਸ਼ਰਧਾ ਰੱਖ ਕੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਦੁੱਖ ਪਰ ਹਰ ਤੇਰੇ ਦੁੱਖ ਖੋ ਲਏਗਾ। ਮੈਂ ਬੇਨਤੀ ਕਰਾਂ ਕਿ ਦੇਖੋ ਇੱਥੇ ਸ਼ਬਦ ਸੁੱਖ ਦੁੱਖ ਜੈ ਪਰਸੈ ਨਹੀਂ। ਜਿਹਨੂੰ ਦੁੱਖ ਤੇ ਸੁੱਖ ਨਹੀਂ ਪਰਸਦਾ, ਲੋਭ। ਜ਼ਿੰਦਗੀ ਚ ਬੜੇ ਮੌਕੇ ਹੁੰਦੇ ਨੇ ਲੁਭਾਉਣ ਵਾਲੇ, ਪਰਮੇਸ਼ਵਰ ਕਿਰਪਾ ਕਰੇ। ਸੱਚ ਇਹ ਵੇ ਬੰਦੇ ਦੇ ਡਿੱਗਦਿਆਂ ਕੋਈ ਪਤਾ ਨਹੀਂ ਲੱਗਦਾ। ਕਈ ਵਾਰੀ ਬੰਦਾ ਬਹੁਤ ਕੋਈ ਤਿਆਗ ਦਿੰਦਾ ਤੇ ਕਈ ਵਾਰੀ ਸੱਚੀ ਮੁੱਚੀ 10 ਰੁਪਈਆਂ ਦੀ ਖਾਤਰ ਬੰਦਾ ਈਮਾਨ ਵੇਚ ਬੈਠਦਾ। ਇਹ ਸਿਰਫ ਇੱਕ ਪਰਮਾਤਮਾ ਅੱਗੇ ਅਰਦਾਸ ਕਰੀਏ, ਇਹ ਕਹਿ ਦੇਣਾ ਜੀ ਨੇ ਮੇਰੇ ਅੰਦਰ ਤੇ ਕਦੀ ਤਮਾ ਉੱਠੀ ਨਹੀਂ। ਮਹਾਰਾਜ ਤਾਂ ਕਹਿੰਦੇ ਨੇ ਤੁਸੀਂ ਅਰਦਾਸ ਕਰਿਆ ਕਰੋ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਤੂੰ ਅਰਦਾਸ ਕਰ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਸਤਿਗੁਰੂ ਕਹਿੰਦੇ ਨੇ ਸੁੱਖ ਔਰ ਦੁੱਖ, ਉਸ ਤੋਂ ਅੱਗੇ ਅਰਜ ਕੀਤੀ ਲੋਭ, ਕਿਉਂਕਿ ਇਹਦੀ ਡਿਟੇਲ ਨਾਲ ਕਥਾ ਕਰਾਂਗੇ, ਸਲੋਕ ਆਉਣਗੇ ਨਾ ਸੰਬੰਧ। ਮੋਹ ਤੇ ਅਹੰਕਾਰ, ਜਿਸ ਅੰਦਰ ਇਹ ਪਰਸਦੇ ਨੇ, ਅੰਦਰ ਅਸਰ ਨਹੀਂ ਕਰਦੇ। ਮਹਾਰਾਜ ਕਹਿੰਦੇ ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਹੁਣ ਇਸ ਤੋਂ ਅਗਲਾ ਬਚਨ ਹੈ, ਉਸਤਤ ਨਿੰਦਿਆ ਨਾਹੀ ਜੇ। ਇਹਦੇ ਅਖਰੀ ਅਰਥ ਥੋੜੇ ਜੇ, ਕਿਉਂਕਿ ਇਹ ਅੱਜ ਮੈਂ ਤਾਂ ਸ਼ਲੋਕ ਲਿਆ, ਇਹ ਜ਼ਰੂਰੀ ਸੀ। ਨਿੰਦਿਆ ਕੀ ਹੈ? ਕਿਉਂਕਿ ਅੱਜ ਖੇਦ ਨਾਲ ਮੈਂ ਕਹਿ ਰਿਹਾ, ਕਿਸੇ ਨੂੰ ਕੋਈ ਟਾਰਗੇਟ ਬਣਾ ਕੇ ਨਹੀਂ, ਅੱਜ ਸੱਚਮੁੱਚ ਬਾਬਾ ਤੇਰੇ ਸ਼ਬਦਾਂ ਦੇ ਥੱਲੇ ਵੀ ਨਿੰਦਿਆ ਪਰੋਸ ਕੇ ਦਿੱਤੀ ਜਾਂਦੀ ਹੈ। ਤੇਰੇ ਸ਼ਬਦਾਂ ਦੇ ਥੱਲੇ ਲੋਕ ਝੂਠੀ ਉਸਤਤ ਵੀ ਪਰੋਸੀ ਜਾ ਰਹੇ। ਪਰ ਉਸਤਤ ਕੀ ਹੈ, ਨਿੰਦਿਆ ਕੀ ਹੈ, ਅਸੀਂ ਵਾਚਾਂਗੇ ਅੱਜ। ਹਜ਼ੂਰ ਕਹਿੰਦੇ ਨੇ ਉਸਤਤ ਨਿੰਦਿਆ ਨਾਹੀ ਜੇ, ਜਿਸ ਦੇ ਅੰਦਰ ਨਾ ਤਾਂ ਝੂਠੀ ਉਸਤਤ ਹੈ ਤੇ ਨਾ ਉਹ ਕਿਸੇ ਦੀ ਨਿੰਦਿਆ ਕਰਦਾ। ਤੇ ਮਹਾਰਾਜ ਕਹਿੰਦੇ ਅਗਲੀ ਗੱਲ, ਉਹਦੀ ਸੁਰਤ ਇੰਨੀ ਕੁ ਟਿੱਕੀ ਹੈ, ਉਹਦੇ ਸਾਹਮਣੇ ਸੋਨਾ ਤੇ ਲੋਹਾ ਦੋਨੋਂ ਇੱਕੋ ਬਰਾਬਰ। ਉਸਤਤ ਨਿੰਦਿਆ ਨਾਹੇ ਜੇ, ਕੰਚਨ ਲੋਹ ਸਮਾਨ, ਸੋਨਾ ਤੇ ਲੋਹਾ ਇੱਕ ਜਿਹਾ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਮਹਾਰਾਜ ਕਹਿੰਦੇ ਮੇਰੇ ਮਨ ਸੁਣ, ਅਸਲ ਵਿੱਚ ਉਹ ਬੰਦੇ ਮੁਕਤ ਨੇ ਜਿਹੜੇ ਉਸਤਤ ਤੇ ਨਿੰਦਿਆ ਤੋਂ ਉੱਪਰ ਉੱਠ ਗਏ, ਜਿਨ੍ਹਾਂ ਸਾਹਮਣੇ ਕੰਚਨ ਤੇ ਲੋਹ, ਸੋਨਾ ਤੇ ਲੋਹਾ ਇੱਕ ਜੈਸਾ ਹੋ ਗਿਆ।

0: ਬਾਣੀ ਜਿਹੜੇ ਪੜ੍ਹਨ ਵਾਲੇ ਸੱਜਣ ਨੇ ਉਹ ਮੇਰੀ ਬੇਨਤੀ ਧਿਆਨ ਨਾਲ ਸੁਣਨਗੇ। ਉਂਝ ਮੈਂ ਹਰ ਰੋਜ਼ ਆਪ ਜੀ ਨੂੰ ਇਹ ਕਹਿ ਰਿਹਾ ਹਾਂ ਜਾਂ ਬੇਨਤੀ ਕਰ ਰਿਹਾ ਵਾਂ ਕਿ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਹਿੰਦੇ ਆ, ਅਸੀਂ ਗੁਰੂ ਨਾਨਕ ਨਾਮ ਲੇਵਾ ਸਿੱਖ ਕਹਿੰਦੇ ਹਾਂ, ਪਿਆਰਿਓ ਯਾਦ ਰੱਖਿਓ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੇਵਲ ਰੋਟੀ ਦਾ ਸਾਧਨ ਨਹੀਂ, ਇਹ ਡੇਰੇ ਚਲਾਉਣ ਲਈ, ਸਿਆਸਤ ਖੇਡਣ ਲਈ ਜਾਂ ਸਿਰਫ ਇਹਨੂੰ ਗਾਉਣ ਤੱਕ ਤੇ ਗੱਲਾਂ ਤੱਕ ਸੀਮਤ ਨਹੀਂ ਰੱਖਣਾ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਉਹ ਥਾਲ ਪਰੋਸਿਆ ਗਿਆ ਜਿਹਦੇ ਵਿੱਚ ਸਤ ਹੈ, ਸੰਤੋਖ ਹੈ, ਵਿਚਾਰ ਹੈ, ਪਰ ਇਹਨਾਂ ਤਿੰਨਾਂ ਦਾ ਆਧਾਰ ਪਰਮਾਤਮਾ ਦਾ ਨਾਮ ਹੈ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਇਸ ਭੋਜਨ ਨੂੰ ਛਕੇਗਾ ਤੇ ਫਿਰ ਕਮਾਈ ਕਰਕੇ ਪਹੁੰਚ ਜਾਏਗਾ, ਮਹਾਰਾਜ ਕਹਿੰਦੇ ਉਸ ਬੰਦੇ ਦਾ ਪਾਰ ਉਤਾਰਾ ਜ਼ਰੂਰ ਹੋਵੇਗਾ। ਅਸੀਂ ਗੁਰਦੇਵ ਦੇ ਬੱਚਿਆਂ ਰੋਜ਼ ਪੜ੍ਹਦੇ ਹਾਂ ਕਿ ਥਾਲ ਵਿੱਚ ਤਿੰਨ ਵਸਤੂ ਪਈ ਹੋ, ਆਹ ਥਾਲ ਭਰਿਆ ਪਿਆ ਹੈ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਸ ਵਸਤੂ ਨੂੰ ਜੇਕਰ ਕੋਈ ਖਾ ਲੈ ਤੇ ਖਾਣ ਤੋਂ ਬਾਅਦ ਪਚਾਏ, ਕਿਉਂਕਿ ਜੇ ਭੋਜਨ ਖੁਰਾਕ ਤਾਕਤ ਵਾਲੀ ਹੋਵੇ, ਕਮਜ਼ੋਰ ਬੰਦਿਆਂ ਨੂੰ ਪਚਦੀ ਨਹੀਂ ਹੁੰਦੀ, ਕਈ ਵਾਰੀ ਸੱਚੀ ਮੁੱਚੀ ਰੁਖਾਨੀਅਤ ਵਿੱਚ ਵੀ ਕਮਜ਼ੋਰ ਸੁਰਤ ਜਿਹੜੀ ਉਹ ਪਚਾ ਨਹੀਂ ਸਕਦੀ, ਉਹ ਵਡਿਆਈ ਰਿਧੀਆਂ ਸਿੱਧੀਆਂ ਵਿੱਚ ਅਟਕੀ ਰਹਿ ਜਾਂਦੀ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਉਹਦਾ ਉਧਾਰ ਹੋਏਗਾ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰਤਾਰੋ, ਇਸ ਨੂੰ ਰੋਜ਼ ਆਪਣੀ ਕਿਰਦੇ ਵਿੱਚ ਧਾਰਨ ਕਰ। ਦਾਸ ਨੇ ਇੱਕ ਵਾਰੀ ਕਿਹਾ ਸੀ, ਭਾਵੇਂ ਗੁਰਮੁਖੋ ਕੀਰਤਨੀਓ, ਪ੍ਰਚਾਰਕ ਸੀ, ਪਾਠੀ ਸਿੰਘ ਏ, ਕੋਈ ਸੇਵਾਦਾਰ ਏ, ਗੁਰਦੁਆਰੇ ਦਾ ਕੋਈ ਪ੍ਰਬੰਧਕ ਹੈ, ਮੈਂ ਇੱਕ ਬੇਨਤੀ ਸਭ ਨੂੰ ਕਰਾਂਗਾ। ਵੇਖੋ ਬੇਨਤੀ ਕਹਿ ਕੋ ਮੈਂ ਹੁਕਮ ਨਹੀਂ ਸੁਣਾ ਰਿਹਾ, ਕਿ ਜਿਨ੍ਹਾਂ ਨੇ ਅੱਜ ਤੀਕਰਾਂ ਜਿਹੜੇ ਆਮ ਵੀ ਸੁਣਨੇ ਆ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਇਸ ਜਨਮ ਵਿੱਚ ਘੱਟੋ ਘੱਟ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਜ਼ਰੂਰ ਕਰੋ, ਤੇ ਇਸ ਢੰਗ ਨਾਲ ਕਰੋ, ਕਿਸੇ ਦੇ ਖਿਆਲਾਂ ਨੂੰ ਲੈ ਕੇ ਨਾ ਕਰੋ, ਫਿਰ ਇਸ ਨੂੰ ਸੁਣਿਓ। ਜੇ ਪਾਠ ਕਰਨਾ, ਮੈਂ ਤਾਂ ਇੱਕ ਹੋਰ ਅਰਦਾਸ ਵਿੱਚ ਕਹਿੰਦਾ, ਸਤਿਗੁਰੂ ਖਲੋ ਕੇ ਤੂੰ ਉਹ ਸਿੱਖੀ ਦੇ ਜਿਹੜੀ ਤੇਰੀ ਬਾਣੀ ਦਾ ਸ਼ਬਦ ਦੱਸਦਾ, ਤੂੰ ਉਹ ਸਿੱਖੀ ਦੇ ਗੁਰੂ ਗੋਬਿੰਦ ਸਿੰਘ, ਜੋ ਤੁਸੀਂ ਅੰਮ੍ਰਿਤ ਦੀ ਦਾਤ ਵੇਲੇ ਦਿੱਤੀ, ਕਿਸੇ ਦੀ ਹੋਰ ਦੀ ਸਿਖਾਈ ਕੋਈ ਸਿੱਖੀ ਨਹੀਂ। ਮੈਂ ਬੜੀ ਬੜੀ ਗੱਲ ਹੋਰ ਤਰ੍ਹਾਂ ਲੱਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਅਸੀਂ ਪਾਠ ਕਰਾਂਗੇ ਤੇ ਕਿੰਨਾ ਸਮਾਂ ਲੱਗਦਾ ਜੀ। ਚਲੋ ਖੈਰ, ਵਿਸ਼ਾ ਨਹੀਂ ਮੇਰਾ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਕਿਉਂਕਿ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ, ਸ਼ਬਦ ਦੀ ਵਿਚਾਰ ਨੂੰ ਸਾਡਾ ਪਾਰ ਉਤਾਰਾ ਹੋਣਾ, ਤੇ ਸ਼ਬਦ ਦੀ ਵਿਚਾਰ ਉਹਨਾਂ ਲੋਕਾਂ ਦੇ ਸਮਝ ਬਹੁਤ ਪਏਗੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਹੁੰਦਾ। ਜਿਹਨੇ ਪਾਠ ਨਹੀਂ ਕੀਤਾ ਉਹ ਕਈ ਵਾਰੀ ਕਹਿੰਦਾ, ਪਤਾ ਨਹੀਂ ਕਈ ਗੱਲ ਕਹਿ ਗਏ ਜੀ, ਕੋਈ ਸਮਝ ਨਹੀਂ ਜੀ ਪਈ ਜੀ, ਅੱਜ ਕੋਈ ਸਵਾਦ ਜਾਂ ਨਹੀਂ ਆਇਆ। ਉਹਦਾ ਇੱਕ ਕਾਰਨ, ਕਿਉਂਕਿ ਜੇ ਆਪਾਂ ਪਾਠ ਹੀ ਨਹੀਂ ਕੀਤਾ, ਜੇ ਆਪਾਂ ਕਲਾਸ ਚ ਬੈਠ ਗਏ, ਅਸੀਂ ਕਹੀਏ ਟੀਚਰ ਨੂੰ ਉਹ ਪੜ੍ਹਾਈ ਜਿਹੜਾ ਮੈਨੂੰ ਪਤਾ ਲੱਗੇ, ਤੇ ਟੀਚਰ ਕਹੇਗਾ ਮਿੱਤਰਾ ਫਿਰ ਮੈਂ ਕੀ ਕਰ ਸਕਣਾ, ਵੀ ਤੈਨੂੰ ਉਹ ਵੀ ਸੁਣਨਾ ਪਏਗਾ, ਉਹ ਵੀ ਪੜ੍ਹਨਾ ਪਏਗਾ, ਉਹ ਵੀ ਸਿੱਖਣਾ ਪਏਗਾ ਜੋ ਮੈਂ ਸਿਲੇਬਸ ਅੱਗੇ ਤੈਨੂੰ ਦੱਸਣਾ ਚਾਹੁੰਦਾ। ਬੇਨਤੀ ਹੈ, ਜੇ ਇੱਕ ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਇੱਕ ਅੰਗ ਮੈਂ ਕਹਿ ਰਿਹਾ, ਇੱਕ ਅੰਗ ਸਿਰਫ, ਤੇ 4 ਸਾਲਾਂ ਚ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ, ਪਰਮਾਤਮਾ ਜ਼ਿੰਦਗੀ ਬਖਸ਼ੇ। ਜੇ 4 ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਹਿੰਮਤ ਕਰਕੇ, ਤੇ 1 ਸਾਲ ਵਿੱਚ ਮੁਕੰਮਲ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਹੋ ਜਾਣਗੇ, ਫਿਰ ਪਤਾ ਲੱਗੂਗਾ ਵੀ ਮਹਾਰਾਜ ਕੀ ਕਹਿ ਰਹੇ। ਆਈ ਸਮੱਸਿਆ ਹੈ ਵੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਉਹ ਪਿਆਰਿਓ, ਮਨ ਨੇ ਰੁਮਾਲੇ ਵਿੱਚ ਰੱਖਿਆ ਮਨ ਨੇ, ਕਿ ਕਦੀ ਉਹਦੇ ਨਾਲ ਆਪਣੇ ਸੀਨੇ ਨੂੰ ਜੋੜ ਕੇ ਗੁਰੂ ਨਾਨਕ ਨਾਲ ਸੀਨਾ ਜੋੜ, ਫਿਰ ਪਤਾ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕੀ। ਮਹਾਰਾਜ ਜੀ ਨੇ ਅੱਜ ਸ਼ਬਦ ਦਿੱਤਾ, ਉਸਤਤ ਨਿੰਦਿਆ ਨਾਹੀਂ ਜੇ, ਇਹ 2 ਸ਼ਬਦ ਕਹਿ, ਇੱਕ ਉਸਤਤ ਤੇ ਦੂਜਾ ਨਿੰਦਿਆ। ਪਹਿਲਾਂ ਤੇ ਅੱਖਰੀ ਅਰਥ ਕਰੀਏ, ਕਿਉਂਕਿ ਅੱਖਰੀ ਅਰਥ ਤੋਂ ਬਿਨਾਂ ਸਮਝ ਨਹੀਂ ਪੈਣੀ। ਹੁਣ ਇੱਕ ਪਾਸੇ ਉਸਤਤ ਨੂੰ ਪ੍ਰਵਾਨਗੀ ਦਿੱਤੀ ਗੁਰੂ ਗ੍ਰੰਥ ਸਾਹਿਬ ਵਿੱਚ, ਦੂਜੇ ਪਾਸੇ ਮਹਾਰਾਜ ਜੀ ਨੇ ਉਹ ਉਸਤਤ ਨੂੰ ਇੱਥੇ ਔਗਣ ਦੱਸ ਦਿੱਤਾ। ਇੱਕ ਪਾਸੇ ਯਾਦ ਰੱਖਿਓ ਨਿੰਦਿਆ ਨੂੰ ਵੀ ਥੋੜੀ ਜਿਹੀ ਪ੍ਰਵਾਨਗੀ ਮਿਲੀ ਹੈ ਇੱਕ ਜਗ੍ਹਾ ਤੇ, ਤੇ ਇੱਕ ਪਾਸੇ ਨਿੰਦਿਆ ਨੂੰ ਸਤਿਗੁਰੂ ਨੇ ਬਿਲਕੁਲ ਇਗਨੋਰ ਕੀਤਾ ਹੈ, ਨਹੀਂ ਇਹ ਠੀਕ ਨੇ। ਹੁਣ ਇਹ ਸਮੇਂ ਤਾਂ ਪੈ ਗਈ ਜੀ ਪਾਠ ਕਰਾਂਗੇ। ਉਸਤਦ ਦੇ ਲਫ਼ਜ਼ੀ ਅਰਥ ਨੇ ਤਾਰੀਫ ਕਰਨੀ, ਉਸਤਦ ਦੇ ਅਰਥ ਨੇ ਕਿ ਸਿਫਤ ਕਰਨੀ। ਜਿਵੇਂ ਅਸੀਂ ਪਾਠ ਕਰਨੇ ਆ ਬਾਣੀ ਚ, ਇੱਕ ਪਾਸੇ ਗੁਰੂ ਜੀ ਅੱਜ ਕਹਿ ਰਹੇ ਨੇ ਜਿਹਦੇ ਕੋਲ ਉਸਤਤ ਨਿੰਦਿਆ ਨਹੀਂ, ਤੇ ਨਾਲ ਹੀ ਹਜ਼ੂਰ ਸੁਖਮਨੀ ਸਾਹਿਬ ਜੀ ਕਹਿ ਰਹੇ ਆ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸੱਤ ਬਿਉਖਾ। ਉਸਤਤ ਲਫ਼ਜ਼ ਮਾੜਾ ਨਹੀਂ, ਤਾਰੀਫ ਹੈ, ਸਿਫਤ ਹੈ, ਜਦੋਂ ਤੂੰ ਕਰ ਲੱਗਿਆ ਉਹਦੀ ਸੁਰਤ ਤੇਰੀ ਕਿਹੜੇ ਪਾਸੇ। ਉਸਤਤ ਦਾ ਅਰਥ ਹੈ ਤਾਰੀਫ ਕਰਨੀ, ਸਿਫਤ ਕਰਨੀ। ਦੂਸਰੀ ਸ਼ਬਦ ਹੈ ਨਿੰਦਿਆ। ਨਿੰਦਿਆ ਸ਼ਬਦ ਜਿਹੜਾ ਹੈ ਇਹਦੀ ਬਹੁਤ ਜ਼ਰੂਰੀ ਅੱਜ ਵਿਆਖਿਆ ਕਰਨੀ ਕਿ ਨਿੰਦਿਆ ਦਾ ਅਰਥ ਕਿ ਈਰਖਾ ਅਧੀਨ ਹੋ ਕੇ, ਫਿਰ ਸੁਣਿਓ, ਈਰਖਾ ਅਧੀਨ ਹੋ ਕੇ ਕਿਸੇ ਦੇ ਗੁਣਾਂ ਨੂੰ ਵੀ ਸਮਾਜ ਵਿੱਚ ਔਗਣਾਂ ਦੇ ਰੂਪ ਚ ਪੇਸ਼ ਕਰਨਾ, ਉਹਨੂੰ ਆਪਾਂ ਨਿੰਦਿਆ ਕਹਿੰਦੇ। ਇਹਨੂੰ ਹੁਣ ਥੋੜਾ ਵਿਸਤਾਰ ਨਾਲ, ਉਸਤਤ ਤੇ ਨਿੰਦਿਆ। ਇੱਥੇ ਉਸਤਤ ਤਾਂ ਵਰਜੀ ਹੈ ਜਿਹੜੀ ਉਸਤਤ ਦੇ ਇਹਦੀਆਂ ਜੜ੍ਹਾਂ ਪਤਾ ਕੀ ਨੇ, ਇੱਥੇ ਉਸਤਤ ਖੁਸ਼ਾਮਦ ਨਾਲ ਸੰਬੰਧਿਤ ਹੈ, ਇੱਥੇ ਉਸਤਤ ਝੂਠੀ ਸਿਫਤ ਨਾਲ ਸੰਬੰਧਿਤ ਹੈ, ਇੱਥੇ ਉਸਤਤ ਜਿਹੜੀ ਹੈ ਕਿਸੇ ਔਗਣਾ ਨਾਲ ਭਰੇ ਕੋਈ ਬੰਦੇ ਵਿੱਚੋਂ ਐਵੇਂ ਗੁਣ ਕਹੀ ਜਾਣੇ, ਭਰਿਆ ਔਗਣਾ ਨਾਲ ਪਿਆ ਤੇ ਇੰਨੀ ਝੂਠੀ ਉਸਤਤ ਕਰਨੀ, ਉਹਦੇ ਗੁਣ ਹੀ ਦੱਸੀ ਜਾਣੇ। ਤੇ ਨਿੰਦਿਆ ਦਾ ਅਰਥ ਇੱਥੇ ਵੇ ਕਿ ਈਰਖਾ ਅਧੀਨ ਹੋ ਕੇ ਕਿਸੇ ਦੇ ਗੁਣਾਂ ਨੂੰ ਵੀ ਸਵੀਕਾਰ ਨਾ ਕਰਨ। ਮੈਨੂੰ ਯਾਦ ਹੈ ਸਾਡੇ ਬਹੁਤ ਹੀ ਅਤਿ ਸਨਮਾਨਯੋਗ ਵਿਦਵਾਨ ਗੁਰਪੁਰਬ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਉਸਤਤ ਤੇ ਨਿੰਦਿਆ ਦੇ ਮੁਤਲਕ ਇਹ ਤਿੰਨ ਸ਼ਬਦ ਕਹੇ, ਉਹ ਮੈਨੂੰ ਬੜੇ ਚੰਗੇ ਲੱਗੇ ਤੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਅਤ ਲਾਜ਼ਮੀ ਸਮਝਦਾ ਸੀ। ਤੇ ਇਹ ਵੀ ਜ਼ਰੂਰ ਬੇਨਤੀ ਹੈ ਕਿ ਅੱਜ ਉਹ ਮਾਹੌਲ ਨਹੀਂ ਜਿਹੜਾ ਪਹਿਲਾਂ ਸੀ। ਪਹਿਲਾਂ ਸਿਖਿਆਰਥੀ ਸਿੱਖਦਾ ਸੀ, ਉਸਤਾਦ ਦਾ ਬਹੁਤ ਅਦਬ ਕਰਦਾ ਸੀ, ਅੱਜ ਤਾਂ ਪਿਆਰੇ ਉਹ ਮਾਇਕ ਹੱਥ ਵਿੱਚ ਆਉਣ ਦੀ ਦੇਰ ਹੈ, ਵਿਦਵਾਨ ਦਾ ਸਨਮਾਨ ਕੀ ਕਰਨਾ, ਅਗਲੇ ਤਾਂ ਗੁਰੂ ਵੱਲ ਵੀ ਉਂਗਲਾਂ ਕਰਕੇ ਉਹਦੀ ਦਸਤਾਰ ਵੱਲ ਵੀ ਹੱਥ ਪਾਉਣ ਲੱਗ ਪੈਂਦੇ। ਉਹਨਾਂ ਨੇ ਬੜੇ ਪਿਆਰੇ ਸ਼ਬਦ ਕਹੇ, ਉਹ ਕਹਿੰਦੇ ਨੇ ਉਸਤਤ ਦਾ ਅਰਥ ਹੈ ਕਿਸੇ ਬੰਦੇ ਵਿੱਚ ਉਹ ਗੁਣ ਨਹੀਂ ਤੇ ਉਹਦੀ ਝੂਠੀ ਤਾਰੀਫ ਕਰਨੀ। ਜਿਵੇਂ ਉਹ ਕਹਿੰਦੇ ਨੇ ਪਤਾ ਸਾਹਮਣੇ ਕੰਡਾ ਹੈ ਤੇ ਉਸ ਕੰਡੇ ਨੂੰ ਕਹੀ ਜਾਣਾ ਨਾ ਕਮਾਲ ਜੀ ਵਾਹ ਵਾਹ ਇਹਦੇ ਵਰਗਾ ਤਾਂ ਫੁੱਲ ਹੀ ਕੋਈ ਨਹੀਂ। ਹੁਣ ਕੰਡੇ ਵਿੱਚ ਫੁੱਲ ਵਾਲਾ ਕੋਈ ਗੁਣ ਨਹੀਂ, ਕਠੋਰ ਹੈ, ਤਿੱਖਾ ਹੈ, ਪਰ ਉਹਨੂੰ ਝੂਠੇ ਉਸਤਤ ਕੰਡੇ ਨੂੰ ਫੁੱਲ ਕਹੀ ਜਾਣਾ ਇਹ ਕੰਡੇ ਦੀ ਉਸਤਤ ਹੈ ਤੇ ਖਿੜੇ ਹੋਏ ਫੁੱਲ ਨੂੰ ਜਿਹੜਾ ਮਹਿਕਾਂ ਲਪਟਾਂ ਮਹਿਕਦੀਆਂ ਛੱਡਦਾ ਪਿਆ ਉਹਨੂੰ ਕਹਿਣਾ ਨਾ ਨਾ ਨੇੜੇ ਨਾ ਜਾਏ ਉਹ ਕੰਡਾ ਜੇ। ਕੰਡੇ ਨੂੰ ਫੁੱਲ ਕਹਿਣਾ ਇਹ ਝੂਠੀ ਉਸਤਤ ਹੈ ਤੇ ਫੁੱਲ ਨੂੰ ਕੰਡਾ ਕਹਿ ਦੇਣਾ, ਚੇਤੇ ਰੱਖਿਓ ਇਹ ਅਸਲ ਚ ਫੁੱਲ ਦੀ ਨਿੰਦਿਆ ਹੈ। ਦੂਜੀ ਗੱਲ, ਚਾਨਣ ਨੂੰ ਹਨੇਰਾ ਕਹੀ ਜਾਣਾ, ਫਿਰ ਸੁਣੋ, ਚਾਨਣ ਨੂੰ ਹਨੇਰਾ ਕਹਿ ਕੇ ਪ੍ਰਚਾਰਨਾ ਇਹ ਦਰਅਸਲ ਨਿੰਦਿਆ ਹੈ ਤੇ ਹਨੇਰੇ ਨੂੰ ਚਾਨਣ ਕਹਿ ਕੇ ਲੋਕਾਂ ਚ ਗੱਲ ਕਰੀ ਜਾਣੀ ਗੁਰਮੁਖੋ ਸੱਚੀ ਮੁੱਚੀ ਇਹ ਝੂਠੀ ਉਸਤਤ ਹੈ। ਕਿਸੇ ਚੋਰ ਬੰਦੇ ਨੂੰ ਅੰਦਰੋਂ ਔਗਣਾਂ ਨਾਲ ਭਰੇ ਨੂੰ ਇਹ ਕਹੀ ਜਾਣਾ ਇਹਦੇ ਵਰਗੀ ਸ਼ਖਸੀਅਤ ਕੋਈ ਨਹੀਂ, ਇਹਦੇ ਵਰਗਾ ਕੋਈ ਬੰਦਾ ਸੰਤ ਕੋਈ ਨਹੀਂ, ਸਾਧ ਕੋਈ ਨਹੀਂ, ਬੜੀ ਪਹੁੰਚੀ ਰੋ। ਮਹਾਰਾਜ ਕਹਿੰਦੇ ਸੱਚੀ ਮੁੱਚੀ ਇਹ ਝੂਠੀ ਉਸਤਤ ਹੈ। ਚੋਰ ਨੂੰ ਜੇ ਮਲਕ ਭਾਗੋ ਨੂੰ ਸਾਰੇ ਕਹਿ ਰਹੇ ਸਨ ਨਹੀਂ ਨਹੀਂ ਤੇਰੇ ਵਰਗਾ ਬੰਦਾ ਕੋਈ ਨਹੀਂ, ਤੇਰੇ ਵਰਗਾ ਬ੍ਰਹਮ ਭੋਜ ਕੋਈ ਨਹੀਂ, ਪਿਆਰਿਓ ਜਿਹੜੇ ਪੰਗਤਾਂ ਚ ਬੈਠੇ ਸਨ ਉਸਤਤ ਨਹੀਂ ਕਰਦੇ ਪਏ। ਹਾਂ ਇੱਕ ਗਿਆ ਉਹਨੇ ਨਿੰਦਿਆ ਨਹੀਂ ਕੀਤੀ ਮੇਰੇ ਗੁਰੂ ਨਾਨਕ ਨੇ, ਉਹਨੇ ਇੱਕੋ ਗੱਲ ਕਹੀ ਉਹ ਮਲਕ ਭਾਗੋ ਆ ਜਿੰਨੇ ਬੈਠੇ ਨੇ ਝੂਠੀਆਂ ਖੁਸ਼ਾਮਦਾ ਕਰਦੇ ਨੀ, ਚੇਤੇ ਰੱਖੀ ਤੇਰੀ ਰੋਟੀ ਵਿੱਚ ਗਰੀਬਾਂ ਦਾ ਖੂਨ ਤੇ ਉਹਨਾਂ ਦੀਆਂ ਬੋਟੀਆਂ ਨੇ, ਤੈਨੂੰ ਕਿਸੇ ਨੀ ਕਹਿਣਾ, ਮੈਂ ਤੈਨੂੰ ਸੱਚ ਦੱਸਾਂ ਕਿ ਇਸ ਕਮਾਈ ਨਾਲ ਤੇਰਾ ਲੋਕ ਪਰਲੋਕ ਭ੍ਰਸ਼ਟ ਹੋ ਜਾਏਗਾ। ਉਹ ਨਿੰਦਿਆ ਥੋੜੀ ਸੀ। ਚੋਰ ਨੂੰ ਸਾਧ ਦੇ ਰੂਪ ਚ ਪੇਸ਼ ਕਰਨਾ ਇਹ ਝੂਠੀ ਉਸਤ ਦਿਖਾਏ ਤੇ ਕਿਸੇ ਕਮਾਈ ਵਾਲੇ ਨੂੰ ਈਰਖਾ ਅਧੀਨ ਲੋਕਾਂ ਵਿੱਚ ਬਦਨਾਮ ਕਰਨ ਲਈ ਦੋਸ਼ ਆਰੋਪਣ ਕਰਨੇ ਇਹ ਨਿੰਦਿਆ ਹੈ। ਇਹ ਨਿਕਲਦੀਆਂ ਕਿੱਥੋਂ ਨੇ? ਇਸ ਨੂੰ ਫਿਰ ਬੇਨਤੀ ਸੁਣ ਕਿ ਜਿਹੜੀ ਉਸਤਤ ਹੈ ਇਹਦੀ ਜਿਹੜੀ ਮੇਨ ਜੜ ਹੈ ਨਾ ਉਸਤਤ ਦੀ, ਝੂਠੀ ਉਸਤਤ ਕਹਿ ਰਿਹਾ, ਉਸਤਤ ਮਨ ਮੈਂ ਕਰ ਨਿਰੰਕਾਰ ਨਹੀਂ, ਕਿਉਂਕਿ ਵੇਰਵਾ ਪਾਉਣਾ ਬਹੁਤ ਜ਼ਰੂਰੀ ਸੀ। ਸਿਫਤ ਚੰਗੀ ਵੀ ਹੈ, ਸਿਫਤ ਮਾੜੀ ਵੀ। ਇੱਕ ਪਾਸੇ ਹੁਣ ਝੂਠੀ ਸਿਫਤ ਤੋਂ ਮਹਾਰਾਜ ਕਹਿੰਦੇ ਨੇ ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਬਾਨਾ, ਜਨ ਨਾਨਕੇ ਖੇਲ ਕਠਿਨ ਹੈ ਕਿਨੂੰ ਗੁਰਮੁਖ ਜਾਣਾ। ਦੂਜੇ ਪਾਸੇ ਕਹਿੰਦੇ ਨੇ ਸਿਫਤ ਕਰ ਹੋਏ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਜਿਨੇ ਤੇਰੀ ਸਿਫਤ ਕੀਤੀ ਪਰਮਾਤਮਾ ਉਹ ਪਾਰ ਹੋ ਗਿਆ। ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ। ਇਹ ਜਿਹੜੀ ਉਸਤਤ ਹੈ ਇਸ ਨੂੰ ਬੇਨਤੀ ਨੂੰ ਆਪ ਧਿਆਨ ਨਾਲ ਸੁਣਿਓ। ਬਹੁਤ ਸੂਝਵਾਨ ਵਿਦਵਾਨ, ਇਹ ਨਹੀਂ ਕਿ ਮੈਂ ਕਥਾ ਕਰ ਰਿਹਾ ਵੀ ਮੈਂ ਬਹੁਤ ਵੱਡਾ ਵਿਦਵਾਨ, ਨਹੀਂ ਪਿਆਰਿਓ, ਬਹੁਤ ਸੱਜਣ ਜਿਹੜੇ ਬਹੁਤ ਪੜ੍ਹੇ ਲਿਖੇ ਬਹੁਤ ਵਿਦਵਾਨ ਨੇ, ਬਹੁਤ ਰੱਬ ਦੀ ਕਿਰਪਾ ਉਹਨਾਂ, ਉਹ ਵੀ ਸੁਣਦੇ ਅਸੀਸ ਦਿੰਦੇ ਆ। ਮੈਂ ਸਿਰਫ ਇੰਨੀ ਕੁ ਅੱਜ ਮੇਰੇ ਮਨ ਚ ਆਇਆ ਵੀ ਉਸਤਤ ਦੀ ਜੜ ਜਿਹੜੀ ਝੂਠੀ ਉਸਤਤ ਕਿੱਥੋਂ ਨਿਕਲਦੀ। ਅਸਲ ਚ ਇਹਦੀ ਜੜ ਜਿਹੜੀ ਹੈ ਨਾ ਲਾਲਚ ਵਿੱਚ ਪਈ, ਲੋਭ ਵਿੱਚ ਪਈ ਹੈ। ਜਦੋਂ ਬੰਦਾ ਹਿਰਸ ਕਰਦਾ, ਲੋਭੀ ਹੁੰਦਾ ਹੈ, ਹਿਰਸੀ ਬੰਦਾ, ਲੋਭੀ ਬੰਦਾ, ਲਾਲਚੀ ਬੰਦਾ, ਉਹ ਹਮੇਸ਼ਾ ਦੂਜੇ ਬੰਦੇ ਨੂੰ ਖੁਸ਼ ਕਰਨ ਦੇ ਲਈ, ਦੌਲਤ ਵਾਲੇ ਨੂੰ, ਪਦਵੀ ਵਾਲੇ ਨੂੰ ਇਹ ਸ਼ਬਦ ਵਰਤੇਗਾ, ਝੂਠੀ ਸਿਫਤ ਕਰੀ ਜਾਏਗਾ। ਉਹਦਾ ਮਤਲਬ ਪਤਾ ਕੀ ਹੁੰਦਾ ਹੈ, ਇਹ ਮੇਰੇ ਤੇ ਖੁਸ਼ ਹੋਏ, ਇਹ ਮੇਰੇ ਤੇ ਪ੍ਰਸੰਨ ਹੋ ਜਾਏ। ਤੇ ਯਾਦ ਰੱਖਿਓ ਗੁਰਮੁਖੋ, ਸਤਿਗੁਰ ਸਾਹਿਬ ਛੱਡ ਕੇ ਜਿਹੜਾ ਬੰਦਾ ਗੁਰੂ ਨੂੰ ਛੱਡ ਜਾਂਦਾ ਹੈ, ਮਨਮੁਖ ਹੋਏ ਬੰਦੇ ਦਾ ਬੰਦਾ, ਉਹ ਮਨਮੁਖ ਹੈ ਜਿਹੜਾ ਬੰਦੇ ਦਾ ਗੁਲਾਮ ਹੋ ਕੇ, ਬੰਦੇ ਦਾ ਬੰਦਾ ਬਣ ਕੇ ਗੁਰੂ ਦੀਆਂ ਸਿਫਤਾਂ ਛੱਡ ਦਿੰਦਾ। ਮਹਾਰਾਜ ਜੀ ਨੇ ਇੱਥੇ ਇਹਦੀ ਜਿਹੜੀ ਉਸਤਤ ਦੀ ਜੜ ਹੈ ਉਹ ਲਾਲਚ ਵਿੱਚ ਹੈ। ਲਾਲਚ ਵਿੱਚੋਂ ਇੱਕ ਇੱਛਾ ਪੈਦਾ ਹੁੰਦੀ, ਇਹ ਬੰਦਾ ਬੜੀ ਵੱਡੀ ਸ਼ਖਸੀਅਤ ਹੈ, ਮੈਂ ਇਹਦੀ ਚਾਪਲੂਸੀ ਕਰਾਂ। ਉਹ ਮੈਨੂੰ ਯਾਦ ਹੈ ਸਾਡੇ ਗੁਰਮੁਖ ਕਹਿੰਦੇ ਸੀ, ਜਿਹੜੇ ਬੰਦੇ ਬਟਰਿੰਗ ਕਰਦੇ ਹਨ, ਆਹ ਲਫ਼ਜ਼ ਸੌਖਾ, ਜਿਹੜੇ ਬਟਰਿੰਗ ਕਰਦੇ ਹਨ, ਕਹਿੰਦੇ ਨੇ ਤੂੰ ਬਚ ਕੇ ਰਿਹੋ, ਉਹਨੂੰ ਤੇ ਮਜ਼ਾਕ ਚ ਕਹਿੰਦੇ ਸਨ, ਕਹਿੰਦੇ ਸਨ ਬ੍ਰੈਡ ਉੱਤੇ ਬਟਰ ਹੈ, ਮੱਖਣ ਲਾਉਂਦੇ ਨੇ ਜਿਹੜੇ, ਮੱਖਣ ਜਾਂ ਚਿਮਚੇ ਨਾਲ ਲੱਗਦਾ ਤੇ ਜਾਂ ਫਿਰ ਛੁਰੀ ਨਾਲ ਲੱਗਦਾ। ਜਿਹੜੇ ਬੰਦੇ ਆ ਮੱਖਣ ਜ਼ਿਆਦਾ ਲਾਉਂਦੇ ਹੈ ਨਾ, ਸਿੱਧੀ ਗੱਲ, ਜਾਂ ਚਿਮਚੇ ਦੱਬ ਕੇ ਨੇ ਤੇ ਜਾਂ ਚੇਤੇ ਰੱਖਿਓ ਮੱਖਣ ਲਾਉਣ ਵਾਲਾ ਛੁਰੀ ਫੇਰ ਕੇ ਚਲਾ ਜਾਊਗਾ। ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਜਿਹੜਾ ਝੂਠੀ ਉਸਤਤ ਹੈ ਇਹ ਅਸਲ ਚ ਲਾਲਚ ਪਿਆ ਹੈ। ਲਾਲਚ ਵਿੱਚੋਂ ਜਿਹੜੀ ਇੱਛਾਵਾਂ ਜਨਮ ਲੈਂਦੀਆਂ ਨੇ, ਉਸ ਇੱਛਾਵਾਂ ਦੀ ਪੂਰਤੀ ਕਿਸੇ ਪਦਵੀ ਵਾਲੇ ਤੋਂ, ਕਿਸੇ ਵੱਡੇ ਬੰਦੇ ਤੋਂ, ਉੱਥੇ ਫਿਰ ਉਹ ਸਿਫਤ ਕੀਤੀ ਜਾਂਦੀ ਹੈ ਝੂਠੀ, ਜਿਹਦੇ ਉਹ ਯੋਗ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਸੰਗਤ ਵਿੱਚ ਵਿਚਰਦਿਆਂ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਬੁਲਾਰਾ ਹੀ ਬਹੁਤ ਕੁਛ ਜਾਣਦਾ ਹੈ। ਆਮ ਸਾਦੇ ਜੀਵਨ ਵਾਲੇ, ਗੁਰੂ ਗੁਰੂ ਜਪਣ ਵਾਲੇ ਸੁਰਤ ਕਰਕੇ ਬਹੁਤ ਉੱਚੇ ਮਿਲਦੇ ਆ। ਦਰਬਾਰ ਸਾਹਿਬ ਕਥਾ ਦਾ ਵਕਤ ਸੀ, ਮੰਜੀ ਸਾਹਿਬ ਤੋਂ ਕਥਾ ਕਰਕੇ ਮੈਂ ਬਾਹਰ ਨਿਕਲਿਆ। ਇੱਕ ਬਜ਼ੁਰਗ ਨੇ ਬੜੇ ਪਿਆਰੇ ਸ਼ਬਦ ਕਹੇ, ਮੈਨੂੰ ਬੜੇ ਚੰਗੇ ਲੱਗੇ। ਉਹ ਕਹਿੰਦੇ, ਜਦੋਂ ਆਪਾਂ ਕੀਰਤਨ ਸੁਣਦੇ ਹਾਂ, ਉਂਝ ਤਾਂ ਮਰਿਆਦਾ ਕਹਿੰਦੀ ਹੈ ਵੀ ਇੱਕੋ ਵੇਲੇ ਇੱਕੋ ਕੰਮ ਕਰੋ। ਗੁਰਮੁਖੋ, ਸਰੀਰਕ ਤੌਰ ਤੇ ਸਿਰਫ ਬੈਠਣਾ ਇੱਕ ਥਾਂ ਤੇ ਹੋ ਸਕਦਾ ਹੈ, ਮਨ ਕਦੀ ਇੱਕੋ ਵੇਲੇ ਇੱਕੋ ਕੰਮ ਨਹੀਂ ਕਰਦਾ। ਕੰਨ ਕੀਰਤਨ ਸੁਣਦੇ ਨੇ, ਮਨ ਤਾਂ ਪਤਾ ਨਹੀਂ ਕੀ ਕੁਝ ਕਰ ਲੈਂਦਾ ਉਨੀ ਦੇਰ ਤੱਕ। ਹਮ ਮੈਲੇ ਤੁਮ ਉਜਲ ਕਰਤੇ, ਹਮ ਅਵਗੁਣ ਭਰੇ ਇਹ ਗੁਣ ਨਾਈ,

ਇਸ ਬੇਨਤੀ ਦੇ ਸ਼ਬਦ ਨੇ ਉਹ ਇਹ ਕਹਿਣ ਦੀ ਬਜਾਏ ਗੁਰੂ ਜੀ ਕਹਿ ਰਹੇ ਨੇ ਔਗਣਾਂ ਨਾਲ ਅਸੀਂ ਭਰੇ ਹਾਂ, ਕੀਰਤਨ ਸੁਣਦਿਆਂ ਇਹਨਾਂ ਸ਼ਬਦਾਂ ਵਿੱਚ ਆਪਣੇ ਜੀਵਨ ਨੂੰ ਮਿਲਾ ਲਈਏ। ਮਾਲਕ ਜੀ ਸਾਡੇ 'ਚ ਔਗਣ ਨੇ, ਜਦੋਂ ਸ਼ਬਦ ਪੜ੍ਹੇ ਜਾਂਦੇ ਹੋਣ ਪ੍ਰੀਤ ਦੇ ਪ੍ਰਤੀਤ ਦੇ, ਉਦੋਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਜਿਹੜੀ ਅਵਸਥਾ ਆਹ ਪਿਆਰ ਦੀ ਹੈ ਨਾ, ਇਸ ਜਨਮ 'ਚ ਸਾਡੀ ਝੋਲੀ ਵਿੱਚ ਵੀ ਪਾ ਦਿਓ। ਜੇ ਨਾਮ ਦੇ ਪੜ੍ਹੇ ਜਾਂਦੇ ਹੋਣ ਤਾਂ ਵੀ ਬੇਨਤੀ ਕਰੀਏ ਮਾਲਕ ਤੁਸੀਂ ਸਾਨੂੰ ਉਹ ਬਖਸ਼ਿਸ਼ ਕਰੋ ਜਿਹੜੀ ਸ਼ਬਦ ਵਿੱਚ ਕਹਿ ਰਹੇ। ਸੱਚ ਹੈ ਅੰਦਰ ਚੱਲਣ ਲੱਗ ਪੈਂਦਾ। ਆਓ ਜੋ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ ਉਸੇ ਵਿਚਾਰ ਨੂੰ ਮੈਂ ਅੱਗੇ ਬੇਨਤੀ ਕਰਾਂਗਾ। ਕੱਲ ਅਸੀਂ ਭਾਈ ਨੰਦ ਲਾਲ ਸਾਹਿਬ ਜੀ ਦੇ ਇਸ ਬਚਨ ਦੀ ਵਿਆਖਿਆ ਕਰ ਰਹੇ ਸਾਂ, ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆਗੈ, ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਕਰਮ ਕੋ ਸਾੜੈ। ਅੱਗੇ ਭਾਈ ਸਾਹਿਬ ਕਹਿੰਦੇ ਖਾਲਸਾ ਸੋਏ ਮਾਨ ਜੋ ਤਿਆਗੈ, ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਨਾਮ ਰਤ ਲਾਗੈ। ਇਹ ਇੱਕ ਇੱਕ ਬਚਨ ਇੰਨਾ ਕਮਾਲ ਦਾ ਹੈ ਜੀ, ਸਾਰੇ ਗੁਰੂ ਗ੍ਰੰਥ ਸਾਹਿਬ ਚ ਬਚਨ। ਉਸ ਤੋਂ ਅੱਗੇ ਵੀ ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਜੋ ਕਰਮ ਕੋ ਸਾੜੈ। ਲਫ਼ਜ਼ੀ ਅਰਥ ਨੇ ਅਸਲ 'ਚ ਉਹ ਗੁਰੂ ਕਾ ਖਾਲਸਾ ਹੈ, ਪੰਚ ਦੇ ਲਫ਼ਜ਼ੀ ਅਰਥ ਬਹੁਤ ਨੇ ਜੀ। ਉਂਝ ਮੈਂ ਬੇਨਤੀ ਕਰਾਂਗਾ, ਪੰਚ ਜਿਹਨੂੰ ਅਸੀਂ ਪੰਜ ਕਹਿੰਦੇ ਹਾਂ ਇਹਦੀ ਬੜੀ ਵੱਡੀ ਮਹਾਨਤਾ ਸਾਰੇ ਸੰਸਾਰ ਵਿੱਚ ਜੀ। ਜਿਵੇਂ ਪੰਜ ਤੱਤ ਨੇ, ਪੰਜ ਵਿਕਾਰ ਨੇ, ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਅਸੀਂ ਪੰਜ ਰਹਿਤਾਂ ਕਹਿੰਦੇ ਹਾਂ, ਪੰਜ ਕਿਲੇ ਨੇ, ਪੰਜ ਪਿਆਰੇ ਨੇ, ਪੰਜ ਸਰੋਵਰ ਨੇ, ਪੰਜ ਪੀਰ ਨੇ। ਇਹ ਇਹ ਗਿਣਤੀ ਦੀ ਬੜੀ ਵਿਲੱਖਣਤਾ ਹੈ। ਇੱਕ ਅਸੀਂ ਬਚਨ ਪੜ੍ਹਦੇ ਹਾਂ ਪੰਚ ਪ੍ਰਵਾਨ, ਪੰਚ ਪ੍ਰਧਾਨ, ਉਹਦਾ ਅਰਥ ਹੈ ਗਿਣਤੀ ਵਾਲਾ ਪੰਚ ਨਹੀਂ, ਉਹਦਾ ਅਰਥ ਹੈ ਜਿਹਨੇ ਸੁਣ ਲਿਆ, ਮੰਨ ਲਿਆ, ਮਨ ਵਿੱਚ ਜਿਹਦੇ ਭਾਵਨਾ ਹੈ। ਪੰਚ ਪ੍ਰਵਾਨ ਦਾ ਅਰਥ ਹੈ ਗੁਰਮੁਖ ਜਨ ਜਿਹੜਾ ਪ੍ਰਭੂ ਦੀ ਦਰਗਾਹ ਵਿੱਚ ਸਰਕਾਰ ਹੋ ਚੁੱਕਾ ਹੈ। ਹੁਣ ਇੱਕ ਪਾਸੇ ਇਸ ਪੌੜੀ 'ਚ ਪੰਚ ਪ੍ਰਵਾਨ, ਪੰਚ ਪ੍ਰਧਾਨ, ਗੁਰਮੁਖ ਜਨ, ਪੰਚੇ ਪਾਵੈ ਦਰਗਹਿ ਮਾਨ। ਅਸਲ 'ਚ ਇਹ ਜਦੋਂ ਪੌੜੀ ਨੂੰ ਅਸੀਂ ਅੱਗੇ ਖੰਡਾਂ 'ਚ ਵੇਖਾਂਗੇ ਤੇ ਧਰਮ ਖੰਡ ਵਿੱਚ ਤਿੱਥ ਹੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਉੱਥੇ ਵੀ ਹਜ਼ੂਰ ਨੇ ਪੰਚ ਪ੍ਰਵਾਨ ਦਾ ਜ਼ਿਕਰ ਕੀਤਾ। ਇੱਥੇ ਜਿਹੜਾ ਪੰਚ ਕੋ ਮਾਰੈ ਇਹਦਾ ਭਾਵ ਕੀ ਹੈ? ਕਾਲੀ 'ਚ ਇੱਕ ਬੇਨਤੀ ਕੀਤੀ ਸੀ ਕਿ ਇਸ ਦੇਹੀ ਦੇ ਵਿੱਚ ਪਰਮਾਤਮਾ ਨੇ ਬਹੁਤ ਕੁਛ ਟਿਕਾਇਆ ਹੋਇਆ। ਮੈਡੀਕਲ ਸਾਇੰਸ ਅਨੁਸਾਰ ਤਾਂ ਆਪਾਂ ਇਹਦੇ ਜਿਹੜੇ ਇੰਟਰਨਲ ਪਾਰਟ ਨੇ ਉਹਨਾਂ ਦੀ ਗੱਲ ਕਰਾਂਗੇ, ਪਰ ਜਦੋਂ ਇਹਨੂੰ ਬਰੀਕੀ ਨਾਲ ਦੇਖਦੇ ਹਾਂ ਇਹ ਦੇਹੀ ਦੇਵਤਾ ਵੀ ਹੈ ਤੇ ਇਹ ਦੇਹੀ ਦੈਂਤ ਵੀ ਹੈ, ਸਾਰੇ ਇਹਦੇ 'ਚ ਵੱਸਦੇ। ਇਹਦੇ ਵਿੱਚ ਠੱਗਾਂ ਦਾ ਵੀ ਟਿਕਾਣਾ, ਇਹਦੇ ਵਿੱਚ ਦੇਵਤਾ ਵੀ ਰਹਿੰਦਾ। ਸੱਚ ਇਹ ਵੀ ਇਹਦੇ ਵਿੱਚ ਸ਼ੈਤਾਨ ਵੀ ਵੱਸਦੇ ਨੇ ਤੇ ਇਹਦੇ ਵਿੱਚ ਭਗਵਾਨ ਵੀ ਵੱਸਦਾ। ਅਸਲ 'ਚ ਇਸ ਸਰੀਰ ਨੂੰ ਵੱਖ ਵੱਖ ਨਾਂ ਦਿੱਤੇ ਆ, ਜਿਵੇਂ ਹੁਣ ਮੈਂ ਲਫ਼ਜ਼ ਵਰਤਿਆ ਸਰੀਰ, ਇਸ ਨੂੰ ਬਾਣੀ 'ਚ ਕਾਇਆ ਵੀ ਕਿਹਾ, ਇਸ ਨੂੰ ਤਨ ਵੀ ਕਿਹਾ, ਇਸ ਨੂੰ ਗਾਤ ਵੀ ਕਿਹਾ, ਇੱਕ ਸ਼ਬਦ ਅਸੀਂ ਵਰਤਨੇ ਆ ਦੇਹੀ ਤੇ ਦੇਹ ਵੀ ਇਸ ਨੂੰ ਕਿਹਾ। ਠੀਕ ਹੈ ਅਸੀਂ ਅਰਥ ਇੱਕੋ ਹੀ ਕਰੀ ਜਾਂਗੇ, ਪਰ ਅਸਲ 'ਚ ਆ ਜਿਹੜੇ ਨਾਮ ਨੇ ਉਹ ਦੇਹੀ ਦੇ ਗੁਣ ਔਗਣਾ ਕਰਕੇ ਨੇ। ਜਿਵੇਂ ਅਸੀਂ ਸ਼ਬਦ ਵਰਤਨੇ ਆ ਜੀ ਦੇਹ, ਤੇ ਜੇ ਕੋਈ ਪੁੱਛੇ ਮੈਂ ਕਹਾਂਗਾ ਦੇਹ ਦਰ ਤੇ ਸਰੀਰ, ਜੇ ਕੋਈ ਸਰੀਰ ਦੇ ਅਰਥ ਪੁੱਛੇ ਮੈਂ ਕਹਾਂਗਾ ਜੀ ਕਾਇਆ। ਇਹ ਕਿਉਂ ਹੈ ਦੇਹ? ਫਿਰ ਬੇਨਤੀ, ਦੱਦੇ ਕੰਨਾ ਹਾਹਾ ਮੁਕਤਾ ਜਿੱਥੇ ਆਉਂਦਾ ਹੈ। ਦੇਹ ਦਾ ਇਹ ਤਾਂ ਸ਼ਬਦ ਦਿੱਤਾ ਗਿਆ, ਅਸਲ 'ਚ ਇਹ ਲਫ਼ਜ਼ ਦੇਹੂ ਧਾਤੂ ਤੋਂ ਨਿਕਲਿਆ, ਸੰਸਕ੍ਰਿਤ ਦਾ ਸ਼ਬਦ ਹੈ ਜੀ। ਦੇਹ ਤਾਂ ਕਹਿ ਗਿਆ ਕਿ ਜਿਹੜੀ ਚੀਜ਼ ਲਗਾਤਾਰ ਵਿਕਾਸ ਕਰਦੀ ਹੋਵੇ ਉਹਨੂੰ ਦੇਹ ਕਿਹਾ ਗਿਆ। ਫਿਰ ਅਰਜ਼ ਸੁਣਿਓ, ਇਹ ਢਾਂਚਾ ਵਿਕਾਸ ਕਰਨ ਤੋਂ ਰੁਕੇਗਾ ਨਹੀਂ। ਜਿਸ ਦਿਨ ਇੱਕ ਨਿੱਕਾ ਜਿਹਾ ਕਤਰਾ ਸੀ ਉਸ ਦਿਨ ਇਹਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ, ਜਿਹਨੂੰ ਸਤਿਗੁਰਾਂ ਨੇ ਬਾਣੀ 'ਚ ਕਿਹਾ ਨਿੰਮਿਆ, ਰਕਤ ਬਿੰਦ ਕਰ ਨਿੰਮਿਆ।
ਉਹ ਵਿਕਾਸ ਕਰਦਾ ਕਰਦਾ 6 ਮਹੀਨੇ ਚ ਆਪਣੇ ਆਪ ਤਨ ਬਣ ਗਿਆ। ਗੰਡੇਦਿਆ 6 ਮਾਹ, ਦਸੀ ਮਾਸੀ ਜਨਮ ਹੋ ਗਿਆ। ਆਪ ਜੀ ਦੇਖਿਓ, ਕਈ ਵਾਰੀ ਮਨ ਦਾ ਤੇ ਦੇਹ ਦਾ ਆਪਸੀ ਤਾਲਮੇਲ ਨਹੀਂ ਰਹਿੰਦਾ, ਦੇਹ ਕਦੀ ਨਹੀਂ ਪਰਵਾਹ ਕਰਦੀ ਮਨ ਦੀ। ਫਿਰ ਮੈਂ ਜੇ ਗੱਲ ਕੋਈ ਡੂੰਘੀ ਵੀ ਕਰਾਂਗਾ, ਵਾਹਿਗੁਰੂ ਜੀ ਨੂੰ ਰਿਪੀਟ ਕਰਾਂਗਾ, ਕਿਉਂਕਿ ਅੱਜ ਇੱਕ ਦੋ ਸ਼ਬਦ ਮੈਂ ਮਹਿੰਗੇ ਲੈਣੇ ਨੇ, ਅਰਥ ਕਰ ਲਈ ਪੰਚ ਕੋ ਮਾਰੇ ਕੀ। ਹੁਣ ਮੈਂ ਤਾਂ ਕਿਹਾ ਮਨ ਦੀ ਪਰਵਾਹ ਨਹੀਂ ਕਰੇਗੀ। ਕਈ ਬੱਚੇ ਜਨਮ ਲੈਂਦੇ ਆ ਦੇਹ ਅਰੋਗ ਹੁੰਦੀ ਏ ਤੇ ਮਾਨਸਿਕ ਤੌਰ ਤੇ ਮੰਦ ਬੁੱਧੀ ਵਾਲੇ ਹੁੰਦੇ ਆ। ਜਿੰਨੀ ਦੇਰ ਤੱਕ ਉਹ ਬੱਚਾ ਮਾਂ ਚੁੱਕਦੀ ਏ, ਪਿਤਾ ਚੁੱਕਦਾ, ਬਾਪ ਖੜਾਉਂਦਾ, ਆਪ ਜੀ ਦੇਖਿਓ ਮਨ ਉੱਥੇ ਖਲੋ ਜਾਂਦਾ। ਮਨ ਨਹੀਂ ਵਿਕਾਸ ਕਰ ਰਿਹਾ, ਪਰ ਦੇਹ ਨੇ ਵੇਟ ਨਹੀਂ ਕਰਨੀ। ਜਿਹੜੀ ਮਨ ਦੀ ਅਵਸਥਾ ਹੈ ਉਹ 5 ਸਾਲ ਦੇ ਬੱਚੇ ਵਾਲੀਆਂ ਹਰਕਤਾਂ ਕਰਦਾ ਤੇ ਦੇਹ ਜਿਹੜੀ ਉਹ 50 ਸਾਲ ਦੀ ਬਣ ਚੁੱਕੀ ਹੈ, ਕਿਉਂਕਿ ਦੇਹ ਵਿਕਾਸ ਕਰ ਰਹੀ ਹੈ। ਦੇਹ ਇਸ ਕਰਕੇ ਨੂੰ ਕਿਹਾ ਗਿਆ ਕਿਉਂਕਿ ਨਿਰੰਤਰ ਤੁਰੇਗੀ ਇੱਥੋਂ ਤੱਕ ਜਿਹੜੇ ਕਿਤੇ ਜਵਾਨ ਜਾਂ ਬੱਚੇ ਕਿਸੇ ਐਕਸੀਡੈਂਟ ਵਿੱਚ ਕੌਮੇ ਵੀ ਚਲੇ ਜਾਣ, ਉਹਨਾਂ ਦਾ ਸਰੀਰ ਬੈੱਡ ਉੱਤੇ ਪਿਆ ਹੋਵੇਗਾ, ਉਹਨਾਂ ਨੂੰ ਹੋਸ਼ ਕੋਈ ਨਹੀਂ, ਪਰ ਉਹਨਾਂ ਦੀ ਦੇਹ ਵਿਕਾਸ ਕਰਦੀ ਕਰਦੀ ਉਹਨਾਂ ਦੇ ਕੇਸ ਕਾਲਿਆਂ ਤੋਂ ਆਪਣੇ ਆਪ ਹੀ ਚਿੱਟੇ ਹੋਣ ਲੱਗ ਪੈਂਦੇ। ਇਸ ਕਰਕੇ ਨੂੰ ਆਪਾਂ ਦੇਹ ਕਹਿੰਦੇ ਹਾਂ ਕਿ ਇਸ ਨੇ ਲਗਾਤਾਰ ਵਿਕਾਸ ਕਰਨਾ, ਤੁਰੀ ਰਹਿਣਾ। ਇੱਕ ਸ਼ਬਦ ਅਸੀਂ ਵਰਤਦੇ ਹਾਂ ਸਰੀਰ, ਜਿਹੜਾ ਸਰੀਰ ਹੈ ਇਸ ਕਰਕੇ ਨੂੰ ਕਹਿੰਦੇ ਵੀ ਇਹ ਦੇਹ ਹੈ। ਦੇਹ ਦਾ ਕੰਮ ਹੈ ਵਿਕਾਸ ਕਰਨਾ, ਤੇ ਸਰੀਰ ਦਾ ਮਤਲਬ ਹੈ ਕਿ ਜਿਹਦੇ ਵਿੱਚ ਸ਼ੀਰਨ ਤੇ ਅਕਸ਼ੀਰਨ, ਫਿਰ ਸੁਣਿਓ, ਸ਼ੀਰਨ ਤੇ ਅਕਸ਼ੀਰਨ ਡਾਕਟਰ ਵੀਰ ਸਮਝਦੇ ਆ, ਜਿਹਦੇ ਵਿੱਚ ਰੋਜ਼ ਆਪਣੇ ਆਪ ਕੁਝ ਟੁੱਟਦਾ ਤੇ ਕੁਝ ਬਣ ਜਾਂਦਾ। ਦੇਖੋ ਕਿੰਨੇ ਸੈੱਲ ਰੋਜ਼ ਟੁੱਟਦੇ ਆ ਜੀ, ਕਿੰਨੇ ਰੋਜ਼ ਬਣੀ ਜਾਂਦੇ ਆ। ਇਹਨੂੰ ਸਰੀਰ ਤਾਂ ਕਿਹਾ ਗਿਆ ਪੁਰਾਣੇ ਵਿਦਵਾਨਾਂ ਵੱਲੋਂ, ਕਿਉਂਕਿ ਇਹਦੇ ਵਿੱਚ ਨੈਚੁਰਲੀ ਕੁਦਰਤੀ ਤੌਰ ਤੇ ਟੁੱਟ ਭੱਜ ਚੱਲੀ ਰਹਿਣੀ ਹੈ। ਇੱਥੋਂ ਤੱਕ ਬੰਦੇ ਦੀ ਹੱਡੀ ਟੁੱਟ ਜਾਏ, ਡਾਕਟਰ ਭਾਵੇਂ ਉਹਨੂੰ ਰਾੜ ਵੀ ਪਾਏ, ਜਦੋਂ ਘੁੱਟ ਕੇ ਬੰਦਾ ਨੂੰ ਪਤਾ ਹੈ ਕੁਝ ਦਿਨਾਂ ਤੋਂ ਬਾਅਦ ਇਸ ਦੇਹੀ ਦੇ ਅੰਦਰ ਸ਼ੀਰਨ ਤੇ ਅਕਸ਼ੀਰਨ ਵਾਲੀ ਜਿਹੜੀ ਪ੍ਰਕਿਰਿਆ ਚੱਲਦੀ, ਇਹਨੇ ਆਪਣੇ ਆਪ ਹੀ ਜੁੜ ਜਾਣਾ। ਇਹਨੂੰ ਸਰੀਰ ਤਾਂ ਕਿਹਾ ਜਾਂਦਾ। ਗੁਰਮੁਖੋ ਅਗਲੀ ਸ਼ਬਦ ਹੈ ਗਾਤ। ਗਾਤ ਇਸ ਕਰਕੇ ਕਹਿੰਦੇ ਆ ਕਿਉਂਕਿ ਇਸ ਚਮੜੀ ਦੇ ਥੱਲੇ ਇੱਕ ਗਾਰਾ ਲੱਗਾ ਹੋਇਆ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਹਾਰਡ ਮਾਸ ਨਾੜੀ ਕੋ ਪਿੰਜਰਾ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਇਸ ਕਰਕੇ ਗਾਤ ਹੈ। ਕਾਇਆ ਆਪਾਂ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਹੱਡੀਆਂ ਦਾ ਢਾਂਚਾ ਹੈ। ਸਰੀਰ ਸਭ ਦੇ 5 ਤੱਤਾਂ ਦੇ ਆ, ਪਰ ਅੰਦਰ ਦੀ ਬਿਰਤੀ ਸਭ ਦੀ ਇੱਕੋ ਜਿਹੀ ਨਹੀਂ। ਇੱਕ ਸਰੀਰ ਹੋਵੇ ਜਿਹਨੂੰ ਦੇਵਤੇ ਦੀ ਤਰ੍ਹਾਂ ਪੂਜਨੇ ਆ, ਇੱਕ ਸਰੀਰ ਹੋਵੇ ਜਿਹਦੇ ਤੋਂ ਦੁਸ਼ਮਣ ਦੀ ਤਰ੍ਹਾਂ ਨਫ਼ਰਤ ਕਰਨੇ। ਤੱਤ ਤਾਂ 5 ਹੀ ਨੇ। ਉਹ ਬੰਦਾ ਸਰੀਰ, ਇਹ ਸਵਾਸ ਸਾਡੀ ਬ੍ਰਹਿਮੰਡ ਵਿੱਚ ਹੀ ਲੈ ਰਿਹਾ। ਫਿਰ ਇੱਕ ਬੇਨਤੀ, ਇੱਕ ਸਰੀਰ ਹੋਵੇ ਜਿਹਨੂੰ ਵੇਖਣ ਵਾਸਤੇ ਕਹਿੰਦੇ ਆ, ਇੱਕ ਵਾਰੀ ਝਲਕ ਮਿਲ ਜਾਏ ਕੋਈ ਰੂਹਾਨੀ ਪੁਰਸ਼, ਇੱਕ ਸਰੀਰ ਹੋਵੇ ਜਿਹਨੂੰ ਵੇਖ ਕੇ ਵੀ ਆਪਾਂ ਨੀਵੀਂ ਪਾ ਲੈਂਦੇ ਹਾਂ। ਫਿਰ ਬੇਨਤੀ ਸੁਣਿਓ, ਇਸ ਦੇਹੀ ਦੇ ਵਿੱਚ ਸਭ ਕੁਝ ਹੈ। ਮੈਕਸੀਕਨ ਲੋਕਾਂ ਦੀ ਇੱਕ ਕਹਾਣੀ ਹੈ, ਕਹਿੰਦੇ ਇੱਕ ਬਜ਼ੁਰਗ ਆਪਣੇ ਪੋਤੇ ਨੂੰ ਕਹਾਣੀ ਸੁਣਾ ਰਿਹਾ ਕਿ ਸਾਡੇ ਸਰੀਰ ਵਿੱਚ ਰੋਜ਼ ਜੰਗ ਹੁੰਦੀ ਏ, ਰੋਜ਼ ਲੜਾਈ ਹੁੰਦੀ ਏ, ਤੇ ਕਹਿੰਦਾ ਇੱਕ ਜਿੱਤ ਜਾਂਦਾ ਦੂਜਾ ਹਾਰ ਜਾਂਦਾ, ਜਿਹੜਾ ਅੱਜ ਹਾਰਿਆ ਉਹ ਦੂਜੇ ਦਿਨ ਜਿੱਤ ਜਾਂਦਾ। ਪੋਤਾ ਪੁੱਛਦਾ, ਜੀ ਲੜਾਈ ਕਾਹਦੀ? ਕਹਿਣ ਲੱਗੇ, ਇਹਦੇ ਵਿੱਚ ਦੇਵਤੇ ਤੇ ਦੈਂਤ ਲੜਦੇ ਨੇ। ਉਹਨੇ ਪੁੱਛਿਆ, ਬਾਪੂ ਤੋਂ ਦਾਦੇ ਤੋਂ ਜਿੱਤਦਾ ਕੌਣ ਏ? ਕਹਿੰਦਾ, ਪੁੱਤਰ ਜਿਹਨੂੰ ਖੁਰਾਕ ਜ਼ਿਆਦਾ ਮਿਲ ਜਾਂਦੀ ਉਹ ਜਿੱਤ ਜਾਂਦਾ ਹੈ। ਗੁਰਮੁਖੋ ਯਾਦ ਰੱਖਿਓ, ਜਿੱਦਣ ਤਾਂ ਮਿਲਣੀ ਹੈ ਵਾਸ਼ਨਾ ਦੀ ਖੁਰਾਕ, ਉਦਣ ਵਕਾਰਾਂ ਨੇ ਜਿੱਤਣਾ ਹੈ, ਤੇ ਜਿੱਦਣ ਚੰਗੀ ਸੰਗਤ ਗੁਰਬਾਣੀ ਕੀਰਤਨ ਨਾਮ ਦੀ ਖੁਰਾਕ ਮਿਲ ਗਈ, ਉਸ ਦਿਨ ਵਕਾਰਾਂ ਦੇ ਫੁਰਨਿਆਂ ਦੀ ਪਿੱਠ ਲੱਗ ਜਾਣੀ ਹੈ ਤੇ ਦੈਵੀ ਗੁਣਾਂ ਨੇ ਜਿੱਤ ਜਾਣਾ। ਤੇ ਰੋਜ਼ ਜੰਗ ਹੁੰਦੀ। ਇਹ ਪੰਚ ਕੋ ਮਾਰੇ ਕੀ ਕਾਮ ਨੂੰ ਮਾਰ ਦਿਆਂਗੇ, ਕ੍ਰੋਧ ਨੂੰ ਮਾਰ ਦਿਆਂਗੇ ਜੀ? ਹੁਣ ਇਹਦਾ ਭਾਵ ਹੈ, ਕਿਉਂਕਿ ਇਸ ਬਾਰੇ ਬਹੁਤ ਘੱਟ ਬੋਲਿਆ ਜਾਂਦਾ, ਨਾ ਸਾਡੇ ਸੁਣਨ ਦੀ ਸਮਰੱਥਾ ਹੈ, ਨਾ ਸਾਡੇ ਕਹਿਣ ਦੀ ਸਮਰੱਥਾ ਹੈ, ਕਿਉਂਕਿ ਇਸ ਬਾਰੇ ਜੇ ਗੁਰੂ ਵੀ ਖੁੱਲ ਕੇ ਗੱਲ ਕਰਦਾ ਤੇ ਲੋਕ ਅਸ਼ਲੀਲ ਕਹਿੰਦੇ ਆ। ਪਰ ਸੱਚ ਇਹ ਵੇ, ਸਰੀਰ ਢਲ ਸਕਦਾ, ਇੰਦਰੀਆਂ ਥੱਕ ਸਕਦੀਆਂ ਨੇ, ਬੁਢੇਪਾ ਆ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਮ ਦੀ ਮਧਾਣੀ ਬੰਦਾ ਮੰਜੇ ਤੇ ਪਿਆ ਹੋਏ ਫੁਰਨੇ ਦੇ ਰੂਪ ਵਿੱਚ ਵੀ ਰਿੜਕੀ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ,

ਪੁੰਡਰ ਕੇਸ ਕੁਸਮ ਤੇ ਧੌਲੇ, ਪੁੰਡਰ ਕੇਸ ਕੁਸਮ ਤੇ ਧੌਲੇ, ਬੰਦੇ ਦੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਜਿਵੇਂ ਕਮਲ ਦਾ ਫੁੱਲ ਚਿੱਟਾ ਹੈ।

ਅੰਦਰ ਨਹੀਂ ਉੱਠਦੇ। ਪਰ ਆਪਾਂ ਹੱਲਾ ਮਾਰੀਏ ਇਹਨੂੰ ਖੱਠ ਨਾਲ ਨਹੀਂ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ, ਕਈ ਬੰਦੇ ਇਸਤਰੀਆਂ ਛੱਡ ਕੇ, ਘਰ ਛੱਡ ਕੇ ਜੰਗਲਾਂ ਚ ਤੁਰੇ ਫਿਰਦੇ ਨੇ, ਪਰ ਚਿੱਤ ਤਾਂ ਉਹਨਾਂ ਦਾ ਬਗਾਨੀਆਂ ਔਰਤਾਂ ਵਿੱਚ ਹੀ ਲੱਗਾ ਹੋਇਆ ਹੈ ਨਾ। ਮਹਾਰਾਜ ਦਾ ਇੱਕ ਸ਼ਬਦ ਹੈ ਜੀ, ਇਸਤਰੀ ਤਜ ਕਰ ਕਾਮ ਵਿਆਪਿਆ ਚਿੱਤ ਲਾਇਆ ਪਰ ਨਾਰੀ। ਤੇ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਕਿਉਂਕਿ ਇੱਥੇ ਸੰਸਾਰ ਵਿੱਚ ਦੋ ਹੀ ਗੱਲਾਂ ਨੇ ਜੀ, ਕਈਆਂ ਨੇ ਭੋਗ ਭੋਗ ਕੇ ਜ਼ਿੰਦਗੀ ਖਤਮ ਕਰ ਦਿੱਤੀ, ਕਈਆਂ ਨੇ ਭੋਗ ਤੋਂ ਬਚਣ ਲਈ ਖੱਟ ਕਰਕੇ ਜ਼ਿੰਦਗੀ ਖਤਮ ਕਰ ਦਿੱਤੀ। ਹੁਣ ਸਤਿਗੁਰੂ ਨੇ ਬਾਣੀ ਚ ਕਿਹਾ, ਜੇ ਤੇ ਉਪਜੀ ਤੈ ਰਚੀ ਪੀਵਤ ਮਰਦਨ ਲਾਗ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੇ ਅਰਥ ਹੋਰ ਕੀਤੇ। ਭਾਈ ਸਾਹਿਬ ਜਿਹੜੇ ਪੁਰਾਣੇ ਗੁਰਮੁਖ ਸੰਪਰਦਾਇ ਸਨ, ਉਹ ਕਹਿੰਦੇ ਸਨ ਅਸਲ ਚ ਇਹ ਬੰਦੇ ਦੀ ਬਿਰਤੀ ਹੈ, ਜਿਸ ਰਸਤੇ ਰਾਹੀਂ ਇਸ ਦਾ ਜਨਮ ਹੋਇਆ, ਮਰਦੇ ਦਮ ਤੱਕ ਇਹਦੀ ਸੁਰਤ, ਇਹਦੀ ਗੱਲਬਾਤ, ਇਹਦੀ ਹਰ ਗੱਲ ਦੇ ਦੋ ਅਰਥ ਨਿਕਲਦੇ ਨੇ। ਮੇਰੇ ਇਸ਼ਾਰਾ ਤੁਸੀਂ ਸਮਝ ਗਏ, ਜੇ ਤੇ ਉਪਜੀ ਤੈ ਰਚੀ ਪੀਵਤ ਮਰਦਨ ਲਾਗ। ਯਾਦ ਰੱਖਿਓ, ਜਿਹਦੇ ਵਿੱਚੋਂ ਰਸ ਇਹਨੇ ਪੀਤਾ ਉਹਨੂੰ ਹੀ ਮਸਲ ਲੱਗ ਪੈਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ। ਮੇਰੀ ਅਰਜ਼ ਹੈ, ਇਹ ਕਾਮ ਹੈ, ਕ੍ਰੋਧ ਹੈ, ਲੋਭ ਮੋਹ ਹੰਕਾਰ ਹੈ, ਇਸ ਐਨਰਜੀ ਨੂੰ ਸ਼ਬਦ ਨੇ ਕਨਵਰਟ ਕਿਵੇਂ ਕਰਨਾ ਹੈ? ਮਹਾਰਾਜ ਨੇ ਕਿਹਾ, ਖਾਲਸਾ ਸੋਏ ਜੋ ਪੰਚ ਕੋ ਮਾਰੇ। ਖਾਲਸਾ ਉਹ ਵੇ ਜਿਹਨੇ ਪੰਜਾਂ ਨੂੰ ਮਾਰ ਲਿਆ, ਕਾਬੂ ਕਰ ਲਿਆ। ਯਾਦ ਰੱਖਿਓ, ਜੇ ਕਾਮ ਮਰ ਜਾਏਗਾ ਤੇ ਗ੍ਰਿਸ ਦਾ ਵਿਕਾਸ ਰੁਕ ਜਾਏਗਾ, ਜੇ ਕ੍ਰੋਧ ਮਰ ਜਾਏਗਾ ਤੇ ਵੀਰ ਰਸ ਦੀ ਮੌਤ ਹੋ ਜਾਏਗੀ, ਜੇ ਲਾਲਚ ਮਰ ਜਾਏਗਾ ਤੇ ਬਾਹਰ ਮੁਖੀ ਸੰਸਾਰ ਤਰੱਕੀ ਨਹੀਂ ਕਰ ਸਕੇਗਾ, ਜੇ ਮੋਹ ਮਰ ਜਾਏਗਾ ਤੇ ਸੰਸਾਰ ਦੇ ਵਿੱਚ ਖੂਨ ਚਿੱਟੇ ਹੋ ਜਾਣਗੇ, ਜੇ ਹੰਕਾਰ ਮਰ ਜਾਏਗਾ, ਹਾਲਾਂਕਿ ਲਫ਼ਜ਼ ਮੈਂ ਮਰਨਾ ਹੀ ਵਰਤਣਾ ਪਿਆ ਵਾਂ, ਬੰਦੇ ਦੀ ਅਣ ਖਤਮ ਹੋ ਜਾਏਗੀ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਪੰਚ ਕੋ ਮਾਰੇ। ਅਰਜ਼ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਜ਼ਬੇ ਨੇ, ਕਾਮ ਨੂੰ ਸੰਯਮ ਵਿੱਚ ਕਨਵਰਟ ਕਰ ਜਾ, ਕਿਉਂਕਿ ਅੱਜ ਦੋ ਸ਼ਬਦ ਅੱਗੇ ਆਏ ਨੇ, ਖਾਲਸਾ ਸੋਏ ਜੋ ਪਰਤਰਿਆ ਤੇ ਭਾਗਾ, ਪਰਤਰਿਆ ਤੇ ਭਾਗਾ, ਅੱਗੇ ਹੈ ਖਾਲਸਾ ਸੋਏ ਜੋ ਪਰ ਦ੍ਰਿਸ਼ਟ ਕੋ ਤਿਆਗਾ। ਇਹ ਅੱਗੇ ਮੈਂ ਬੇਨਤੀ ਕਰਨਾ। ਹੁਣ ਕਾਮ ਜਿਹੜਾ ਹੈ ਇਹਨੂੰ ਤਬਦੀਲ ਕੀਤਾ ਜਾ ਸਕਦਾ। ਗੁਰਮੁਖੋ, ਜਿੰਨੀ ਐਨਰਜੀ, ਸਿਆਣੇ ਲੋਕ ਕਹਿੰਦੇ ਨੇ ਨਾਭੀ ਤੋਂ ਉੱਚੀ ਸੁਰਤ ਉੱਠੇ ਤੇ ਰਾਮ ਰਸ ਬਣਦਾ, ਨਾਭੀ ਤੋਂ ਥੱਲੇ ਸੁਰਤ ਡਗ ਜਾਏ ਤੇ ਕਾਮ ਰਸ ਬਣ ਜਾਂਦਾ ਹੈ। ਫਿਰ ਅਰਜ਼ ਹੈ, ਉਹ ਡਿੱਗੀ ਕੋਈ ਸੁਰਤ ਬੰਦੇ ਦੇ ਦਿਮਾਗ ਨੂੰ ਖਰਾਬ ਕਰ ਦਿੰਦੀ ਹੈ, ਤੇ ਉਹ ਇੰਨੇ ਤਾਕਤ ਵਾਲੇ ਨੇ, ਇੰਨੀ ਉਹਨਾਂ ਸਮਰੱਥਾ ਹੈ, ਜਦੋਂ ਕਿਸੇ ਬੰਦੇ ਦੇ ਸਿਰ ਤੇ ਚੜ ਕੇ ਬੋਲਦੇ ਆ, ਉਦੋਂ ਬੰਦਾ ਨਾ ਪਿਓ ਦੀ, ਨਾ ਭੈਣ ਦੀ, ਨਾ ਮਾਂ ਦੀ, ਨਾ ਧੀ ਦੀ, ਕਿਸੇ ਦੀ ਪਰਵਾਹ ਨਹੀਂ ਕਰਦਾ। ਉਹ ਬੰਦੇ ਨੂੰ ਇਸ ਤਰ੍ਹਾਂ ਨਕੇਲ ਪਾ ਲੈਂਦੇ ਆ, ਮਾਪੇ ਮਰ ਜਾਂਦੇ ਨੇ, ਬੱਚੇ ਪਰਵਾਹ ਕੋਈ ਨਹੀਂ ਕਰਦੇ। ਦੇਖੋ, ਗੁਰਮੁਖੋ, ਅੰਦਰ ਦੀ ਬਿਰਤੀ ਲੈ ਕੇ ਤੁਰਾਂਗੇ, ਬੰਦਗੀ ਦਾ ਫੁਰਨਾ ਬਣਾ ਲਓ, ਤੁਹਾਨੂੰ ਦਿਨੇ ਕੋਈ ਨਾ ਕੋਈ ਬੰਦਗੀ ਰੱਬ ਚੇਤੇ ਕਰਾਉਣ ਵਾਲਾ ਜ਼ਰੂਰ ਮਿਲੇਗਾ। ਮੈਨੂੰ ਯਾਦ ਹੈ ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ, ਜਿਨ੍ਹਾਂ ਸਿੰਘਾਂ ਨੇ ਦਰਸ਼ਨ ਕੀਤੇ ਉਹਨੇ ਨੇ, ਗੁਰਮੁਖੋ ਗੱਲਾਂ ਕਰਨੀਆਂ ਸੌਖੀਆਂ ਨੇ, ਮੈਂ ਆਪਣੀਆਂ ਅੱਖਾਂ ਨਾਲ ਉਹ ਗੁਰਮੁਖ ਪਿਆਰਿਆਂ ਦੇ ਰੱਬ ਨੇ ਦੀਦਾਰ ਕਰਨ ਦਾ ਮੌਕਾ ਦਿੱਤਾ, ਜਿਹੜੇ ਸੱਚਮੁੱਚ ਗੁਰਬਾਣੀ ਅਨੁਸਾਰ ਇਹ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਗੁਰਸਿੱਖੀ ਦੀ ਮੂਰਤ, ਉਹ ਲੰਘਦੇ ਨੇ। ਹਿੰਦੂ ਮੁਸਲਮਾਨ ਕੌਣ, ਮਰਾਠਾ ਕੌਣ, ਸਾਰਿਆਂ ਦੇ ਹੱਥ ਜੁੜ ਜਾਂਦੇ। ਉਹ ਜਦੋਂ ਬੋਲਦੇ ਆ, ਕੋਈ ਜ਼ਿਆਦਾ ਉਹ ਕਥਾ ਥੋੜ੍ਹਾ ਕਰਦੇ ਆ, ਉਹ ਸੰਗਤ ਚ ਬੋਲ ਕੇ ਇੱਕੋ ਸ਼ਬਦ ਕਹਿੰਦੇ ਆ, ਸਾਧ ਸੰਗਤ ਜੀ ਤੁਸੀਂ ਆਇਓ, ਸਾਡੇ ਲਈ ਅਰਦਾਸ ਕਰ ਜੋ, ਸਾਡੀ ਮੱਤ ਨਾ ਕਿਤੇ ਮਾਰੀ ਜਾਏ। ਵਾਹਿਗੁਰੂ ਸ਼ਬਦ ਦੋ ਹੀ ਕਹਿੰਦੇ ਆ, ਜ਼ਿਆਦਾ ਨਹੀਂ। ਸਾਡੇ ਲਈ ਅਰਦਾਸ ਕਰ ਦੋ, ਸਾਡੀ ਬੁੱਧੀ ਨਾ ਭ੍ਰਿਸ਼ਟ ਹੋ ਜਾਏ, ਸਾਡੇ ਲਈ ਅਰਦਾਸ ਕਰ ਜੋ, ਸਾਡੀ ਮੱਤ ਨਾ ਮਾਰੀ ਜਾਏ। ਇਹ ਦੋ ਲਫ਼ਜ਼ਾਂ ਸਭ ਕੁਝ ਕਹਿ ਗਏ, ਕਿਉਂਕਿ ਜਿਨ੍ਹਾਂ ਦੀ ਬੁੱਧੀ ਤੇ ਮੱਤ ਭ੍ਰਸ਼ਟ ਹੋ ਜਾਂਦੀ ਹੈ, ਉਹਨਾਂ ਦੇ ਮਨ ਕਦੀ ਸਾਫ਼ ਨਹੀਂ ਰਹਿੰਦੇ, ਕਿਉਂਕਿ ਮੱਤ ਮੈਲੀ, ਮਨ ਮੈਲਾ ਹੋ ਜਾਏ ਸਰ ਜਾਂਦਾ, ਫਿਰ ਵੀ ਰਾਹ ਹੈ, ਜਿਹਦੀ ਮੱਤ ਮੈਲੀ ਹੋ ਜਾਏ ਉਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ। ਮੈਂ ਆਪ ਨੂੰ ਫਿਰ ਉਸੇ ਵਿਸ਼ੇ ਤੇ ਆਉਣ ਲੱਗਾ, ਪੰਚ ਕੋ ਮਾਰ ਹੈ। ਇੱਕ ਗੁਰੂ ਗ੍ਰੰਥ ਸਾਹਿਬ ਚ ਭਗਤ ਜੀ ਦਾ ਸ਼ਬਦ ਹੈ, ਕਾਮ ਨੂੰ ਮੈਂ ਅਰਜ਼ ਕਿਹਾ, ਇਹਨੂੰ ਕਿਵੇਂ ਆਪਾਂ ਕਾਬੂ ਕਰ ਸਕਦੇ? ਕਹਿਣਾ ਸੌਖਾ, ਜਿੱਦਣ ਬੰਦਾ ਕਹਿੰਦਾ ਮੈਂ ਤੈਨੂੰ ਕਾਬੂ ਕਰ ਲਿਆ, ਜਿੱਦਣ ਇਹ ਫੁਰਨਾ ਬਣਾ ਲਿਆ, ਹੁਣ ਤਾਂ ਬੰਦਗੀ ਕਰਨਾ, ਕਦੀ ਕਾਮ ਦਾ ਹੀ ਫੁਰਨਾ ਨਹੀਂ ਉੱਠਿਆ। ਆਪਣੇ ਅੰਦਰ ਨੂੰ ਪੁੱਛਿਓ, ਸ਼ਾਮ ਤੱਕ ਬੰਦੇ ਨੂੰ ਕਾਮ ਦੇ ਫੁਰਨੇ ਪੀੜ ਕੇ ਰੱਖ ਦਿੰਦੇ ਆ। ਇਹ ਤਾਂ ਰਕਤ ਬੀਜ ਹੈ, ਇੱਕ ਫੁਰਨਾ ਬਣਾਓ ਅਨੇਕਾਂ, ਕੋਈ ਕੋਈ ਵਾਸ਼ ਨਾ ਦੇਵੇ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਸਾਹਿਬ ਦਾ ਸ਼ਬਦ

0: ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ, ਆਪਣੀ ਹਾਲਤ ਕੀ ਬਣਨੀ ਹੈ? ਮ੍ਰਿਗ ਹਰਨ, ਮੀਨ ਮੱਛੀ, ਭ੍ਰਿੰਗ ਦਾ ਅਰਥ ਆਪਾਂ ਕਰਨੇ ਆ ਭਵਰਾ, ਮ੍ਰਿਗ ਮੀਨ ਭ੍ਰਿੰਗ ਪਤੰਗ, ਪਤੰਗ ਦਾ ਅਰਥ ਭੰਬਟ ਪਰਵਾਨਾ, ਤੇ ਕੁੰਚਰ, ਕੁੰਚਰ ਦਾ ਅਰਥ ਹਾਥੀ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਇਹਦਾ ਅਰਥ ਹੋ ਗਿਆ ਹਰਨ, ਮੱਛੀ, ਭੌਰਾ, ਪਤੰਗਾ ਤੇ ਹਾਥੀ। ਇਹਨਾਂ ਪੰਜਾਂ ਨੂੰ ਇੱਕ ਇੱਕ ਬਿਮਾਰੀ ਲੱਗੀ ਹੈ, ਏਕ ਦੋਖ ਵਿਨਾਸ, ਇੱਕ ਦੋਖ ਨੇ ਉਹਨੂੰ ਮਾਰ ਦਿੱਤਾ। ਕਿਵੇਂ? ਕਿਉਂਕਿ ਜਿਹੜਾ ਮ੍ਰਿਗ ਹੈ ਉਹਨੂੰ ਜੀਵ ਨਹੀਂ ਮਾਰਦੀ, ਉਹਨੂੰ ਕੰਨ ਮਾਰਦੇ ਆ। ਮੱਛੀ ਨੂੰ ਕੰਨ ਨਹੀਂ ਮਾਰਦੇ, ਉਹਦੀ ਜੀਵ ਮਾਰਦੀ ਆ। ਪਤੰਗੇ ਨੂੰ ਉਹਨੂੰ ਕੰਨ ਨਹੀਂ ਮਾਰਦੇ, ਉਹਦਾ ਮੂੰਹ ਨਹੀਂ ਮਾਰਦਾ, ਉਹਦੀਆਂ ਅੱਖਾਂ ਮਾਰਦੀਆਂ ਨੇ। ਤੇ ਭਵਰਾ ਉਹਦੀ ਨੱਕ ਉਹਨੂੰ ਮਾਰ ਦਿੰਦਾ ਹੈ। ਹਾਥੀ ਏਡਾ ਤਾਕਤ ਵਾਲਾ, ਉਹਨੂੰ ਸਕਿਨ ਦਾ ਸਪਰਸ਼ ਮਾਰ ਜਾਂਦਾ। ਮੈਂ ਤਾਂ ਬੇਨਤੀ ਫਿਰ ਨੂੰ ਦੁਹਰਾਵਾਂਗਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ, ਪੰਜ ਦੁੱਖ ਆਸਾਧ ਜਾਮ ਹੈ। ਪੰਜ ਦੁੱਖ ਦਾ ਅਰਥ ਹੈ ਪੰਜ ਦੁੱਖ। ਪਿਆਰਿਓ, ਮੈਂ ਆਪਣੀ ਗੱਲ ਕਰ ਰਿਹਾ, ਖਰਨ ਦੀ ਤਰ੍ਹਾਂ ਮੈਨੂੰ ਕੰਨਾਂ ਦਾ ਰਸ ਚੰਬੜਿਆ, ਸੱਚੀ ਹੈ ਕਿ ਪਤੰਗੇ ਦੀ ਤਰ੍ਹਾਂ ਅੱਖਾਂ ਦਾ ਰਸ ਚੰਬੜਿਆ, ਮੱਛੀ ਦੀ ਤਰ੍ਹਾਂ ਜੀਵ ਦਾ ਰਸ ਚੰਬੜਿਆ, ਭਵਰੇ ਦੀ ਤਰ੍ਹਾਂ ਗੰਧ ਸੁਗੰਧ ਦਾ ਰਸ ਚੰਬੜਿਆ, ਹਾਥੀ ਦੀ ਤਰ੍ਹਾਂ ਸਪਰਸ਼ ਦਾ ਚੰਬੜਿਆ। ਭਗਤ ਜੀ ਕਹਿੰਦੇ ਨੇ ਵਾਹਿਗੁਰੂ ਜੀ, ਇਹ ਪੰਜਾਂ ਜੀਵਾਂ ਨੂੰ ਇੱਕ ਇੱਕ ਦੋਸ਼ ਲੱਗਾ, ਇਹ ਪੰਜਾਂ ਨੇ ਇੱਕ ਇੱਕ ਦੋਸ਼ ਨਾਲ ਮਾਰ ਦਿੱਤੇ, ਪੰਜੇ ਮਰ ਗਏ, ਤੇ ਇਕੱਲੇ ਬੰਦੇ ਵਿੱਚ ਪੰਜ ਪੈਣੇ, ਇਹਦਾ ਬਚਾਅ ਕਿੱਥੇ ਹੋਣਾ ਹੈ? ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਹੋਵੇ ਜੋ ਪੰਜ ਕੋ ਮਾਰਦਾ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ, ਪੰਜ ਦੋਖ ਆਸਾਧ। ਇੱਥੇ ਯਾਦ ਰੱਖਿਓ, ਇੱਥੇ ਆਸਾਧ ਦਾ ਅਰਥ ਹੈ ਜਿਹੜੇ ਸਾਧੇ ਨਾ ਜਾ ਸਕਣ, ਇਹ ਆਸਾਧ ਦੂਜਾ ਅਰਥ ਨਹੀਂ ਕਰਨਾ। ਪੰਚ ਦੋਖ ਆਸਾਧ ਜਾਂ ਮਹਿ, ਪਾਠ ਵੱਖਰਾ ਵੱਖਰਾ, ਕਿ ਜੇ ਜਾਮੈ ਕਰਾਂਗੇ ਤੇ ਸਰੀਰ ਬਣ ਜਾਏਗਾ। ਪੰਚ ਦੋਖ ਆਸਾਧ ਜਾਮੈ, ਜਿਸ ਬੰਦੇ ਦੇ ਸਰੀਰ ਵਿੱਚ ਨਾ ਸਾਧੇ ਜਾਣ ਵਾਲੇ ਪੰਜ ਦੋਖ ਨੇ, ਤਾਂ ਕਿ ਕੇਤਕ ਆਸ, ਉਹ ਬੰਦਾ ਕਿਵੇਂ ਬਚੇਗਾ ਜਿਹਨੇ ਇਕੱਲੇ ਨੂੰ ਪੰਜ ਚੰਬੜੇ ਹੋਏ? ਇਸ ਤੋਂ ਅਗਲੀ ਬੇਨਤੀ, ਕਿਵੇਂ ਇਹਨੂੰ ਮਾਰੀਏ? ਇੱਕ ਸ਼ਬਦ ਹੋਰ ਪੜਾਂਗਾ, ਉਹ ਸ਼ਬਦ ਹੈ ਦੇਹੀ ਗਾਵਾ। ਮੈਂ ਇਸ ਤੇ ਕਿਤੇ ਬੋਲ ਰਿਹਾ ਵਾਂ, ਖਾਲਸਾ ਸੋਏ ਜੋ ਪੰਚ ਕੋ ਮਾਰੈ, ਦੇਹੀ ਗਾਵਾ ਜੀਉ ਧਰਮੈ ਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਣੂ ਰਸਪਤ, ਇੰਦਰੀ ਕਹਿਆ ਨਾ ਮਾਨਾ। ਭਾਵਾਂ ਮੈਨੂੰ ਪਤਾ ਹੈ ਇਹ ਸ਼ਬਦ ਅਕਸਰ ਭੋਗ ਤੇ ਪੜਿਆ ਜਾਂਦਾ, ਪਰ ਗੁਰਮੁਖੋ ਇਹਦਾ ਸੰਬੰਧ ਮਰੇ ਹੋਏ ਨਾਲ ਨਹੀਂ, ਇਹਦਾ ਸੰਬੰਧ ਮਰਨ ਤੋਂ ਪਹਿਲਾਂ ਜ਼ਿੰਦਗੀ ਜੀਣ ਵਾਲੇ ਦੇ ਨਾਲ ਹੈ। ਕਿਉਂਕਿ ਅਸੀਂ ਇੱਕੋ ਤੁਕ ਲੈਂਦੇ ਹਾਂ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਖੇਤੀ ਕਰੋ ਨਵੇਰਾ। ਉਹ ਗੁਰਮੁਖੋ, ਖੇਤੀ ਕਰੋ ਨਵੇਰਾ ਦਾ ਅਰਥ ਮੌਤ ਤੱਕ ਨਹੀਂ, ਖੇਤੀ ਕਰੋ ਦਾ ਨਵੇਰਾ ਅਰਥ ਹੈ ਹੁਣ ਤੂੰ ਖਾਲਸਾ ਬਣ। ਇਸ ਰਣ ਤੱਤੇ ਵਿੱਚ ਜਿੱਥੇ ਵਕਾਰ ਲੁੱਡੀਆਂ ਪਾਉਂਦੇ ਪਏ ਨੇ, ਸਵਾਦ ਤਾਂ ਮਰਨ ਤੋਂ ਪਹਿਲਾਂ ਪਹਿਲਾਂ ਇਹਨਾਂ ਦਾ ਲੇਖਾ ਮੁਕਾ ਕੇ ਜਾ, ਇਹਨੂੰ ਮਾਰ ਕੇ ਜਾਈ। ਹੁਣ ਇਹਦੇ ਅਰਥ ਥੋੜੇ ਜਿਹਾ ਆਪਾਂ ਕਰਨੇ ਆ। ਦੇਹੀ ਗਾਵਾਂ, ਗਾਂਵ ਹਿੰਦੀ ਦਾ ਲਫਜ ਨਾ, ਗਾਉਂ ਪਿੰਡ ਜਿਹਨੂੰ ਕਹਿੰਦੇ ਆ ਪੰਜਾਬੀ ਚ, ਸਰੀਰ ਇੱਕ ਪਿੰਡ ਹੈ। ਦੇਹੀ ਗਾਵਾ ਜੀਓ ਧਰ ਮਹਿ ਤੋ, ਇਹਦੇ ਵਿੱਚ ਜਿਹੜਾ ਚੌਧਰੀ ਉਹ ਸਾਡੀ ਜਿੰਦ ਹੈ, ਆ ਜਿੰਦ ਜਿਹੜੀ ਸਾਡੀ ਇਹ ਚੌਧਰੀ ਹੈ ਨਾ, ਇਹਦੇ ਕਰਕੇ ਚੱਲਦਾ। ਜੀਓ ਧਰ ਮਹਿ ਤੋ ਬਸੈ ਪੰਜ ਕਿਰਸਾਨਾ, ਇਸ ਦੇ ਵਿੱਚ ਪੰਜ ਕਿਰਸਾਨ ਰਹਿੰਦੇ ਨੇ ਜੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹਦੇ ਹੋਰ ਅਰਥ ਕਰਾਂ, ਇਸ ਕਿਰਸਾਨ ਇਹਨੂੰ ਵੀ ਕਿਹਾ ਜਿਹੜੇ ਪੰਜ ਗਿਆਨ ਇੰਦਰੇ ਨੇ, ਤੇ ਇਹਦੇ ਵਿੱਚ ਪੰਜਾਂ ਦਾ ਜ਼ਿਕਰ ਕੀਤਾ। ਮਹਾਰਾਜ ਕਿਹੜੇ? ਕਹਿਣ ਲੱਗੇ ਕਰਾਂ ਕੀ, ਇਹ ਕਿਰਸਾਨ ਇੰਨੇ ਬਾਗੀ ਨੇ, ਇੰਨੇ ਆਕੀ ਨੇ, ਮੈਂ ਤਰਲੇ ਕਰਨਾ, ਮੇਰੀ ਗੱਲ ਹੀ ਕੋਈ ਨਹੀਂ ਮੰਨਦੇ। ਦੇਹੀ ਗਾਵਾ ਜੀਓ ਧਰ ਮਹਿ ਤੋ ਬਸੈ ਪੰਜ ਕਿਰਸਾਨਾ, ਨੈਨੂ ਅੱਖਾਂ, ਨਕਟੂ ਆ ਨੱਕ, ਸਰਵਣੂ ਮੇਰੇ ਕੰਨ, ਇੰਦਰੀ ਮਰ, ਨੈਨੂ ਨਕਟੂ ਸਰਵਣੂ ਰਸਪਤ, ਮੇਰੀ ਜੀਵ ਰਸ ਚੱਖਣ ਵਾਲੀ, ਇੰਦਰੀ ਕਹਿਆ ਨਾ ਮਾਨਾ, ਤੇ ਵਾਸ਼ਨਾ ਭੋਗਣ ਵਾਲੀ ਇੰਦਰੀ, ਇਹਨਾਂ ਪੰਜਾਂ ਨੇ ਮੇਰੀ ਗੱਲ ਨਹੀਂ ਮੰਨੀ, ਸੱਚੀ ਮੁੱਚੀ ਇਹ ਸਰੀਰ ਦੇ ਉੱਤੇ ਕਬਜ਼ਾ ਕਰੀ ਬੈਠੇ। ਫਿਰ ਮੈਂ ਬੇਨਤੀ ਕਰਾਂ, ਮੈਂ ਲਫਜ਼ ਵਰਤੇ ਨੈਨੂ ਵਰਤਿਆ, ਨੈਨੂ ਦਾ ਸੰਬੰਧ ਪਤੰਗੇ ਨਾਲ ਹੋ ਗਿਆ। ਨਕਟੂ ਵਰਤਿਆ, ਇਹਦਾ ਸੰਬੰਧ ਭਵਰੇ ਨਾਲ ਹੋ ਗਿਆ। ਸਰਵ ਨੂੰ ਵਰਤਿਆ, ਇਹਦਾ ਸੰਬੰਧ ਖਰ ਨਾਲ ਹੋ ਗਿਆ। ਰਸਪਤ ਵਰਤਿਆ, ਇਹਦਾ ਸੰਬੰਧ ਮੱਛੀ ਨਾਲ ਹੋ ਗਿਆ। ਤੇ ਇੰਦਰੀ ਸ਼ਬਦ ਜਿਹੜਾ ਵਰਤਿਆ, ਉਹਦਾ ਸਪਰਸ਼ ਨਾਲ ਸੰਬੰਧ ਹੈ, ਉਹਦਾ ਸੰਬੰਧ ਹਾਥੀ ਨਾਲ ਹੋ ਗਿਆ। ਇਹ ਹੈ ਪੰਜ ਅੰਦਰ ਪਏ ਨੇ। ਮਹਾਰਾਜ ਕਹਿੰਦੇ ਦੇਹੀ ਗਾਵਾ ਜੀਉ ਤਰ ਮੈਂ ਤੋਂ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਕਾਲ ਪੁਰਖ ਵਾਹਿਗੁਰੂ ਅਬ ਨਾ ਬਸੂ ਏ ਗਾਉ ਘਰੀ ਘਰੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾ। ਇੱਥੇ ਧਿਆਨ ਨਾ ਸੁਣਿਓ, ਕਾਹਿਤ ਇਹਦਾ ਅਰਥ ਹੈ ਜਿਸ ਨੂੰ ਕਿਹਾ ਜਾਂਦਾ ਹੈ, ਚੇਤੂ ਇੱਥੇ ਚੇਤੂ ਦਾ ਅਰਥ ਚਿਤਨਾ ਨਹੀਂ, ਇੱਥੇ ਚੇਤੂ ਦਾ ਅਰਥ ਚਿੱਤਰਗੁਪਤ। ਕਹਿੰਦੇ ਬਾਬਾ ਹੇ ਵਾਹਿਗੁਰੂ ਹੁਣ ਮੈਂ ਸਰੀਰ ਚ ਨਹੀਂ ਵਸਣਾ, ਇੱਥੇ ਤਾਂ ਘੜੀ ਘੜੀ ਦਾ ਲੇਖਾ ਮੰਗਦਾ ਜਿਹਨੂੰ ਤੁਸੀਂ ਚਿੱਤਰਗੁਪਤ ਬਣਾਇਆ। ਘੜੀ ਘੜੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾਉ। ਅੱਗੇ ਹੈ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਕਹਿੰਦੇ ਜਦੋਂ ਜੀਓ ਤੋਂ ਪੁੱਛਿਆ ਨਾ, ਫਿਰ ਮੇਰੀ ਗੱਲ ਸੁਣਿਓ, ਗੱਲ ਤਾਂ ਜਿੰਦ ਤੋਂ ਪੁੱਛੀ ਜਾਣੀ। ਇਹ ਸਰੀਰ ਤਾਂ ਕਈ ਵਾਰੀ ਆਇਆ, ਕਈ ਵਾਰੀ ਡੁੱਬਾ, ਕਈ ਵਾਰੀ ਮਰਿਆ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਪੰਚ ਕਿਰਸਾਣਵਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ। ਅੱਖਾਂ ਤਾਂ ਪਹਿਲੀ ਭੱਜ ਗਈਆਂ ਪਿਆਰਿਓ, ਮੈਂ ਇੱਕ ਹੋਰ ਬੇਨਤੀ ਕਰਾਂ। ਇੱਕ ਸ਼ਬਦ ਕਹੇ ਵਾਹਿਗੁਰੂ, ਆਪਾਂ ਫਿਰ ਵੀ ਯਤਨ ਕਰਨਾ ਕਿ ਜੋ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੰਦ ਲਾਲ ਜੀ ਇਹ ਲਿਖੋ ਮੇਰਾ ਖਾਲਸਾ ਐਸਾ ਹੋਵੇ। ਆ ਜਿਉਂ ਜਿਉਂ ਸਰੀਰ ਢਲਦਾ ਪਿਆ ਨਾ ਸਾਡੇ ਸਭ ਦਾ, ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ, ਉਹ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਇਹਨੇ ਸਿਆਪਾ ਪਾਇਆ ਨਾ ਸਾਰਿਆਂ ਨੇ ਚੱਬਣ। ਵੈਸੇ ਇੱਥੇ ਚੱਬਣ ਦੇ ਇੱਥੇ ਭਾਵ ਅਰਥ ਲੈਣੇ, ਚੱਬਣ ਦਾ ਅਰਥ ਹੈ ਜਿਸ ਦੰਦਾਂ ਨਾਲ ਆਪਾਂ ਰੋਟੀ ਚਬਾਨੇ ਕੋਈ ਚੀਜ਼ ਖਾਂਦੇ, ਇਹਦਾ ਅਰਥ ਹੋ ਗਿਆ ਦੰਦ। ਚੱਲਣ ਚੱਲਣ ਦਾ ਅਰਥ ਪੈਰਾਂ ਨਾਲ, ਆਪਾਂ ਪੈਰਾਂ ਨਾਲ ਚੱਲਦੇ ਹਾਂ। ਚੱਬਣ ਚੱਲਣ ਰਤਨ, ਰਤਨ ਦਾ ਅਰਥ ਹੈ ਚਮਕਦੇ ਹੋਏ ਰਤਨ, ਇਹਦਾ ਅਰਥ ਹੈ ਚਮਕਦੀਆਂ ਹੋਈਆਂ ਅੱਖਾਂ। ਚੱਬਣ ਚੱਲਣ ਰਤਨ ਸੇ ਸੁਨੀਅਰ, ਸੁਨੀਅਰ ਦਾ ਅਰਥ ਹੈ ਅਕਨ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਕਹਿੰਦੇ ਵੇਖੋ ਲੋਕੋ, ਹੁਣ ਦੰਦ ਕੋਈ ਨੀ, ਦੰਦ ਮਰਨ ਤੋਂ ਪਹਿਲਾਂ ਸਾਥ ਛੱਡ ਗਏ, ਪੈਰ ਪਹਿਲਾਂ ਸਾਥ ਛੱਡ ਗਏ, ਤੁਰ ਨਹੀਂ ਹੁੰਦਾ, ਕੰਨ ਸੁਣ ਨਹੀਂ ਸਕਦੇ, ਅੱਖਾਂ ਤੋਂ ਦਿਸਣਾ ਬੰਦ ਹੋ ਗਿਆ। ਕਹਿੰਦੇ ਮੇਰਾ ਸਰੀਰ ਢਾਹਾ ਮਾਰ ਕੇ ਕਹਿੰਦਾ ਓਏ ਸਾਰੀ ਜ਼ਿੰਦਗੀ ਇਹਨਾਂ ਦੇ ਪਿੱਛੇ ਮਾੜੇ ਕਰਮ ਮੈਂ ਕਰਦਾ ਰਿਹਾ, ਕਿੰਨੇ ਧੋਖੇਬਾਜ ਨਿਕਲੇ, ਮਰਨ ਤੋਂ ਪਹਿਲੀ ਸਾਥ ਛੱਡ ਗਏ। ਫਿਰ ਬੇਨਤੀ ਸੁਣੋ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਖੇੜੇ। ਇਹ ਲੈਂਦੀ ਪੰਜਾਬੀ ਹੈ ਜੀ, ਖੇੜਾ ਦਾ ਲਫ਼ਜ਼ੀ ਅਰਥ ਹੈ ਸਰੀਰ, ਖੇੜੇ ਮੁੱਤੀ ਢਾਹ, ਮੁੱਤੀ ਦਾ ਅਰਥ ਹੈ ਮਾਰੀ, ਢਾਹ ਦਾ ਅਰਥ ਸਮਝੇ ਆਪਾਂ ਢਾਹਾਂ ਮਾਰਨੀਆਂ। ਖੇੜੇ ਮੁੱਤੀ ਢਾਹ ਸੇ ਜਾਨੀ ਚੱਲ ਗਏ, ਜਿਹੜੇ ਏਡੇ ਪਿਆਰੇ ਸਨ, ਦੰਦ ਚਮਕਦੇ ਸਨ, ਅੱਖਾਂ ਇਸ ਲੋਕ ਸੁਰਮਾ ਪਾਉਂਦੇ ਸਨ, ਗੁਰਮੁਖੋ ਕੰਨਾਂ ਦੇ ਵਿੱਚ ਵਾਲੇ ਪਾਉਂਦੇ ਸਨ, ਕਿੰਨਾ ਕੁਝ ਕੀਤਾ। ਕਹਿਣ ਲੱਗੇ ਸਾਰੇ ਖਤਮ ਹੋ ਗਿਆ, ਸਰੀਰ ਉਹੀ ਏ ਪਿਆਰਿਓ ਜਿਨ੍ਹਾਂ ਦੀ ਖਾਤਰ ਮੈਂ ਗੁਰੂ ਵੱਲ ਨਾ ਚੱਲਿਆ, ਅੱਜ ਉਹ ਮੇਰਾ ਮਰਨ ਤੋਂ ਪਹਿਲੀ ਸਾਥ ਛੱਡ ਗਏ। ਇਹ ਕਾਬੂ ਕਿਵੇਂ ਕਰੀਏ? ਉੱਥੇ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ ਕਿ ਲੈ ਬੰਧਿਓ ਜੀਓ ਦਰਬਾਰੀ, ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਹੁਣ ਅਗਲਾ ਸਵਾਲ ਫਿਰ ਉੱਥੇ ਵੀ ਇਹ ਮਾਰੀਏ ਕਿਵੇਂ, ਇਹ ਕਾਬੂ ਕਿਵੇਂ ਹੋ ਸਕਦੇ ਆ, ਇਹਨਾਂ ਨੂੰ ਕਿਵੇਂ ਬੰਨਿਆ ਜਾ ਸਕਦਾ। ਇੱਕ ਸ਼ਬਦ ਮੈਂ ਅੱਜ ਥੋੜਾ ਜਿਹਾ ਮਹਿੰਗਾ ਲਿਆ, ਉਹ ਸ਼ਬਦ ਹੈ ਕਿਵੇਂ ਪੰਚ ਕੋ ਮਾਰੇ। ਇਹ ਨੇੜੇ ਨਹੀਂ ਲੱਗਣ ਦਿੰਦੇ, ਕਾਮ ਕ੍ਰੋਧ ਲੋ ਮੋਹੰਕਾਰ। ਬਾਬਾ ਫਰੀਦ ਸਾਹਿਬ ਦੇ ਜੀਵਨ ਚ ਘਟਨਾ ਹੈ, ਉਹਨਾਂ ਨੇ ਇਹ ਕੀਤਾ, ਉਹਨਾਂ ਦਾ ਸ਼ਲੋਕ ਦੇ ਅਰਥ ਪੁਰਾਣੇ ਗੁਰਸਿੱਖ ਕਰਦੇ ਸਨ। ਪਹਿਲੇ ਸਮਿਆਂ ਦੇ ਵਿੱਚ ਜਿਹੜਾ ਸੁਰਮਾ ਹੈ ਇਹ ਪੀ ਕੇ ਪਾਇਆ ਜਾਂਦਾ ਸੀ ਅੱਖਾਂ ਚ, ਸੁਰਮਾ ਰੋਜ਼ ਪੀਣਾ ਉਹਨੂੰ ਪਾਉਣਾ। ਕਹਿੰਦੇ ਇੱਕ ਔਰਤ ਜਿਸ ਦੇ ਘਰ ਵਿੱਚ 10 ਹੀ ਸੁਰਮਾ ਪੀਂਦੀ ਹੁੰਦੀ ਸੀ, ਇੱਕ ਦਿਨ ਉਹ ਸੁਰਮਾ ਪੀ ਰਹੀ ਸੀ, ਉਹਦੇ ਤੋਂ ਬਾਰੀਕ ਨਹੀਂ ਪੀਸਾ ਗਿਆ, ਸੁਰਮਾ ਮੋਟਾ ਰਹਿ ਗਿਆ। ਜਦੋਂ ਉਹਨੇ ਸਲਾਈ ਭਰ ਕੇ ਅੱਖਾਂ ਚ ਪਾਈ ਤੇ ਅੱਖਾਂ ਚੋਂ ਪਾਣੀ ਨਿਕਲਣ ਲੱਗ ਪਿਆ। ਉਸ ਔਰਤ ਨੇ ਆਪਣੀ ਉਸ ਦਾਸੀ ਨੂੰ, ਆਪਣੀ ਉਸ ਸੇਵਕਾ ਨੂੰ ਡਾਂਟਿਆ, ਉਹਨੂੰ ਸਰੀਰਕ ਤੌਰ ਤੇ ਪੀੜਿਤ ਵੀ ਕੀਤਾ ਕਿ ਕਮਕਤੇ ਤੈਨੂੰ ਪਤਾ ਨਹੀਂ ਕਿ ਸੁਰਮਾ ਇੰਨਾ ਮੋਟਾ ਹੈ, ਮੇਰੀਆਂ ਅੱਖਾਂ ਵਿੱਚ ਧਾਰੀ ਪਾਈ ਤੇ ਪਾਣੀ ਨਿਕਲ ਰਿਹਾ ਹੈ। ਬਾਬਾ ਫਰੀਦ ਸਾਹਿਬ ਲੰਘੇ ਜਾ ਰਹੇ ਸਨ, ਕਬਰਾਂ ਵਿੱਚੋਂ ਲੰਘੇ, ਇੱਕ ਖੋਪੜੀ ਬਾਹਰ ਪਈ ਸੀ। ਉਸ ਖੋਪੜੀ ਦੇ ਵਿੱਚ ਕੱਖ ਸਨ, ਅੱਖਾਂ ਵਾਲੀ ਜਿਹੜੀ ਖੋੜ ਸੀ ਉਸ ਖੋੜ ਦੇ ਵਿੱਚ, ਉਸ ਸਪੇਸ ਦੇ ਵਿੱਚ ਕੱਖ ਸਨ। ਕੱਖਾਂ ਦੇ ਵਿੱਚ ਪੰਛੀਆਂ ਨੇ ਆਂਡੇ ਦਿੱਤੇ ਤੇ ਉਹਨਾਂ ਆਂਡਿਆਂ ਵਿੱਚੋਂ ਬੱਚੇ ਨਿਕਲ ਰਹੇ ਸਨ। ਬਾਬਾ ਜੀ ਰੁਕ ਗਏ। ਬਾਬਾ ਫਰੀਦ ਸਾਹਿਬ ਜੀ ਉਹਨਾਂ ਨੇ ਉਸ ਖੋਪੜੀ ਨੂੰ ਦੇਖਿਆ, ਅੱਖਾਂ ਭਰ ਲਈਆਂ ਤੇ ਮੁਰੀਦਾਂ ਨੇ ਪੁੱਛਿਆ, ਜੀ ਕਿਉਂ? ਕਹਿਣ ਲੱਗੇ, ਇਹ ਉਸ ਔਰਤ ਦੀ ਖੋਪੜੀ ਹੈ ਜਿਹੜੀ ਜਿਉਂਦੇ ਜੀ ਅੱਖਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਸੀ। ਤੇ ਸੱਚ ਇਵੇਂ ਸੁਰਮੇ ਦੀ ਧਾਰੀ ਮੋਟਾ ਸੁਰਮਾ ਹੋਣ ਕਰਕੇ ਰੜਕਦਾ ਸੀ ਸੁਰਮਾ। ਅੱਜ ਕਹਿੰਦੇ, ਮੈਂ ਅੱਖਾਂ ਤਾਂ ਭਰੀਆਂ ਨੇ, ਕਿੱਥੇ ਗਈ ਹੋ ਤੂੰ? ਤੇਰੀਆਂ ਅੱਖਾਂ ਵਾਲੀ ਖੋੜ ਵਿੱਚ ਤਾਂ ਪੰਛੀਆਂ ਨੇ ਆਂਡੇ ਦਿੱਤੇ ਨੇ, ਅੱਜ ਤੈਨੂੰ ਰੜਕਦਾ ਕੁਛ ਨਹੀਂ। ਉਹ ਸਲੋਕ ਹੈ, ਜਿਨ ਲੋਇਣ ਜਗ ਮੋਹਿਆ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡੇਠ, ਉਹਨਾਂ ਕਿਹਾ ਮੈਂ ਦੇਖੇ ਨੇ। ਇਹਦਾ ਮਤਲਬ ਸਾਖੀ ਦੀ ਪ੍ਰੋੜਤਾ ਕਰ ਰਹੇ ਨੇ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡੇਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬੈਠ। ਜਿਹੜੇ ਸੁਰਮੇ ਦੀ ਧਾਰੀ ਨਹੀਂ ਸੰਜਰ ਸਕਦੇ, ਮੈਂ ਆਪ ਨੂੰ ਬੇਨਤੀ ਕਰਾਂਗਾ, ਖਾਲਸਾ ਜੀ ਪੰਜਾਂ ਨੂੰ ਜਿੱਤਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਦੋ ਤਰ੍ਹਾਂ ਦੇ ਅਰਥ ਲਏ ਆ। ਇੱਕ ਤਾਂ ਅਸੀਂ ਸ਼ਬਦ ਰੋਜ਼ ਪੜ੍ਹਨੇ ਆ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਏ ਤੈ ਸੁਰਾ ਮੈਂ, ਫਿਰ ਉਸ ਤੇ ਆਉਣਾ ਖਾਲਸਾ ਸੋਏ ਜੋ ਪੰਚ ਕੋ ਮਾਰੇ। ਕਹਿੰਦੇ ਜਿਸ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਏ, ਪ੍ਰੇਮ ਪੈ ਜਾਏ, ਉਹ ਸੂਰਮਾ ਹੈ। ਜਾ ਕੋ ਜਿਸ ਨੂੰ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਏ ਹੈ ਸੂਰਾ ਆਤਮ ਜਿਣੈ ਪੰਚ ਕੋ ਮਾਰੈ। ਜਿਨਨੇ ਬੰਦਗੀ ਕਰ ਕਰਕੇ ਇਹਨਾਂ ਪੰਜਾਂ ਤੇ ਕਾਬੂ ਪਾ ਕੇ ਆਪਣੇ ਮਨ ਨੂੰ ਜਿੱਤ ਲਿਆ। ਆਤਮ ਜਿਣੈ ਸਗਲ ਵਸ ਤਾਂ ਕਹਿ, ਸਗਲ ਦਾ ਅਰਥ ਇੱਕ ਤਾਂ ਬਾਹਰ ਦਾ ਕਿ ਸਾਰੀ ਦੁਨੀਆਂ ਉਹਦੇ ਵਸ ਨਹੀਂ, ਗੁਰਮੁਖੋ ਅਰਥ ਇਹਦਾ ਇਹ ਵੀ ਹੈ, ਆਤਮ ਜਿਣੇ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ। ਸਗਲ ਵਸ ਤਾਂ ਕਹਿ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹਰ ਇੰਦਰਾ ਉਹਦੇ ਅਧੀਨ ਹੋ ਜਾਂਦਾ ਹੈ, ਅੱਖਾਂ ਉਹਦੇ ਅਧੀਨ ਨੇ, ਕੰਨ ਉਹਦੇ ਅਧੀਨ ਨੇ। ਸਗਲ ਵਸ ਤਾਂ ਕਹਿ, ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ, ਇਸ ਤਰ੍ਹਾਂ ਕਾਬੂ ਆਉਣਾ। ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸਹਿ ਮੇਰਾ ਹੀਆ ਰਹਿ, ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ। ਇੱਕ ਸ਼ਬਦ ਆਪਾਂ ਪੜ੍ਹੀਏ, ਸ਼ਬਦ ਹੈ ਕਿਵੇਂ ਜਿੱਤਿਆ ਜਾਏ, ਇਹਨੂੰ ਹਰਾਉਂਦਾ ਕੌਣ, ਇਹਦੀ ਫੌਜ ਕਿਹੜੀ ਹੈ? ਉਹ ਪੰਜ ਖੂਨ ਤੇ ਬੰਦਾ ਕਾਬੂ ਕਰ ਲੈ, ਇਹਨਾਂ ਪੰਜਾਂ ਦੇ ਤਾਂ ਲਾਮ ਲਸ਼ਕਰ ਹੀ ਬੜਾ। ਇੱਕ ਸ਼ਬਦ ਹੈ, ਕਿਉਂ ਲੀਜੈ ਗੱਡ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪੰਜ ਪਚੀਸ ਮਹਾਮਦ ਮਦਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਾਂ ਕਰੂੰ ਰਗਰਾਇਆ। ਦੇਖੋ ਸ਼ਬਦ ਕਬੀਰ ਸਾਹਿਬ ਦਾ, ਕਾਂ ਕਰੂੰ ਰਗਰਾਇਆ, ਕਾਮ ਕਿਵਾਰੀ ਦੁੱਖ ਸੁੱਖ ਦਰਬਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਕਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹਿ ਘੱਟ ਪੀਤਰ, ਇਉਂ ਗੜ ਲਿਓ ਨਾ ਜਾਈ। ਅੱਗੇ ਜੀ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਏਕੈ ਚੋਟ ਸਜਾਇਆ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ, ਪਕੜਿਓ ਗੜ ਕੋ ਰਾਜਾ ਪੰਚ ਕੋ ਮਾਰ, ਪਕੜਿਓ ਗੜ ਕੋ ਰਾਜਾ ਭਗਵਤ ਪੀਰ, ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ। ਮੈਂ ਤੁਹਾਨੂੰ ਇੱਕ ਬੇਨਤੀ ਖਾਲਸਾ ਜੀ, ਅੱਜ ਆਪਾਂ ਕਰ ਰਹੇ ਸਾਂ ਇਸ ਸ਼ਬਦ ਨੂੰ, ਜੇ ਕਿਤੇ ਜ਼ਿੰਦਗੀ ਚ ਇਹ ਸ਼ਬਦ ਦੀ ਕਿਰਪਾ ਹੋ ਜਾਏ, ਸੱਚੀ ਮੁੱਚੀ ਸਿੱਖ ਅੰਦਰ ਦਾ ਵੀ ਰਾਜ ਲੈ ਸਕਦਾ ਤੇ ਬਾਹਰ ਦਾ ਵੀ ਲੈ ਸਕਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403 8295000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਆ ਸਰੀਰ ਹੈ ਕਿਲਾ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਰਹਿੰਦੀਆਂ ਤੇ ਕਾਬੂ ਕਿਵੇਂ ਹੁੰਦੀਆਂ। ਇਹ ਹੈ ਕਿਉਂ ਲੀਜੈ ਗੜ ਬੰਕਾ ਭਾਈ। ਗੜ ਦਾ ਅਰਥ ਕਿਲਾ, ਬੰਕਾ ਦਾ ਅਰਥ ਹੁੰਦਾ ਪੀਡਾ, ਜਿਹਨੂੰ ਕੋਈ ਤੋੜ ਨਾ ਸਕੇ। ਮਹਾਰਾਜ ਕਹਿੰਦੇ ਨੇ ਕਬੀਰ ਸਾਹਿਬ ਜੀ, ਮੈਂ ਅੰਦਰ ਨੂੰ ਜਿੱਤਣਾ ਚਾਹੁੰਦਾ। ਜਿਹਨੂੰ ਗੁਰਬਾਣੀ ਚ ਆਪ ਪੜ੍ਹਦੇ ਹੋ, ਮਨ ਜੀਤੈ ਜਗ ਜੀਤ, ਜਿਹਨੂੰ ਆਪ ਜੀ ਪੜ੍ਹਦੇ ਹੋ, ਆਪ ਸਵਾਰਾ ਮੈਂ ਮਿਲਾ, ਆਪਾਂ ਕਿਵੇਂ ਸਵਾਰਿਆ ਜੇ। ਕਿਉਂ ਲੀਜੈ ਗੜ ਬੰਕਾ ਭਾਈ। ਹੁਣ ਇੱਕ ਪਾਸੇ ਬਾਣੀ ਨੇ ਕਿਹਾ ਸਰੀਰ ਕੱਚ ਦਾ ਕਿਲਾ ਹੈ, ਇਹ ਮਿੱਟੀ ਦਾ ਪੁਤਲਾ ਹੈ, ਪਰ ਗੁਰਬਾਣੀ ਕਹਿ ਰਹੀ ਜਦੋਂ ਅੰਦਰੋਂ ਝਾਤੀ ਮਾਰਨੇ ਆ, ਵਾਸ਼ਨਾ ਦਾ ਕਿਲਾ ਬੜਾ ਪੱਕਾ। ਕਿਉਂ ਲੀਜੈ ਗੜ ਬੰਕਾ ਭਾਈ, ਪੱਕੇ ਕਿਲੇ ਨੂੰ ਕਿਵੇਂ ਜਿੱਤਾਂ। ਦੋਵਰ ਕੋਟ ਅਰ ਤੇਵਰ ਖਾਈ, ਸੁਣਿਓ, ਕੋਟ ਦਾ ਅਰਥ ਕਿਲਾ, ਦੋਵਰ ਦਾ ਲਫ਼ਜ਼ੀ ਅਰਥ ਹੈ ਦੋ। ਕਹਿੰਦੇ ਜਿੱਤਾਂ ਕਿਵੇਂ, ਪਹਿਲੀ ਸਭ ਤੋਂ ਬਿਮਾਰੀ ਇਹ ਵੇ ਰਾਗ ਤੇ ਦਵੈਸ਼, ਇਹ ਫਸੀਲ ਹੈ, ਇਹ ਕੰਧ ਹੈ ਕਿਲੇ ਦੀ। ਰਾਗ ਦਾ ਅਰਥ ਆਪਣਿਆਂ ਨੂੰ ਦੇਖ ਕੇ ਮੋਹ ਪੈਦਾ ਹੋ ਜਾਂਦਾ, ਜਿਹਦੇ ਨਾਲ ਵਿਚਾਰ ਨਾ ਮਿਲਦੇ ਹੋਣ ਉਹਦੇ ਪ੍ਰਤੀ ਦਵੈਸ਼ ਪੈਦਾ ਹੋ ਜਾਂਦੀ। ਨਾਮ ਕਿੱਥੇ ਟਿਕਣਾ ਜੀ, ਇਸ ਦੇ ਅਰਥ ਧਿਆਨ ਨਾਲ ਸੁਣਿਓ ਗੁਰਮੁਖੋ। ਰਾਗ ਦੋਵਰ, ਦੋਵਰ ਦਾ ਅਰਥ ਰਾਗ ਤੇ ਦਵੈਸ਼। ਫਿਰ ਬੇਨਤੀ ਹੈ, ਜਦੋਂ ਮਨ ਨੂੰ ਜਿੱਤਣ ਲੱਗਣਾ, ਪੁੱਤਰ ਧੀਆਂ ਮਾਪੇ ਮਿੱਤਰ ਚੇਤੇ ਹੁੰਦੇ ਨੇ ਤੇ ਰਾਗ ਦੀ ਫਸੀਲ ਹੋ ਜਾਂਦੀ ਕੰਧ, ਤੇ ਜਦੋਂ ਵਿਰੋਧੀ ਚੇਤੇ ਆਉਂਦੇ ਨੇ ਉਦੋਂ ਦਵੈਸ਼ ਹੋ ਜਾਂਦੀ ਹੈ। ਰਾਗ ਤੇ ਦਵੈਸ਼ ਵਿੱਚ ਹੀ ਨਿਤਰਮ ਕਰਕੇ ਬਾਹਰ ਨਿਕਲ ਆਉਂਦਾ। ਜਿੱਤਣਾ ਕਿੱਥੇ, ਦੋਵਰ ਕੋਟ ਅਰ ਤੇਵਰ ਖਾਈ। ਤੇਵਰ ਦਾ ਅਰਥ ਵੈਸੇ ਤਿੰਨ ਹੈ, ਉਹ ਤਿੰਨ ਦਾ ਤੇ ਰਜ ਗੁਣ, ਤਮ ਗੁਣ, ਸੱਤ ਗੁਣ ਜਿਹਨੂੰ ਮਾਇਆ ਕਹਿੰਦੇ ਆ, ਤ੍ਰੈ ਗੁਣੀ ਮਾਇਆ ਦੀ ਖਾਈ ਹੈ। ਤੁਹਾਨੂੰ ਪਤਾ ਹੁਣ ਪੁਰਾਤਨ ਸਮੇਂ ਕਿਲਿਆਂ ਦੇ ਦੁਆਲੇ ਖਾਈ ਪੱਟ ਕੇ ਪਾਣੀ ਭਰ ਦਿੰਦੇ ਸਨ ਕਿ ਦੁਸ਼ਮਣ ਥਲ ਅੰਦਰੋਂ ਲੰਘ ਨਾ ਸਕੇ ਦੇ। ਕਹਿੰਦੇ ਪਿਆਰੇ, ਉਹ ਸਰੀਰ ਕਿਲਾ ਹੈ, ਰਾਗ ਤੇ ਦਵੈਸ਼ ਦੀਆਂ ਕੰਧਾਂ ਨੇ, ਰਜ ਗੁਣ, ਤਮ ਗੁਣ, ਸੱਤ ਗੁਣ ਦੀ ਇਹ ਖਾਈ ਹੈ। ਦੋਵਰ ਕੋਟ ਅਰ ਤੇਵਰ ਖਾਈ। ਪਾਂਚ, ਪਾਂਚ ਕਿਹੜੇ ਜੀ, ਕਾਮ ਕ੍ਰੋਧ ਲੋ ਮੋਹੰਕਾਰ। 25 ਅੱਗੇ 25 ਯਾਦ ਰੱਖਿਓ, ਪੰਜ ਨੇ ਅੱਗੇ, ਪੰਜੀ ਪੰਜੀ ਪ੍ਰਕਿਰਤੀਆਂ ਨੇ। ਇਹ ਸ਼ਬਦ ਦੇ ਅਰਥ ਮੈਂ ਸੱਚੀ ਲੋ ਬੜੇ ਸੰਕੋਚ ਕੇ ਕਰਨਾ ਹੁੰਦਾ। 25 ਪ੍ਰਕਿਰਤੀਆਂ ਦਾ ਜ਼ਿਕਰ ਹਿੰਦੂਇਜ਼ਮ ਦੇ ਸ਼ਾਂਕ ਸ਼ਾਸਤਰ ਵਿੱਚ ਹੈ, ਪਰ ਗੁਰੂ ਬਾਣੀ ਚ ਸ਼ਬਦ ਹੈ 5-25 ਮਦ ਮਦ ਸਰ। ਕਹਿੰਦੇ ਮੋਹ ਇਹਦੇ ਵਿੱਚ, ਈਰਸ਼ਾ ਇਹਦੇ ਵਿੱਚ, ਆਡੀ ਪ੍ਰਬਲ ਮਾਇਆ, ਕਹਿੰਦੇ ਈਰਖਾ ਚ ਭਰਿਆ ਹੋਇਆ ਅੰਦਰ। ਉਹ ਵਾਹਿਗੁਰੂ ਕਿੱਥੇ ਪੰਜਾਂ ਨੂੰ ਕਾਬੂ ਕਰਾਂਗਾ, ਮੇਰੇ ਅੰਦਰ ਦੀ ਤਾਂ ਈਰਖ ਹੀ ਮੈਨੂੰ ਟਿਕਣ ਦਿੰਦੀ, ਕਿਉਂ ਜਿੱਤਾਂਗਾ। ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਮੈਂ ਸੱਚੀ ਮੁੱਚੀ ਨਾਮ ਨਹੀਂ ਜਪਦਾ, ਗਰੀਬ ਹੋ ਗਿਆ, ਮੇਰੀ ਤਾਕਤ ਨਹੀਂ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਕਾਹੋਂ ਕਰਾਂ ਕਹਾਂ ਕਰੂੰ ਰੁਗਰਾਇਆ, ਹੇ ਪ੍ਰਭੂ ਮੈਂ ਕੀ ਕਰਾਂ, ਮੈਨੂੰ ਰਾਗ ਤੇ ਦਵੈਸ਼ ਮਾਇਆ ਦੇ ਗੁਣ 5 ਵਕਾਰ ਇਹ ਮੇਰਾ ਖਹਿੜਾ ਨਹੀਂ ਛੱਡਦੇ ਪਏ। ਹੁਣ ਅਗਲੀ ਗੱਲ, ਇਹ ਇੱਥੇ ਕਿਹੜੇ ਨੇ ਅੱਗੇ ਕਬਜ਼ਾ ਕਰੀ ਬੈਠੇ? ਕਹਿੰਦੇ ਕਾਮ ਕਿਵਾਰੀ, ਕਿਵਾਰ ਦਾ ਅਰਥ ਹੁੰਦਾ ਦਰਵਾਜ਼ਾ, ਤੇ ਕਿਵਾਰੀ ਦਾ ਅਰਥ ਹੈ ਦਰਵਾਜ਼ੇ ਦਾ ਮਾਲਕ। ਪੁਰਾਣੇ ਰਾਜਿਆਂ ਦੇ ਘਰਾਂ ਵਿੱਚ ਇੱਕ ਉਹ ਹੁੰਦਾ ਜਿਹਦੇ ਇਸ਼ਾਰੇ ਨਾਲ ਦਰਵਾਜ਼ਾ ਖੁੱਲਦਾ, ਇੱਕ ਗੇਟ ਹੈ, ਇੱਕ ਗੇਟ ਕੀਪਰ ਹੈ, ਇੱਕ ਗੇਟ ਦੇ ਆਫਿਸ ਵਿੱਚ ਬੈਠਾ ਬੂਆ ਖੋਲਣਾ ਕਿ ਨਹੀਂ। ਇਹ 3 ਗੱਲਾਂ ਭਗਤ ਜੀ ਕਰ ਰਹੇ, ਸੁਣਿਓ। ਕਾਮ ਕਿਵਾਰੀ ਕਹਿੰਦੇ ਨੇ ਆਹ ਜਿਹੜੇ ਮੇਰੇ ਦਰਵਾਜ਼ੇ ਨੇ ਨਾ, ਅੱਖਾਂ ਨੱਕ ਕੰਨ, ਇਸ ਕਿਲੇ ਦੇ ਜਿਹੜੇ ਦਰਵਾਜ਼ੇ ਨੇ, ਇਹਨਾਂ ਦਾ ਮਾਲਕ ਕਾਮ ਬਣਿਆ ਹੋਇਆ ਹੈ। ਕਾਮ ਕਹਿੰਦਾ ਅੱਖਾਂ ਖੁੱਲ ਪੈਂਦੀਆਂ, ਕਾਮ ਕਹਿੰਦਾ ਕੰਨ ਸੁਣਨ ਲੱਗ ਪੈਂਦੇ ਗੰਧਨ ਵਹਿਣ, ਕਾਮ ਕਹਿੰਦਾ ਇੰਦਰੀਆਂ ਪ੍ਰਫੁੱਲਤ ਹੋ ਜਾਂਦੀਆਂ। ਕਿਵਾਰੀ ਦੁੱਖ ਸੁੱਖ ਦਰਵਾਨੀ, ਦਰਵਾਨੀ ਦਾ ਅਰਥ ਗੇਟ ਕੀਪਰ, ਬੂਹਾ ਖੋਲਣ ਵਾਲੇ। ਕਹਿੰਦੇ ਆਹ ਜਦੋਂ ਬੂਹੇ ਕਾਮ ਕਹਿੰਦਾ ਹੈ, ਦੁੱਖ ਤੇ ਸੁੱਖ ਦੇ ਖੁੱਲਦਾ, ਜਦੋਂ ਭੋਗ ਵਿੱਚ ਪੈਂਦਾ ਹੈ, ਜ਼ਬਰਦਸਤੀ ਕਰਦਾ ਉਦੋਂ ਸੁੱਖ ਵਿੱਚ ਜਾਂਦਾ, ਤੇ ਜਦੋਂ ਭੋਗ ਦੀ ਸਜ਼ਾ ਮਿਲਦੀ ਉਦੋਂ ਦੁੱਖ ਭੋਗਣ ਲੱਗ ਪੈਂਦਾ ਹੈ। ਦੋ ਹੀ ਚੀਜ਼ਾਂ ਨੇ, ਫਿਰ ਮੈਨੂੰ ਰਿਪੀਟ ਕਰਾਂ, ਕਾਮ ਕਿਵਾਰੀ, ਕਾਮ ਮਾਲਕ ਹੈ ਉਹਦੀ ਇਸ਼ਾਰੇ ਨਾਲ ਖੁੱਲਣੇ ਨੇ, ਕਿਵਾਰੀ ਦੁੱਖ ਸੁੱਖ ਦਰਵਾਨੀ, ਤੇ ਬਾਬਾ ਜੀ ਇਹ ਜਦੋਂ ਬੂਹੇ ਖੁੱਲਦੇ ਨੇ, ਕਹਿੰਦੇ ਦੋ ਹੀ ਕੰਮ ਹੁੰਦਾ ਹੈ, ਪਾਪ ਪੁੰਨ ਦਰਵਾਜ਼ਾ, ਜਾਂ ਤਾਂ ਪਾਪ ਹੁੰਦਾ ਹੈ ਜਾਂ ਪੁੰਨ ਹੁੰਦਾ ਹੈ। ਜੇ ਕਿਤੇ ਇਹ ਅੰਦਰ ਵਾਲਾ ਸ਼ਬਦ ਨਾਲ ਜੁੜਿਆ ਹੋਵੇ, ਫਿਰ ਨੇਤਰ ਪੁੰਨ ਕਮਾਉਂਦੇ ਨੇ ਗੁਰੂ ਦਾ ਦਰਸ਼ਨ ਕਰਕੇ, ਫਿਰ ਸੁਣਿਓ, ਕੰਨ ਪੁੰਨ ਕਮਾਉਂਦੇ ਨੇ ਬਾਣੀ ਸੁਣ ਕੇ, ਜੀਭ ਪੁੰਨ ਕਮਾਉਂਦੀ ਹੈ ਨਾਮ ਜਪ ਕੇ, ਸੱਚੀ ਮੁੱਚੀ ਤਨ ਦੇ ਇੰਦਰੇ ਪੁੰਨ ਕਮਾਉਂਦੇ ਨੇ, ਤੇ ਜੇ ਇਹਨਾਂ ਤੇ ਸ਼ੈਤਾਨ ਸਵਾਰ ਹੋ ਜਾਏ ਤੇ ਇਹ ਹੀ ਇੰਦਰੇ ਫਿਰ ਪਾਪ ਕਮਾਉਣ ਲੱਗ ਪੈਂਦੇ। ਫਿਰ ਅਰਜ ਹੈ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ, ਤੇ ਮਹਾਰਾਜ ਇਹ ਮਨ ਕਹਿੰਦੇ ਕ੍ਰੋਧ ਪ੍ਰਧਾਨ, ਇਸ ਮਨ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ ਉਹ ਕ੍ਰੋਧ ਹੈ, ਉਹ ਗੁੱਸਾ ਟਿਕਣੇ ਨਹੀਂ ਦਿੰਦਾ, ਹਰ ਵੇਲੇ ਬੰਦਾ ਗੁੱਸੇ ਚ ਭਰਿਆ। ਮਹਾਰਾਜ ਕਹਿ ਰਹੇ ਨੇ ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਜਿਹਦਾ ਕੰਮ ਹੀ ਲੋਕਾਂ ਦੇ ਘਰਾਂ ਚ ਅੱਗ ਲਾਣੀ। ਤੈ ਮਨ ਮਾਵਾਸੀ, ਰਾਜਾ ਮਾਵਾਸੀ ਦਾ ਅਰਥ ਹੈ ਆਕੀ। ਹਜ਼ੂਰ ਨੇ ਸ਼ਬਦ ਵਰਤਿਆ, ਕਹਿੰਦੇ ਨੇ ਭਾਈ ਕਿ ਪਾਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਾਂ ਬੜ ਦੁੰਦਰ, ਤੈ ਮਨ ਮਾਵਾਸੀ ਰਾਜਾ, ਮਨ ਆਕੀ ਹੋ ਕੇ ਬੈਠਾ, ਕਿਉਂਕਿ ਕ੍ਰੋਧ ਕਹਿੰਦਾ ਕੋਈ ਗੱਲ ਨੀ ਮੈਂ ਤੇਰੇ ਨਾਲ। ਹੁਣ ਅਗਲੀ ਗੱਲ ਪੁੱਛੀ, ਕਬੀਰ ਜੀ ਇਸ ਮਨ ਨੂੰ ਮਾਰੋ ਗੋਲਾ, ਇਹ ਕਾਬੂ ਕਰੋ। ਕਹਿਣ ਲੱਗੇ ਕਰਾਂ ਕੀ, ਇਹਨੇ ਨਾ ਇੱਕ ਤਾਂ ਬੁਲਟ ਪਰੂਫ ਕਹਿੰਦੇ ਅੱਜ ਕੱਲ੍ਹ ਜਾਕਟ, ਕਹਿੰਦੇ ਨੇ ਸੰਜੋਪ ਆਇਆ ਹੋਇਆ, ਤੇ ਸਿਰ ਚ ਮਾਰੋ ਗੋਲਾ। ਕਹਿਣ ਲੱਗੇ ਸਿਰ ਦੇ ਉੱਤੇ ਟੋਪ ਪਾਈ ਹੋਈ ਹੈ। ਕਹਿੰਦੇ ਨੇੜੇ ਹੋ ਕੇ ਫਗੜ ਲਓ। ਕਹਿਣ ਲੱਗੇ ਨੇੜੇ ਹੋ ਕੇ ਕੀ ਪਕੜਨਾ ਹੈ, ਇਹਨੇ ਕਮਾਨ ਤੇ ਤੀਰ ਵੀ ਬੜੇ ਭੈੜੇ ਰੱਖੇ। ਸੁਣਿਓ, ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਆ ਜਿਹੜਾ ਅਸੀਂ ਜੀਵ ਦਾ ਸਵਾਦ ਲੈਂਦੇ ਹਾਂ ਨਾ, ਇਹ ਸੱਚੀ ਮੁੱਚੀ ਵੀ ਮਨ ਨਹੀਂ ਜੇ ਟਿਕਣ ਦਿੰਦਾ, ਇਹ ਸੰਜੋਗ ਹੈ। ਮੇਰੀ ਫਿਰ ਬੇਨਤੀ ਹੈ, ਅੱਗੇ ਹੁਣ ਆਪਾਂ ਦੇਖਾਂਗੇ ਕਾਬੂ, ਕਲਪਨਾ ਨਹੀਂ, ਮੈਂ ਤੇ ਕੁਰਬਾਨ ਜਾਵਾਂ ਕਬੀਰ ਜੀ ਤੋਂ, ਜਿਹੜਾ ਉਹਨਾਂ ਆਹ ਸ਼ਬਦ ਵਰਤੇ ਨਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ। ਇਹਨਾਂ ਤੁਕਾਂ ਦੇ ਅਰਥ ਆਹ ਸ਼ਬਦ ਹੈ, ਅਬ ਜੂਜਣ ਕੋ ਦਾਓ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਹਾਬੜ ਦੁੰਦਰ ਤੈ ਮਨ ਮਾਵਾਸੀ ਰਾਜਾ। ਸਵਾਦ ਸਨਾ, ਆ ਜੀਵ ਦਾ ਸਵਾਦ, ਅੱਖਾਂ ਦਾ ਸਵਾਦ, ਕੰਨਾਂ ਦਾ ਸਵਾਦ। ਕਹਿਣ ਲੱਗੇ ਸੰਜੋਏ ਏਡਾ ਭੈੜਾ ਹੈ, ਅੰਦਰ ਨਾਮ ਹੀ ਨਹੀਂ ਜਾਣ ਦਿੰਦਾ। ਇਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ, ਇਹ ਸੰਜੋਪ ਆਇਆ ਜੀ ਇਸ ਮੇਰੇ ਸਰੀਰ ਨੇ। ਸਵਾਦ ਸਨਾ ਟੋਪ ਮਮਤਾ ਕੋ, ਮੈਂ ਮੇਰੀ ਦਾ ਟੋਪ ਆਇਆ, ਜਿੱਥੇ ਮੈਂ ਆ ਜਾਗਾ ਉੱਥੇ ਤੂੰ ਦਾ ਗੋਲਾ ਕਿੱਥੇ ਵੱਜਣਾ ਹੈ। ਟੋ ਮਮਤਾ ਕੋ ਕੁਬੁੱਧ, ਭੈੜੀ ਬੁੱਧੀ ਦੀ ਕਮਾਨ ਹੈ ਜੀ, ਕੁਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਤੇ ਤੀਰ ਜਿਹੜੇ ਨੇ ਉਹ ਤ੍ਰਿਸ਼ਨਾ ਦੇ ਪਾਏ ਨੇ। ਮੈਂ ਕਰਾਂ ਕਿ ਇਹ ਤੀਰ ਪੇਸ਼ ਹੀ ਨਹੀਂ ਜਾਣ ਦਿੰਦੇ। ਤ੍ਰਿਸ਼ਨਾ ਤੀਰ ਰਹੇ ਘੱਟ ਪਿੱਤਰ, ਇਉਂ ਗੱਡ ਲਿਓ ਨਾ ਜਾਈ, ਪਰ ਕਿਲਾ ਨਹੀਂ ਜਿੱਤਿਆ ਜਾਂਦਾ। ਹੁਣ ਅਗਲੀ ਗੱਲ ਜੀ, ਇਹ ਕਿਵੇਂ ਕਾਬੂ ਕਰੀਏ? ਆਪਾਂ ਖਾਲਸਾ ਜੀ ਧਾਰਨ ਕਰਨਾ, ਪੰਚ ਕੁਮਾਰ ਹੈ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਸਹਿਜੇ ਪਰ ਜਾਲੀ, ਏਕੈ ਚੋਟ ਸਜਾਇਆ। ਅਰਥ ਮੈਂ ਕਰ ਦੇਣਾ, ਆਪ ਨੂੰ ਪਤਾ ਅੱਜ ਵੀ ਜਦੋਂ ਜੰਗ ਹੁੰਦਾ ਹੈ, ਜਿਹੜੀ ਜ਼ਮੀਨੀ ਫੌਜ ਕਹਿ ਪੈਦਲ ਚੱਲਣ ਵਾਲੇ ਨੇ, ਉਹ ਥੋੜ੍ਹਾ ਪਹਿਲਾਂ ਜਾਂਦੇ ਨੇ, ਪਹਿਲਾਂ ਏਅਰਫੋਰਸ ਹੀ ਜਾਂਦੀ ਹੈ ਨਾ, ਅੱਜ ਕੱਲ੍ਹ ਹਵਾਈ ਜਹਾਜ਼ ਕਹਿ ਲਓ। ਪਹਿਲਾਂ ਥੱਲੇ ਲੜਨ ਵਾਲੇ ਤਾਂ ਉਤਾਰੇ ਜਾਂਦੇ ਨੇ, ਪਹਿਲਾਂ ਉੱਤੋਂ ਬੰਬ ਸੱਟੇ ਜਾਂਦੇ ਨੇ। ਕਬੀਰ ਸਾਹਿਬ ਕਹਿੰਦੇ ਪਹਿਲਾਂ ਲੋਕ ਕੀ ਕਰਦੇ ਸਨ, ਦੂਰ ਤੋਪ ਬੀੜ ਕੇ ਤੋਪ ਦੇ ਗੋਲੇ ਮਾਰਦੇ ਸਨ। ਕਹਿੰਦੇ ਮੈਂ ਸਤਿਗੁਰੂ ਕੋਲ ਗਿਆ, ਦਾਤਾ ਜੀ ਮੇਰਾ ਮਨ ਆਪਣਾ ਹੈ, ਜੋਤ ਸਰੂਪ ਨਿਕੰਮਿਆਂ ਦੀ ਸੰਗਤ ਕਰਕੇ ਬਾਗੀ ਹੋ ਗਿਆ। ਗੁਰੂ ਜੀ ਨੇ ਕਿਹਾ ਇੱਕ ਕੰਮ ਕਰ, ਤੈਨੂੰ ਇੱਕ ਤੋਪ ਰੱਬ ਨੇ ਦਿੱਤੀ, ਉਹਦੀ ਵਰਤੋਂ ਕਰ। ਕਹਿੰਦਾ ਤੋਪ ਕਿਹੜੀ? ਕਹਿਣ ਲੱਗੇ ਸੁਰਤ ਦੀ ਤੋਪ। ਤੋਪ? ਕਹਿਣ ਲੱਗੇ ਬਾਕੀ ਤੋਪਾਂ ਦੀ ਤਾਂ ਰੇਂਜ ਕਹਿ, ਇਹਦੀ ਤਾਂ ਰੇਂਜ ਹੀ ਬੜੇ ਕਾਬੂ ਨਹੀਂ ਹੁੰਦੀ, ਇਹ ਤੋਪ ਕਿਤੇ ਮਿਸ ਹੋ ਜਾਏ ਤੇ ਵਾਸ਼ਨਾ ਵਾਲੇ ਪਾਸੇ ਖਿੱਚ ਕੇ ਲੈ ਜਾਂਦੀ ਏ। ਜੇ ਕਿਤੇ ਸੁਰਤ ਦੀ ਤੋਪ ਵਿੱਚ ਸ਼ਬਦ ਦਾ ਗੋਲਾ ਪੈ ਜਾਏ ਤੇ ਸਿੱਧੀ ਰੱਬ ਦੇ ਘਰ ਤੱਕ ਪਹੁੰਚ ਜਾਂਦੀ। ਫਿਰ ਸੁਣਿਓ, ਪ੍ਰੇਮ ਪਲੀਤਾ, ਪੁਰਾਣੇ ਸਮੇਂ ਪਲੀਤਾ ਲਾਉਂਦੇ ਸਨ। ਜੇ ਕਾਮ ਦਾ ਮੁਕਾਬਲਾ ਕਰਨਾ ਤੇ ਸਿਰਫ ਗੁਰਬਾਣੀ ਦਾ ਪ੍ਰੇਮ ਨੂੰ ਢਾ ਸਕਦਾ, ਗੁਰਬਾਣੀ ਦੇ ਪ੍ਰੇਮ ਤੋਂ ਬਿਨਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਸਕ ਸਕਦੀ। ਪ੍ਰੇਮ ਪਲੀਤਾ ਸੁਰਤ ਹਵਾਈ, ਸੁਰਤ ਦੀ ਤੋਪ ਬਣਾ, ਹਵਾਈ ਤੋਪ, ਗੋਲਾ ਗਿਆਨ ਚਲਾਇਆ। ਆਪਣੀ ਮਨਮਤ ਨਹੀਂ, ਆਪਣੀ ਮਰਜ਼ੀ ਨਹੀਂ, ਇੰਜ ਕਾਮ ਆ ਜਾਏਗਾ ਵਾ ਕਾਬੂ, ਇੰਜ ਆ ਜਾਏਗਾ। ਮੈਂ ਤੁਹਾਨੂੰ ਸੱਚੀ ਦੱਸਾਂ ਗੁਰਮੁਖੋ, ਮਹੀਨੇ ਚ ਨਾ ਇੱਕ ਦਿਨ ਕੱਢਿਆ ਕਰੋ ਜਿਹਦੇ ਕੋਲ ਟਾਈਮ ਹੈ, ਵੀ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੂਜੇ ਅੰਮ੍ਰਿਤ ਵੇਲੇ ਤੱਕ 24 ਘੰਟੇ, ਕੱਲ ਨੂੰ ਮੈਂ 24 ਘੰਟੇ ਸਿਰਫ ਨਾਮ ਜਪਣਾ, ਸਿਰਫ ਨਾਮ ਜਪਣਾ ਮਨ ਨੂੰ ਟਿਕਾਉਣ ਲਈ ਇੱਕ ਦਿਨ। ਮੇਰੀ ਬੇਨਤੀ ਹੈ ਮੇਰੇ ਕਹਿਣ ਤੇ, ਜਿਹੜੇ ਕਹਿੰਦੇ ਨਾ ਭਗਤੀ ਕੁਝ ਨਹੀਂ, ਸਿਮਰਨ ਕੁਝ ਨਹੀਂ, ਇਹ ਤਾਂ ਵਿਹਲਿਆਂ ਦਾ ਕੰਮ ਹੈ, ਕਈ ਵੀ ਸਾਨੂੰ ਵੀ ਕਹਿੰਦੇ ਆ। ਚਲੋ ਮੈਂ ਆਪਣੀ ਗੱਲ ਨਹੀਂ ਕਰਾਂਗਾ, ਮੈਨੂੰ ਇੱਕ ਸੱਜਣ ਮਿਲਿਆ, ਕਹਿੰਦਾ ਬਾਬਾ ਜੀ ਕਥਾ ਕੁਥੋ ਤੇ ਸਾਰੀ ਕਰ ਲੈਂਦੇ ਆ। ਮੇਰਾ ਮਨ ਸੱਚੀ ਮੈਂ ਹੁਣ ਭਰ ਗਿਆ ਨਾ, ਮੈਂ ਕਿਹਾ ਵੀ ਆਹ ਪਹਿਲੀ ਜਪਜੀ ਸਾਹਿਬ ਦੀ ਪੌੜੀ ਹੈ, ਤੂੰ 2 ਮਿੰਟ ਅਰਥ ਕਰ। ਕਹਿੰਦਾ ਮੇਰਾ ਕੰਮ ਥੋੜਾ। ਮੈਂ ਕਿਹਾ ਬਸ ਇਹੀ ਕੰਮ ਜਿਹੜਾ ਤੇਰਾ ਕੰਮ ਹੈ ਤੂੰ ਕਰ, ਮੇਰਾ ਕੰਮ ਮੇਰਾ। ਮੈਂ ਕੱਲ ਕਿਹਾ ਸੀ ਖਾਲਸਾ ਜੀ, ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਹੋ, ਪ੍ਰਚਾਰਕ ਨੂੰ ਕਹੋ ਇਮਾਨਦਾਰੀ ਨਾਲ ਪ੍ਰਚਾਰ ਕਰ, ਲੀਡਰ ਨੂੰ ਕਹੋ ਇਮਾਨਦਾਰੀ ਨਾਲ ਕੌਮ ਦੇ ਭਲੇ ਲਈ ਕੁਝ ਉਲੀਕ, ਵਕੀਲ ਨੂੰ ਕਹੋ ਤੈਨੂੰ ਰੱਬ ਨੇ ਦਿੱਤਾ ਗੁਣ ਤੂੰ ਕੌਮ ਦੇ ਭਲੇ ਲਈ ਕੁਝ ਕਰ, ਲਿਖਾਰੀ ਨੂੰ ਕਹੋ ਤੈਨੂੰ ਰੱਬ ਨੇ ਕਲਮ ਦਿੱਤੀ ਹੈ ਕੌਮਾਂ ਤੇ, ਗੁਰੂ ਹੀ ਸਮਰਾ ਤੇ ਜਿਹੜਾ ਕਲਮ ਦਾ ਧਣੀ, ਤੇਗ ਦਾ ਧਣੀ, ਘੋੜ ਸਵਾਰ, ਸਰਬੰਸ ਦਾਨੀ। ਯਾਦ ਰੱਖੋ ਸਾਡੇ ਕੋਲ ਇੰਨੀ ਸਮਰੱਥਾ ਨਹੀਂ, ਜਿੰਨਾ ਜਿੰਨਾ ਰੱਬ ਨੇ ਗੁਣ ਦਿੱਤਾ ਉਸ ਢੰਗ ਨਾਲ ਤਿਲ ਫੁੱਲ ਸੇਵਾ ਜ਼ਰੂਰ ਕਰੀਏ ਜੋ ਉਹਨਾਂ ਦਿੱਤਾ ਹੈ। ਇੱਕ ਦਿਨ ਕੱਢੀਏ ਵੀ ਸਾਰਾ ਦਿਨ ਸਿਰਫ ਸਿਮਰਨ ਕਰਨਾ। ਤੁਸੀਂ ਮੂਲ ਮੰਤਰ ਚੁਣ ਲਓ, ਤੁਸੀਂ ਗੁਰਮੰਤਰ ਚੁਣ ਲਓ, ਕਿਉਂਕਿ ਗੁਰਮੰਤਰ ਜਪਣ ਲਈ ਸਿਰ ਚਾਹੀਦਾ ਤਕੜਾ, ਐਂ ਤੇਲ ਨਾਲ ਚੰਗੀ ਤਰ੍ਹਾਂ ਨੁੱਚੜ ਦਾ ਮੱਖਣ ਦਾ ਪੇੜਾ ਰੱਖ ਕੇ ਬਹਿ ਜਾਓ। ਗੁਰਮੁਖੋ ਇੱਕ ਦਿਨ ਚ ਤੁਸੀਂ ਕਮਾਈ ਕਰਕੇ, ਮੈਂ ਤੈਨੂੰ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿਣਾ, ਜਿੰਨਾ ਮਰਜ਼ੀ ਮਨ ਭਟਕੇ ਤੁਸੀਂ ਜਦੋਂ ਦੂਜੇ ਦਿਨ ਬਾਹਰ ਨਿਕਲੋਗੇ ਨਾ, ਬੀਤੇ ਹੋਏ ਦਿਨਾਂ ਤੇ ਪਛਤਾਵਾ ਕਰੋਗੇ, ਯਾਰ ਐਵੇਂ ਜ਼ਿੰਦਗੀ ਗਵਾਈ ਦਿੱਤੀ। ਜਦੋਂ ਆਪਾਂ ਜਿੰਨੀ ਵਾਸ਼ਨਾ ਜ਼ਿਕਰ ਕਰਨੇ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰਦੀ ਹੈ। ਅਸੀਂ ਚਾਹੁੰਦੇ ਹਾਂ ਟੁੱਟ ਜਾਈਏ, ਕਾਮ ਤੋਂ ਟੁੱਟੀਏ, ਕ੍ਰੋਧ ਤੋਂ ਟੁੱਟੀਏ। ਉਹ ਗੁਰਮੁਖੋ ਟੁੱਟਣ ਦੀ ਬਜਾਏ ਜੁੜਨ ਦੀ ਗੱਲ ਕਰੀਏ। ਜਿਸ ਦਿਨ ਨਾਮ ਨਾਲ ਜੁੜਾਂਗੇ ਕਾਮ ਵਿਸਰੇਗਾ, ਜਿਸ ਦਿਨ ਪ੍ਰੇਮ ਨਾਲ ਜੁੜਾਂਗੇ ਨਫ਼ਰਤ ਵਿਸਰੇਗੀ, ਜਿਸ ਦਿਨ ਅਣਖ ਨਾਲ ਜੁੜਾਂਗੇ ਤੇ ਕ੍ਰੋਧ ਵਿਸਰੇਗਾ। ਜੇ ਆਪਣੀ ਅਟੈਚਮੈਂਟ ਗੁਰੂ ਕੇ ਸ਼ਬਦ ਨਾਲ ਹੋਗੀ ਤੇ ਵਾਸ਼ਨਾ ਆਪਣੇ ਆਪ ਮਰ ਜਾਂਦੀ ਹੈ। ਇਸ ਨੂੰ ਫਿਰ ਹੈ ਉੱਥੇ ਭਗਤ ਜੀ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਤੇ ਅੱਗ ਕਿਹੜੀ ਲਾਈ ਜੀ ਪਲੀਤੇ ਨੂੰ? ਕਿੱਡੀ ਉੱਚੀ ਅਵਸਥਾ ਹੋਵੇਗੀ ਜੀ? ਬ੍ਰਹਮ ਅਗਨ, ਬ੍ਰਹਮ ਅਗਨ ਇਹ ਜਠਰਾਗਨ ਨਹੀਂ। ਇਹ ਕਈ ਸਾਧੂ ਐਸੇ ਵੀ ਹੋਇਆ ਜਿਨ੍ਹਾਂ ਨੇ ਆਪਣੀ ਦੇਹ ਦਾ ਸੰਸਕਾਰ ਆਪਣੀ ਬਾਡੀ ਵਿੱਚੋਂ ਅੱਗ ਪੈਦਾ ਕਰਕੇ ਕਰ ਲਿਆ। ਬ੍ਰਹਮ ਦੀ ਅਗਨੀ ਵਾਸ਼ਨਾ ਦੀ ਅੱਗ ਹੈ, ਬ੍ਰਹਮ ਦੀ ਬਿਰਾ ਵੀ ਅੱਗ ਹੈ ਜੀ। ਇਹ ਸਰੀਰ ਚ ਇੱਕ ਅੱਗ ਥੋੜਾ, ਇਹਦੇ ਤਾਂ ਪਤਾ ਨੀ ਕਿੰਨੀਆਂ ਕੁ ਅੱਗਾਂ ਧਰੀਆਂ ਨੇ। ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਇੱਕ ਹੈ ਚੋੜ ਸਜਾਇਆ। ਸੁਣਿਓ, ਸੁਰਤ ਗਈ ਟੇਕ, ਪ੍ਰੇਮ ਸੀ ਹਿਰਦੇ ਚ ਹੱਠ ਨਹੀਂ, ਪ੍ਰੇਮਾ ਭਗਤੀ ਸੀ ਟਿਕੀ ਹੋਈ, ਸੁਰਤ ਦੀ ਗੁਰੂ ਮੰਤਰ ਦਾ ਗੋਲਾ ਸੀ ਭਗਤ ਕਬੀਰ ਜੀ ਕਹਿੰਦੇ ਕਈ ਜਨਮਾਂ ਦਾ ਆਕੀ ਬਣਿਆ ਬੈਠਾ ਸੀ, ਇੱਕ ਵਾਰੀ ਬੋਲਿਆ ਰਾਮ, ਇੱਕ ਵਾਰੀ ਬੋਲਿਆ ਵਾਹਿਗੁਰੂ, ਇੱਕੋ ਗੋਲੇ ਨਾਲ ਕੰਧ ਪਾੜ ਕੇ ਰੱਖ ਦਿੱਤੀ। ਕਿਉਂਕਿ ਪੰਚ ਨੂੰ ਮਾਰਨਾ, ਇੱਕ ਹੈ ਚੋਟ ਸਜਾਇਆ, ਅੱਗੇ ਜੀ ਸੱਤ ਸੰਤੋਖ ਲੈ ਲਰਨੇ ਲਾਗਾ, ਹੁਣ ਗੁਣ ਆ ਗਏ ਨਾਲ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਕਿਹੜੇ ਦਰਵਾਜ਼ਾ, ਜਿਹੜੇ ਪਾਪ ਪੁੰਨ ਦਰਵਾਜ਼ਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ, ਕੱਢ ਕੋ ਰਾਜਾ। ਕਹਿੰਦੇ ਜਿਹੜਾ ਕਿਲੇ ਦਾ ਰਾਜਾ ਮਨ ਸੀ, ਇੱਕ ਸੰਗਤ, ਦੂਜੀ ਗੁਰੂ ਦੀ ਕਿਰਪਾ ਨਾਲ ਕਾਬੂ ਕਰ ਲਿਆ, ਪਕੜਿਓ ਗੱਢ ਕੋ ਰਾਜਾ। ਅਗਲਾ ਸ਼ਬਦ ਹੈ ਭਗਵਤ ਭੀਰ, ਬੰਦਗੀ ਕਰਨ ਵਾਲਿਆਂ ਦੀ ਭੀੜ ਮਿਲ ਗਈ, ਸੰਗਤ ਮਿਲ ਗਈ। ਸ਼ਕਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਮੈਂ ਮੌਤ ਦੀ ਫਾਈ ਵੀ ਕਰ ਦਿੱਤੀ। ਕਹਿਣ ਲੱਗੇ ਲੋਕੋ, ਅੱਜ ਦੇਖੋ ਮੈਂ ਪੰਜਾਂ ਨੂੰ ਜਿੱਤ ਕੇ ਦਾਸ ਕਮੀਰ ਚੜਿਓ ਗੜ ਉੱਪਰ। ਇਹ ਸ਼ਬਦ ਸ਼ੁਰੂ ਹੁੰਦਾ, ਕਿਉਂ ਲੀਜੈ ਗੜ ਬੰਕਾ ਭਾਈ, ਮੈਂ ਕਿਵੇਂ ਨਿਸ਼ਾਨ ਸਾਹਿਬ ਚਲਾਵਾਂ ਕਿਲੇ ਦੇ ਉੱਤੇ। ਗੁਰੂ ਸਾਹਿਬ ਕਹਿੰਦੇ ਫਿਜ਼ੀਕਲ ਚਲਾਉਣਾ ਸੌਖਾ ਹੈ। ਕਹਿੰਦੇ ਕਬੀਰ ਜੀ ਕਹਿੰਦੇ ਵੇਖੋ ਮੈਂ ਜਿਉਂਦੇ ਜੀ ਗੜੇ ਕਿਲੇ ਉੱਤੇ ਚੜ ਗਿਆ, ਰਾਜ ਲਿਓ ਬਿਨਾਸ਼ੀ, ਜਿਹੜਾ ਮੈਨੂੰ ਰਾਜ ਮਿਲ ਗਿਆ ਦੁਨੀਆਂ ਦਾ ਕੋਈ ਰਾਜਾ ਇਹਨੂੰ ਖੋ ਨਹੀਂ ਸਕਦਾ। ਭਾਈ ਨੰਦ ਲਾਲ ਕਹਿੰਦਾ ਖਾਲਸਾ ਐਵੇਂ ਨਹੀਂ, ਖਾਲਸਾ ਸੋਏ ਜੋ ਪੰਚ ਕੋ ਮਾਰੇ। ਇਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹ ਅਨਿਤ ਨਿਤ ਰਹੇ ਜਸ ਨਾਵ ਚੜੈ ਭਵ ਸਾਗਰ ਤਾਰ, ਧੀਰਜ ਧਾਮ ਬਿਨਾ ਹੈ ਇਹ ਤਨ ਬੁੱਧ ਸਿਉ ਦੀਪਕ ਜਿਉ ਉਜਿਆਰੇ, ਗਿਆਨੇ ਕੀ ਬਡਨੀ ਮਨੋ ਹਾਥ ਲੈ ਕਾਤੁਰਤਾ ਕੁਤਵਾਰ ਬਹਾਰੇ। ਇਸ ਤਰ੍ਹਾਂ ਖਾਲਸਾ ਤੂੰ ਮਾਰ ਇਹਨਾਂ, ਖਾਲਸਾ ਸੋਏ ਜੋ ਪੰਚ ਕੋ ਮਾਰੇ, ਖਾਲਸਾ ਸੋਏ ਜੋ ਕਰਮ ਕੋ ਸਾਰੇ। ਮਹਾਰਾਜ ਜੀ ਨੇ ਕਿਹਾ ਕਿ ਕਰਮ ਕੋ ਸਾਰੇ, ਅਸੀਂ ਸਾਡਾ ਕਰਮ ਖਹਿੜਾ ਨਹੀਂ ਛੱਡਦੇ ਹਨਾ, ਇੱਕ ਤਾਂ ਭੈੜੇ ਕੰਮ ਕੀਤੇ ਉਦੋਂ ਤੰਗ ਹੁੰਦੇ ਹਾਂ, ਦੂਜਾ ਹੁਣ ਚੇਤੇ ਚੇਤੇ ਕਰਕੇ ਮਰਨੇ ਤੰਗ ਕਰਦੇ ਨੇ ਨਾ, ਪਤਾ ਸਭ ਨੂੰ ਮੈਂ ਕੀ ਕੀਤਾ। ਗੁਰੂ ਸਾਹਿਬ ਕਹਿੰਦੇ ਇੱਕ ਕੰਮ ਕਰ, ਕਰਮਾਂ ਨੂੰ ਕਿਰਪਾ ਸਾੜ ਦਿੰਦੀ ਹੁੰਦੀ। ਹਿੰਦੂਇਜ਼ਮ ਕਹਿੰਦਾ ਭੋਗਣਾ ਪੈਣਾ, ਉਂਝ ਬਾਣੀ ਵੀ ਕਹਿੰਦੀ ਦੱਦਾ ਦੋਸ਼ਣ ਦਿਉ ਕਿਸੇ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ਣ ਦੀਜੈ ਵਰ ਜਾਣਾ, ਲੋੜੈ ਦਾਕ ਬਜੂਰੀਆਂ ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਂ ਦਾ ਪਹਿੰਦਾ ਲੋੜੈ ਪੱਠ, ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ ਆਪਣਿਆ। ਆਪਾਂ ਕਹਿੰਦੇ ਪਰ ਗੁਰਮੁਖੋ, ਖਾਲਸਾ ਜੀ ਕਰਮ ਸੜ ਜਾਂਦਾ ਜਦੋਂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੁੰਦੀ ਹੈ, ਤਾਂ ਕਰਮ ਸੜਦਾ। ਜੋਗੇ ਦਾ ਕਰਮ ਸੜਿਆ ਨੀ, ਕਿੱਥੋਂ ਤੁਰਿਆ, ਉਹ ਵੀ ਇੱਕੋ ਨਿੱਕੀ ਜੀ ਮੈਂ ਲੈ ਗਈ, ਮੇਰੇ ਵਰਗਾ ਸਿੱਖ ਕੌਣ, ਪਰ ਇੱਕ ਪਾਸੇ ਲਾਵਾਂ ਚ ਤੁਰਦਾ ਪਿਆ, ਦੂਜੇ ਪਾਸੇ ਫੁਰਨਾ ਸੀ ਅੰਦਰ, ਮੈਂ ਤਾਂ ਕਾਬੂ ਪਾ ਗਿਆ। ਮੈਂ ਤੁਹਾਨੂੰ ਹੁਣੇ ਕਿਹਾ ਜਦੋਂ ਫੁਰਨਾ ਬਣਦਾ ਅੱਜ ਮੈਂ ਕਾਬੂ ਪਾ ਗਿਆ, ਕਿਉਂਕਿ ਉਦੋਂ ਮੈਂ ਵਿੱਚੋਂ ਗੁਰੂ ਨਿਕਲ ਜਾਂਦਾ, ਉਦੋਂ ਫਿਰ ਵਾਸ਼ਨਾ ਫੜ ਲੈਂਦੀ ਏ। ਜਦੋਂ ਉਹ ਫੁਰਨਾ ਬਣ ਗਿਆ ਮੇਰੇ ਵਰਗਾ ਸਿੱਖ, ਮੈਂ ਤਾਂ ਜਨਾਨੀ ਆਪਣੀ ਪਤਨੀ ਛੱਡ ਕੇ ਆਇਆ, ਉਸੇ ਫੁਰਨੇ ਨੇ ਵਾਸ਼ਵੇਸ਼ਵਾ ਵੱਲ ਲੈ ਗਿਆ, ਪਰ ਗੁਰੂ ਇੰਨਾ ਸਮਰੱਥ ਸੀ ਉਹਦੇ ਕਰਮ ਬਣਨ ਤੋਂ ਪਹਿਲੀ ਸਾੜ ਦਿੱਤਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ, ਰਾਮ ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਜੋ ਕਰਮ ਕੋ ਸਾੜੈ। ਅੱਗੇ ਭਾਈ ਸਾਹਿਬ ਫਿਰ ਬਚਨ ਕਰਦੇ ਆ, ਖਾਲਸਾ ਸੋਏ ਜੋ ਮਾਨ ਤਿਆਗੈ। ਕਹਿੰਦੇ ਖਾਲਸਾ ਵੀ ਜਿਹੜਾ ਹੰਕਾਰ ਛੱਡ ਦਿੰਦਾ, ਮਾਨ ਨੂੰ ਤਿਆਗ ਦਿੰਦਾ। ਮਾਨ ਜਿਹੜਾ ਸ਼ਬਦ ਹੈ ਇਹ ਦੋ ਰੂਪਾਂ ਚ ਆਇਆ ਗੁਰੂ ਗ੍ਰੰਥ ਸਾਹਿਬ ਚ, ਇੱਕ ਮਾਨ ਇੱਜ਼ਤ ਦੇ ਰੂਪ ਚ ਆਇਆ, ਇੱਕ ਨੈਗੇਟਿਵ ਸੈਂਸ ਵਿੱਚ ਆਇਆ। ਸਾਧੋ ਮਨ ਕਾ ਮਾਨ ਤਿਆਗੋ, ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ, ਦੁਰਮ ਸੰਸਿਓ ਨਾਨਕ ਫਦਿਓ ਰਾਖ ਲਿਖੋ ਭਗਵਾਨ। ਇੱਕ ਤਾਂ ਮਾਨ ਉਹ ਹੈ ਤੇ ਦੂਜੇ ਪਾਸੇ ਗੁਰਮੁਖੋ ਮਾਨ ਹੈ, ਜਨ ਕੋ ਪ੍ਰਭ ਸੰਗੇ ਅਸਨੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕਹਿ। ਅੱਗੇ ਹੈ ਮਾਨ ਮਾਂਗੂ ਤਾਨ ਮਾਂਗੂ, ਇੱਥੇ ਮਾਨ ਦਾ ਅਰਥ ਹੈ ਖਾਲਸਾ ਹੋਵੇ ਜਿਹੜਾ ਮੈਂ ਮੇਰੀ ਨੂੰ ਬਿਲਕੁਲ ਮਿਟਾ ਦਿੰਦਾ ਹੈ। ਮਾਨ ਵੀ ਨਾਮ ਤੋਂ ਬਿਨਾਂ ਨਹੀਂ ਮਿਟਦਾ, ਖਾਲਸਾ ਸੋਏ ਜੋ ਮਾਨ ਕੋ ਤਿਆਗ ਹੈ। ਇੱਥੇ ਬੇਨਤੀ ਹੈ, ਤਿੰਨ ਬੇਨਤੀਆਂ ਸੁਣਿਓ। ਮਾਨ ਤਿਆਗਣ ਲਈ ਸਭ ਤੋਂ ਪਹਿਲਾਂ ਆਤਮ ਸਮਰਪਣ ਚਾਹੀਦਾ, ਮਾਨ ਤਿਆਗਣ ਲਈ ਅਗਲੀ ਗੱਲ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ। ਮਾਨ ਤਿਆਗਣ ਦੇ ਲਈ ਆਗਿਆ ਪਾਲਣ ਕਰਨਾ ਜ਼ਰੂਰੀ ਹੈ, ਆਤਮ ਸਮਰਪਣ ਜ਼ਰੂਰੀ ਹੈ, ਨਿਮਰਤਾ ਬਹੁਤ ਜ਼ਰੂਰੀ ਹੈ। ਜਿਸ ਬੰਦੇ ਨੇ ਮਾਨ ਨੂੰ ਤਿਆਗਣਾ ਹੈ ਸੱਚ ਇਹ ਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਏ। ਹਜ਼ੂਰ ਨੇ ਕਿਹਾ ਆਪਣੇ ਅੰਦਰ ਦੇ ਮਾਨ ਨੂੰ ਤਿਆਗ ਦੇ, ਖਾਲਸਾ ਉਹ ਹੈ। ਤੇ ਮਾਨ ਪੈਸਾ ਛੱਡਣਾ ਸੌਖਾ ਜੇ ਗੁਰਮੁਖੋ ਹੰਕਾਰ ਛੱਡਣਾ ਬੜਾ ਮੁਸ਼ਕਲ। ਦਾਸ ਨੇ ਇੱਕ ਵਾਰੀ ਬੇਨਤੀ ਕੀਤੀ, ਭੈੜੀ ਤੋਂ ਭੈੜੀ ਬਿਮਾਰੀ ਤਨ ਨੂੰ ਲੱਗ ਜਾਏ ਨਾ। ਆਪਾਂ ਕਈ ਵਾਰੀ ਸੱਚੀ ਮੁੱਚੀ ਪਰਿਵਾਰ ਦੇ ਵੀ ਜੀ ਕਹਿੰਦੇ ਆ, ਜਾ ਤਾਂ ਹੈ ਪਰ ਸੌਖਾ ਹੋ ਗਿਆ, ਜਿੰਦ ਛੁੱਟ ਗਈ, ਕਿਉਂਕਿ ਬੁਰਾ ਹਾਲ ਸੀ। ਭੈੜੀ ਤੋਂ ਭੈੜੀ ਬਿਮਾਰੀ ਵੀ ਮਰਿਆਂ ਛੱਡ ਜਾਂਦੀ ਹੈ, ਪਰ ਮਾਂ ਨੇ ਏਡੀ ਭੈੜੀ ਬਿਮਾਰੀ ਇਹ ਤਨ ਛੱਡਦਾ ਅਗਲੇ ਜਨਮ ਹੀ ਤੁਰ ਜਾਂਦੀ ਹੈ। ਮਹਾਰਾਜ ਨੇ ਸ਼ਬਦ ਵਰਤਿਆ ਕਿ ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਭੀ ਹੋਮੈ ਮੈਲ ਨਾ ਜਾਵੇ। ਗੁਰੂ ਜੀ ਕਹਿੰਦੇ ਖਾਲਸਾ ਸੋਏ ਜੋ ਮਾਨ ਤਿਆਗੈ। ਹੁਣ ਅਗਲਾ ਹੈ ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ। ਇੱਥੇ ਥੋੜੀ ਜਿਹੀ ਮੈਂ ਬੇਨਤੀ ਕਰਨੀ, ਆਪ ਸੁਣਿਓ ਟੇਕ ਕੇ। ਗੁਰਮਤ ਵਿੱਚ ਇੱਥੇ ਕੋਈ ਪਤਾ ਨਹੀਂ ਕਿਸ ਬੰਦੇ ਨੇ ਕਿੱਥੇ ਡਿੱਗ ਪੈਣਾ। ਇੱਕ ਤਾਂ ਸਭ ਤੋਂ ਵੱਡੀ ਅਰਦਾਸ ਹੈ, ਮੈਂ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਆਪਣੇ ਮਨ ਨੂੰ ਕਹਿਣਾ, ਜਦੋਂ ਵਾਸ਼ਨਾ ਅੱਤ ਦੀ ਤੰਗ ਕਰੇ ਫਿਰ ਬੰਦਾ ਕੀ ਕਰੇ, ਕੀ ਕਰੇ? ਕੰਟਰੋਲ ਨਹੀਂ ਇੱਥੇ ਧੋ ਰਿਹਾ, ਉੱਥੇ ਸਿਰਫ ਸ਼ਬਦ ਹੀ ਬਚਾ ਸਕਦਾ। ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਕਦਾਰੇ ਨੇ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਵਾਸ਼ਨਾ ਬਹੁਤ ਤੰਗ ਕਰੇ ਫਿਰ ਕੀ ਕਰੇ ਬੰਦਾ? ਗੁਰੂ ਸਾਹਿਬ ਨੇ ਅੱਗੋਂ ਕਿਹਾ, ਭਾਈ ਕਦਾਰਾ, ਜਦੋਂ ਜੰਗਲ ਨੂੰ ਅੱਗ ਲੱਗ ਜਾਏ ਖਰਨ ਕੀ ਕਰਦਾ? ਕਹਿੰਦੇ ਸਤਿਗੁਰੂ ਜੰਗਲ ਨੂੰ ਜਦੋਂ ਅੱਗ ਲੱਗ ਜਾਏ, ਅੱਗ ਮੱਚ ਉੱਠੇ ਤੇ ਖਰਨ ਦੌੜ ਕੇ ਪਾਣੀ ਦੇ ਵਿੱਚ ਚਲਾ ਜਾਂਦਾ। ਪਾਣੀ ਦਾ ਸਰੋਵਰ ਹੋਵੇ, ਪਾਣੀ ਦਾ ਦਰਿਆ ਹੋਵੇ, ਉਹ ਪਾਣੀ ਵੀ ਚਲਾ ਜਾਂਦਾ। ਫਿਰ ਕਹਿਣ ਲੱਗੇ, ਜੰਗਲ ਭਾਵੇਂ ਫੂਕਿਆ ਜਾਏ ਖਰਨ ਨੂੰ ਅੱਗ ਨਹੀਂ ਲੱਗਦੀ। ਕਹਿਣ ਲੱਗੇ, ਭਾਈ ਕਦਾਰਾ, ਜੰਗਲ ਨੂੰ ਅੱਗ ਲੱਗੇ, ਖਰਨ ਪਾਣੀ ਚ ਵੜ ਜਾਏ ਤੇ ਅੱਗ ਤੋਂ ਬਚ ਜਾਂਦਾ, ਅੰਦਰ ਵਾਸ਼ਨਾ ਦੀ ਅੱਗ ਲੱਗੇ ਭੱਜ ਕੇ ਬਾਣੀ ਚ ਵੜ ਜਾਇਆ ਕਰੋ, ਵਾਸ਼ਨਾ ਤੋਂ ਬਚ ਜਾਈਦਾ। ਮਹਾਰਾਜ ਨੂੰ ਪੁੱਛੀਏ ਜੀ, ਕਿਵੇਂ ਇਹ ਤੋਂ ਪਰਤ ਰਿਹਾ ਤੇ ਭੱਗ ਹੈ? ਇੱਕ ਤਰੀਕਾ ਵਿਚਾਰ ਨਾਲ ਗੁਰਮੁਖੋ, ਦੂਜਾ ਤਰੀਕਾ ਅਰਦਾਸਾਂ ਕਰਕੇ। ਵਿਚਾਰ ਨਾਲ ਬਾਣੀ ਨੇ ਕਿਹਾ, ਪਰਤ ਰਿਹਾ ਕਿਹਾ। ਇੱਥੇ ਬੀਬੀਓ ਪਹਿਣੇ ਦੇ ਅਰਥ ਇਹ ਨਾ ਸਮਝਿਓ ਵੀ ਔਰਤ ਦਾ ਅਪਮਾਨ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੋਨੋਂ ਪੱਖ ਨੇ, ਬੰਦੇ ਦੇ ਵੀ ਦੋਨੋਂ ਪੱਖ ਨੇ। ਜੇ ਇੱਕ ਇੱਥੇ ਸਨਮੁਖ ਪਿਆ, ਦੂਜੇ ਪਾਸੇ ਸਾਖਤ ਵੀ ਕਿਹਾ। ਜੇ ਗੁਰਬਾਣੀ ਵਿੱਚ ਇੱਕ ਪਾਸੇ ਸੁਹਾਗਣ ਕਿਹਾ, ਦੂਜੇ ਪਾਸੇ ਦੁਹਾਗਣ ਵੀ ਕਿਹਾ। ਇੱਕ ਪਾਸੇ ਇਹਨੂੰ ਇਹ ਸ਼ਬਦ ਵਰਤਿਆ, ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਜਾਂ ਪੜ੍ਹਨੇ ਆ ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਂ ਮਨ ਮੋਇਆ। ਇੱਕ ਪਾਸੇ ਮਹਾਰਾਜ ਨੇ ਕਿਹਾ, ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਅੰਦਰ ਸੱਚ ਮੁੱਖ ਉਜਲਾ ਖਸਮੈ ਮਾਹੇ ਸਮਾਏ। ਤੇ ਦੂਜੇ ਪਾਸੇ ਇਹ ਵੀ ਕਿਹਾ, ਫਰੀਦਾ ਇਹ ਵਿਸ਼ ਗੰਧਲਾਂ ਧਰੀਆਂ ਖੰਧ। ਵਾਹ, ਹੁਣ ਗੁਰਮੁਖ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਇਹ ਨਹੀਂ ਕੀਤੇ, ਭਾਈ ਵੀਰ ਸਿੰਘ ਨੂੰ ਪੜ੍ਹੋ, ਸੰਪਰਦਾਇ ਗੁਰਮੁਖ ਪੜ੍ਹੋ। ਉਹ ਕਹਿੰਦੇ ਆ, ਗੰਧਲਾਂ ਦਾ ਅਰਥ ਗੰਧਲ ਔਰਤ ਨੂੰ ਵੀ ਕਿਹਾ ਜਾਂਦਾ। ਮੈਨੂੰ ਬਖਸ਼ ਦਿਆ ਜੇ, ਮੈਂ ਤਾਂ ਬੇਨਤੀ ਕਰਨ ਲੱਗਾ, ਇਹਨੂੰ ਇਹ ਨਾ ਸਮਝਿਓ ਔਰਤ ਦਾ ਅਪਮਾਨ ਕੀਤਾ ਗਿਆ, ਬਿਲਕੁਲ ਨਹੀਂ। ਪਰ ਤਿਰਿਆ ਪੁਰਾਣੇ ਰਹਿਤਨਾਮਿਆਂ ਚ ਹੈ, ਜਿਹੜਾ ਮੁਸਲੀ ਯੁੱਧ ਕਰੇਗਾ ਸਿੱਖ ਪਤਤ। ਚਾਹੇ ਨਵਾਂ ਸ਼ਬਦ ਸੁਣਜੋ, ਮੁਸਲੀ ਯੁੱਧ, ਕਿਉਂਕਿ ਉਸ ਵਕਤ ਜ਼ਿਆਦਾ ਜਿਹੜੀਆਂ ਔਰਤਾਂ ਵੇਸ਼ਵਾ ਵਿੱਚ ਪ੍ਰਵਿਰਤ ਸਨ, ਮੁਸਲਮਾਨ ਸਨ। ਮੁਸਲੀ ਯੁੱਧ ਦਾ ਮਤਲਬ ਸੀ ਸਿੱਖ ਦੁਸ਼ਮਣ ਜਿਹੜਾ ਜਿੰਨਾ ਮਰਜ਼ੀ ਧੱਕਾ ਕਰੇ, ਪਰ ਇਹ ਗੱਲ ਚੇਤੇ ਰੱਖੇ, ਆਪਣੇ ਕਰੈਕਟਰ ਨੂੰ ਨਾ ਡਿੱਗਣ ਦੇ। ਆਪਾਂ ਉਦੋਂ ਹੀ ਮਰੇ ਹਾਂ ਜਦੋਂ ਕਰੈਕਟਰ ਡਿੱਗਦਾ। ਗੁਰੂ ਸਾਹਿਬ ਜੀ ਨੇ ਕਿਹਾ, ਨਹੀਂ ਪਰ ਤਿਰਿਆਂ ਤੇ ਭਾਗੈ। ਕਿਵੇਂ ਭੱਜੇ ਜੀ? ਇੱਕ ਵਿਚਾਰ ਦਾ ਤਰੀਕਾ। ਮੇਰੀ ਬੇਨਤੀ ਹੈ, ਧੀ ਉਹਨੂੰ ਰੱਬ ਨੇ ਸੁਹਾਪਣ ਦਿੱਤਾ ਹੋਵੇ, ਭੈਣ ਹੋਵੇ, ਮਾਂ ਹੋਵੇ, ਉਹਨੂੰ ਵੇਖ ਕੇ ਕਦੀ ਗੰਦਾ ਫੁਰਨਾ ਉੱਠਿਆ? ਮੈਂ ਹਰ ਗੱਲ ਬਾਣੀ ਚੋਂ ਕਰਾਂਗਾ, ਕਦੀ ਨਹੀਂ ਉੱਠਦਾ ਨਾ ਜੀ। ਪਰ ਦੂਜੇ ਤਨ ਨੂੰ ਦੇਖ ਕੇ ਕਿਉਂ? ਕਿਉਂਕਿ ਮਨ ਦਾ ਵਿਚਾਰ ਹੀ ਹੈ ਆਪਣਤ ਲਈ ਧੀ ਭੈਣ ਤੇ। ਗੁਰਬਾਣੀ ਨੇ ਕਿਹਾ, ਜੇ ਇਹਦੇ ਤੇ ਕਾਬੂ ਕਰਨੇ ਤੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ, ਜਾਣੇ ਕਿਹਾ ਜਾਣੇ ਦਰ ਤੇ ਫੀਲ ਕਰ। ਲਵਜ ਫਿਰ ਧਿਆਨ ਨਾਲ ਸੁਣਿਓ, ਜਾਣੇ ਦਾ ਅਰਥ ਜਿਵੇਂ ਧੀ ਦੇ ਤਨ ਨੂੰ ਵੇਖ ਕੇ, ਮਾਂ ਦੇ ਤਨ ਨੂੰ ਵੇਖ ਕੇ, ਭੈਣ ਦੇ ਤਨ ਨੂੰ ਵੇਖ ਕੇ ਮਹਿਸੂਸ ਕਰਨਾ। ਸੱਚ ਇਵੇਂ ਉਹ ਦੇਖ ਕੇ ਆਪਣੇ ਅੰਦਰ ਇਉਂ ਮਹਿਸੂਸ ਕਰ, ਮੇਰੀ ਧੀ, ਮੇਰੀ ਭੈਣ, ਮੇਰੀ ਬੇਟੀ ਹੈ। ਜਦੋਂ ਮਹਿਸੂਸ ਕਰੇਗਾ ਉਹਦੇ ਚ ਧੀ ਆਪਣੀ ਦੇਖ, ਇੱਕੋਦਮ ਤੇਰੀ ਵਾਸ਼ਨਾ ਦਾ ਭੋਗ ਪੈ ਜਾਏਗਾ। ਇਹ ਵਿਚਾਰ ਰਾਹੀਂ ਹੈ। ਇਹਨੂੰ ਸਤਿਗੁਰਾਂ ਨੇ ਕਿਹਾ, ਪਰ ਬੇਟੀ ਕੋ ਬੇਟੀ ਜਾਣੈ, ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ। ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਵਿਖਾਨੈ, ਆਪਣੀ ਇਸਤਰੀ ਸੋ ਰਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਮਹਾਰਾਜ ਦਾ ਇੱਕ ਬਚਨ ਹੈ, ਕਹਿੰਦੇ ਸੁਧ ਜਬ ਤੇ ਖਮ ਧਰੀ, ਬਚਨ ਗੁਰਦੈ ਹਮਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ। ਕਹਿੰਦੇ ਮੇਰੇ ਬਾਪੂ ਨੇ ਨਾ ਮੈਨੂੰ ਇਹ ਗੱਲ ਸਮਝ ਆਈ ਜਿੱਦਣ ਦੀ ਮੈਂ ਸੁੱਧ ਧਰੀ। ਸੁੱਧ ਜਬ ਤੇ ਖਮ ਧਰੀ ਬਚਨ ਗੁਰਦੈ ਹਮਾਰੇ ਪੂਤ, ਇਹ ਪ੍ਰਣ ਤੋਂ ਇਹ ਪ੍ਰਾਣ ਲੱਗ ਘੱਟ ਲੱਗ ਜਬ ਥਾਰੇ। ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਿੜਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਓ। ਮੈਂ ਆਪ ਨੂੰ ਬੇਨਤੀ ਕਰਾਂ, ਭਾਈ ਸਾਹਿਬ ਤਾਂ ਕਹਿੰਦੇ ਨੇ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਪਰ ਔਰਤ ਨੂੰ ਨੇੜੇ ਨਹੀਂ ਗਿਆ, ਕਹਿੰਦੇ ਨੇ ਮੈਂ ਉਹਦੇ ਚਰਨਾਂ ਦੀ ਖਾਕ ਮੱਥੇ ਤੇ ਲਾਵਾਂ ਹੋਏ। ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਪਰ ਭਗਤ ਨਾਮਦੇਵ ਇਹ ਸਾਰੀਆਂ ਮੈਂ ਤਾਂ ਕਿਹਾ ਰਹਿਤਾਂ ਬਾਣੀ ਚ ਨੇ। ਭਗਤ ਨਾਮਦੇਵ ਉਹਨਾਂ ਦੇ ਤੇ ਦੋ ਸ਼ਬਦ ਨੇ, ਕਹਿੰਦੇ ਨੇ ਰੱਬ ਉਹਦੇ ਦਿਲ ਚ ਕੀ, ਉਹਦੇ ਅੱਖਾਂ ਚ, ਉਹਦੇ ਨੇਤਰਾਂ ਚ, ਸਾਰੇ ਸਰੀਰ ਚ ਵੱਸਦਾ ਜਿਹੜਾ ਪਰਾਏ ਤਨ ਤੇ ਪਰਾਏ ਧਨ ਤੋਂ ਬਚ ਗਿਆ। ਪਰ ਧਨ ਪਰ ਦਾਰਾ ਪਰ ਹਰੀ, ਪਰਾਇਆ ਧਨ ਪਰਾਈ ਇਸਤਰੀ ਤਿਆਗ ਦਿੱਤੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਮੇਰੀ ਫਿਰ ਬੇਨਤੀ, ਇੱਕ ਸਮਾਂ ਆਇਆ ਧੰਨ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੀ ਘਟਨਾ ਹੈ ਜੀ। ਕਰੈਕਟਰ ਕੀ ਨੰਦ ਲਾਲ ਭਾਈ ਸਾਹਿਬ ਕਹਿ ਰਹੇ ਨੇ, ਮੈਨੂੰ ਗੁਰੂ ਕਹਿ ਰਹੇ ਨੇ ਸਿੱਖ ਹੋ ਪਰ ਤੇਰੇ ਹੱਥੇ ਪੱਗ ਹੈ। ਸਿੱਖਾਂ ਨੇ ਜੰਗ ਲੜਿਆ, ਰੰਗੜਾਂ ਦਾ ਡੋਲਾ ਹੱਥ ਆ ਗਿਆ ਜੀ, ਲੈ ਕੇ ਆ ਗਏ। ਧੰਨ ਗੁਰੂ ਗੋਬਿੰਦ ਸਿੰਘ ਨੂੰ ਆ ਕੇ ਦੱਸਿਆ, ਮਹਾਰਾਜ ਅਸੀਂ ਜਿੱਤ ਆਏ, ਰੰਗੜਾਂ ਨੂੰ ਸੋਧਾ ਲਾ ਦਿੱਤਾ। ਸਤਿਗੁਰਾਂ ਨੇ ਦੇਖਿਆ ਪਿੱਛੇ ਡੋਲਾ ਹੈ। ਹਜ਼ੂਰ ਨੇ ਕਿਹਾ ਇਹ ਕੀ? ਕਹਿਣ ਲੱਗੇ ਮਹਾਰਾਜ ਉਹਨਾਂ ਦਾ ਡੋਲਾ ਹੱਥ ਆ ਗਿਆ। ਸੱਚਾਈ ਹੈ ਜੀ, ਡੋਲਾ ਹੱਥ ਆ ਗਿਆ, ਪਕੜ ਕੇ ਲਿਆ। ਹਜ਼ੂਰ ਜਿਹੜਾ ਖੁਸ਼ੀ ਦੀ ਮੁਦਰਾ ਵਿੱਚ ਚਿਹਰਾ ਸੀ, ਅੱਖਾਂ ਲਾਲ ਹੋ ਗਈਆਂ। ਇਹ ਹੈ ਕਰੈਕਟਰ, ਅੱਖਾਂ ਲਾਲ ਹੋ ਗਈਆਂ। ਹਜ਼ੂਰ ਨੇ ਕਿਹਾ ਇਹ ਕਿਉਂ ਲਿਆਂਦਾ? ਕਹਿਣ ਲੱਗੇ ਜੀ ਉਹ ਲੋਕ, ਕਿਉਂਕਿ ਸਿੱਖ ਯੁੱਧ ਵਿੱਚ ਕਦੀ ਇਹ ਨੀਤੀ ਨਹੀਂ ਵਰਤਦਾ। ਆਮ ਤੌਰ ਤੇ ਗਿਰੀਆਂ ਹੋਈਆਂ ਕੌਮਾਂ, ਮੈਂ ਸ਼ਬਦ ਵਰਤਾਂ, ਗਿਰੇ ਹੋਏ ਕਰੈਕਟਰ ਬੱਚਿਆਂ ਨੂੰ ਅਗਵਾ ਕਰ ਲੈਂਦੇ ਆ, ਧੀਆਂ ਭੈਣਾਂ ਨੂੰ ਪਕੜ ਲੈਂਦੇ ਆ, ਉਹਨਾਂ ਤੇ ਤਸ਼ੱਦਦ ਕਰਦੇ ਆ। ਗੁਰਸਿੱਖੀ ਇਹ ਨਹੀਂ। ਹਜ਼ੂਰ ਅੱਗੇ ਵਧੇ, ਉਹ ਬਾਹਰ ਨਿਕਲੀ। ਸਤਿਗੁਰਾਂ ਨੇ ਤੀਰ ਨਾਲ ਸਿਰ ਤੇ ਹੱਥ ਰੱਖ ਕੇ ਪਿਆਰ ਦੇਖ ਗਿਆ, ਪੁੱਤ ਧੀਏ ਤੂੰ ਘਬਰਾਈ ਨਾ, ਤੇਰਾ ਵਾਲ ਵੀ ਵਿੰਗਾ ਨਹੀਂ ਹੁੰਦਾ, ਤੂੰ ਆਪਣੇ ਬਾਪੂ ਦੇ ਘਰ ਆਈ। ਉਸ ਵਕਤ ਜਿਹੜਾ ਮਹਾਰਾਜ ਨੇ ਸ਼ਬਦ ਕਹਿ, ਉਹ ਕਵੀ ਸੰਤੋਖ ਸਿੰਘ ਲਿਖਦੇ ਨੇ, ਪੁੰਨ ਸਿੰਘਨ ਬੂਝੇ ਗੁਣਖਾਨੀ, ਖਾਲਸਾ ਸੋਏ ਜੋ ਪਰ ਤੇਰੇ ਅਤੇ ਭਾਗ ਹੈ। ਪੁੰਨ ਸਿੰਘਨ ਬੂਝੇ ਗੁਣਖਾਨੀ, ਸਕਲ ਤੁਰਕ ਭੁਗਵੈ ਹਿੰਦਵਾਨੀ। ਲਵੇ ਸੁਣਿਓ, ਸਿੰਘ ਪੁੱਛਦੇ ਨੇ, ਸਮਝ ਗਏ ਨਾ, ਇਹ ਤੁਰਕ ਜਿਹੜੇ ਹਿੰਦੂ ਔਰਤਾਂ ਨੂੰ ਪਕੜ ਕੇ ਵਿਸ਼ੇ ਭੋਗਦੇ ਨੇ, ਸਿੱਖ ਬਦਲਾ ਲੈ ਭਲਾ ਜਨਾਵੈ, ਅਸੀਂ ਬਦਲਾ ਨਹੀਂ ਲੈ ਸਕਦੇ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ, ਗੁਰੂ ਦਾ ਸ਼ਾਸਤਰ ਗੁਰੂ ਦਾ ਸ਼ਬਦ ਸਾਨੂੰ ਕਿਉਂ ਰੋਕਦਾ? ਕਹਿੰਦੇ ਇੱਕੋ ਦਮ ਗੁਰੂ ਜੀ ਬਰੀ ਬੀਰਾ ਚਾਏ, ਕਹਿਣ ਲੱਗੇ ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਨੋ ਪੰਥ ਉਚੇਰੇ। ਇਹ ਪੰਥ ਸਭ ਤੋਂ ਉੱਚੇ ਜਾਏਗਾ। ਮੈਂ ਅਦੋ ਗਤੀ ਬਿਖੈ ਪੰਚਾਵੂ, ਮੈਂ ਤੁਹਾਨੂੰ ਵਾਸ਼ਨਾ ਦੀ ਤੇ ਰਾਜਸੀ ਭੁੱਖ ਪਿੱਛੇ ਨਰਕ ਚ ਨਹੀਂ ਸਿੱਟਣ ਆਇਆ, ਤਾਂ ਤੇ ਕਸਮਲ ਕਰਨ ਹਟਾਵੂ, ਮੈਂ ਚਾਹਨਾ ਤੁਹਾਡਾ ਕਰੈਕਟਰ ਇੰਨਾ ਉੱਚੇ ਹੋਵੇ, ਦੁਸ਼ਮਣ ਦੀ ਧੀ ਬੇਟੀ ਵੀ ਕਹਿ ਦੇ ਕੋਲ ਮੈਂ ਮਹਿਫੂਜ ਹਾਂ। ਭਾਈ ਨੰਦ ਲਾਲ ਕਹਿੰਦੇ ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗ ਹੈ। ਅਗਲਾ ਸ਼ਬਦ ਉਹਨਾਂ ਵਰਤਿਆ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਾਗ ਹੈ। ਇਹ ਬੜਾ ਔਖਾ ਸ਼ਬਦ ਹੈ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗ ਹੈ। ਅੱਗੇ ਜੀ ਇਹ ਤੁਸੀਂ ਭਾਈ ਜੀ ਕਹਿ ਰਹੇ ਹੋ, ਨਿੰਦਿਆ ਤਿਆਗ ਹੈ, ਪੰਚ ਕੋ ਮਾਰੇ, ਕਰਮ ਕੋ ਸਾੜੇ ਜੋ ਪੜ ਰਹੇ ਹਾਂ, ਪਰ ਤਿਰਿਆ ਤੇ ਭਾਗ ਹੈ, ਪਰ ਦ੍ਰਿਸ਼ਟ ਤਿਆਗ ਹੈ, ਇਹ ਕਿਵੇਂ ਹੋਏਗਾ? ਕਹਿਣ ਲੱਗੇ ਤਾਂ ਹੋਏਗਾ, ਖਾਲਸਾ ਸੋਏ ਨਾਮ ਰਤ ਲੱਗ ਹੈ, ਜਿਹੜਾ ਨਾਮ ਵੀ ਜੁੜੇਗਾ ਉਹਨੂੰ ਇਹ ਬਖਸ਼ਿਸ਼ ਮਿਲੇਗੀ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। प्रोग्राम दा ए हिस्सा तुहाडे तक परमजीत पलाहा डिजर्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिवे लाइफ डिसेबिलिटी ऑटो होम मोटरबाइक बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210 2332 32nd Avenue North East Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਸਾਹਿਬ ਜੀ ਫਤਿਹ। ਸਤਿਗੁਰੂ ਸਾਹਿਬ ਜੀ ਦੇ ਸਾਜਨ ਵਾਜੇ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਰਹਿਮਤ ਦਾ ਸਦਕਾ, ਗਰੀਬ ਨਵਾਜ ਚੋਜੀ ਪ੍ਰੀਤਮ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਦੀਨ ਦੁਨੀਆਂ ਦੇ ਵਾਲੀ ਪਤਿਤ ਪਾਵਨ ਭਗਤ ਵਛਲ ਕਿਰਪਾਲੂ ਸਤਿਗੁਰੂ ਜੀ, ਤਿੰਨਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਤਾਂ ਜੋ ਇਹ ਸਤਸੰਗਤ ਦੀਆਂ ਅੰਮ੍ਰਿਤ ਘੜੀਆਂ ਬਖਸ਼ ਕਰਕੇ, ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ ਆਪਣੇ ਦਾਸਾਂ ਨੂੰ ਨਿਵਾਜਣਾ ਕੀਤਾ ਹੈ। ਧੰਨ ਗਰੀਬ ਨਿਵਾਜ ਜੀ ਦੀ ਬਖਸ਼ਿਸ਼ ਸਦਕਾ ਆਪ ਗੁਰਮੁਖ ਮਾਈ ਭਾਈ ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਹਜ਼ੂਰ ਸੁਭਾਇਮਾਨ ਹੋ ਕਰਕੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਵੇਰੇ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਨੇ ਆਪ ਦਿਆਲੂ ਹੋ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਅੱਜ ਦੇ ਜੋ ਪਵਿੱਤਰ ਮੁੱਖ ਵਾਕ ਅੰਮ੍ਰਿਤ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ, ਸੋ ਉਹ ਪਾਵਨ ਹੁਕਮਨਾਮੇ ਦੁਆਰਾ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਰਹੇ ਹਨ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਦਿਆਲਤਾ ਕਰਕੇ ਜੋ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਉਪਦੇਸ਼ ਸਰਵਣ ਕਰੀਏ ਜੀ। ਪ੍ਰੇਮ ਸ਼ਰਧਾ ਸਤਿਕਾਰ ਸਾਹਿਬ ਜਪੋ।

0: ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਜੀ ਧੰਨ ਕਿਰਪਾਲੂ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਰਹਿਮਤ ਕਰੋ, ਦਿਆਲਤਾ ਕਰੋ, ਦਇਆ ਕਰੋ ਆਪ। ਇਹ ਜੋ ਕਲਯੁੱਗ ਦਾ ਭਿਆਨਕ ਸਮਾਂ ਹੈ, ਇਸ ਭਿਆਨਕ ਸਮੇਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਅੱਗੇ ਅਰਦਾਸ ਕੀਤੀ ਜਾ ਸਕੇ, ਕਿਉਂਕਿ ਅਜੋਕੇ ਸਮੇਂ ਵਿੱਚ ਵੀ ਜੇ ਆਪਾਂ ਝਾਤੀ ਮਾਰੀਏ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਵੀ ਇਹੋ ਹੀ ਅਰਦਾਸਾਂ ਗੁਰਸਿੱਖਾਂ ਦੀਆਂ ਹਨ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਜਦੋਂ ਸਿਆਣੇ ਭੱਦਰ ਪੁਰਸ਼ਾਂ ਦੇ ਪਾਸ ਬੈਠਦੇ ਹਾਂ ਤਾਂ ਆਮ ਹੀ ਉਹ ਇਹ ਗੱਲ ਕਹਿ ਦਿੰਦੇ ਨੇ ਕਿ ਭਾਈ ਪਰਮੇਸ਼ਰ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ ਪਰ ਸਾਨੂੰ ਮੰਗਣਾ ਨਹੀਂ ਆਉਂਦਾ। ਸਾਡੀ ਅਵਸਥਾ ਇਹੋ ਜਿਹੀ ਹੈ, ਅਸੀਂ ਸੰਸਾਰੀ ਹਾਂ, ਪਦਾਰਥ ਆਦਿਕ ਮੰਗ ਕਰਕੇ ਹੀ ਚਿੱਤ ਦੀ ਅਨੰਤਤਾ ਜਾਂ ਚਿੱਤ ਵਿਸ਼ੇ ਆਨੰਦ ਵਿੱਚ ਹੀ ਭੋਗ ਕਰਕੇ ਤੇ ਬਹੁਤੇ ਖੁਸ਼ ਹੋ ਜਾਂਦੇ ਹਾਂ। ਇਸ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ, ਸਾਡਾ ਸੁਭਾਅ ਕੀ ਹੈ? ਹੱਸੋ ਭੂਲਿਓ ਮਨ ਮਾਇਆ ਅਰਜਾਇਓ, ਜੋ ਜੋ ਕਰਮ ਕੀ ਉਹ ਲਾਲਚ ਲੱਗ, ਤਿਹ ਤਿਹ ਆਪ ਬੰਧਾਇਓ। ਸੋ ਅਸੀਂ ਤੇ ਭੁੱਲੇ ਹੋਏ ਹਾਂ ਮਾਇਆ ਦੇ ਵਿੱਚ, ਜੋ ਜੋ ਵੀ ਕਰਮ ਕਰਦੇ ਹਾਂ ਲਾਲਚ ਵਿੱਚ ਲੱਗ ਕਰਕੇ ਓੜਕ ਵੱਜਦੇ ਹੀ ਜਾਂਦੇ ਹਾਂ। ਅਗਾਂਹ ਦੀ ਅਗਾਂਹ ਜਿਵੇਂ ਤੰਦੂਏ ਦੀਆਂ ਤੰਦਾਂ ਪਈ ਜਾਂਦੀਆਂ ਨੇ, ਇਵੇਂ ਹੀ ਇਹ ਮਾਇਆ ਪਦਾਰਥਾਂ ਦੀਆਂ ਤੰਦਾਂ ਸਾਨੂੰ ਜਕੜੀ ਜਾਂਦੀਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਉਦੋਂ ਵੀ ਬੇਨਤੀ, ਹੁਣ ਵੀ ਗੁਰਸਿੱਖ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਦੇ ਹਨ ਕਿ ਕਿਰਪਾਲੂ ਜੀ, ਹਰ ਜੀ ਓ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਇਹ ਗਰੀਬ ਨਿਵਾਜ ਜੀ, ਜਮਾਂ ਦਾ ਡਰ ਬਹੁਤਾ ਹਿਰਦੇ ਕਰਕੇ ਲੱਗ ਰਿਹਾ ਹੈ, ਇਸ ਕਰਕੇ ਆਪ ਜੀ ਦੀ ਸ਼ਰਨ ਗ੍ਰਹਿਣ ਕਰਨ ਵਾਸਤੇ ਆਏ ਹਾਂ। ਕਿਰਪਾ ਕਰੋ, ਰਹਿਮਤ ਕਰੋ, ਦਿਆਲਤਾ ਕਰੋ ਆਪ, ਦਇਆ ਕਰਕੇ ਸਾਨੂੰ ਆਪ ਹੀ ਉਹ ਸਮਤ ਬਖਸ਼ਿਸ਼ ਕਰੋ, ਉਹ ਸੋਝੀ ਆਪ ਹੀ ਬਖਸ਼ਿਸ਼ ਕਰੋ ਜੋ ਆਪ ਜੀ ਦੇ ਪਾਸੋਂ ਦਾਤ ਅਸੀਂ ਮੰਗ ਸਕੀਏ। ਕਿਉਂਕਿ ਜੇ ਮੈਂ ਸਤਿਗੁਰੂ ਸਾਹਿਬ ਜੀ ਆਪਣੇ ਸੁਭਾਅ ਨਾਲ ਮੰਗਾਂਗਾ ਤੇ ਮੈਨੂੰ ਮੰਗਣਾ ਨਹੀਂ ਆਉਣਾ, ਮੈਂ ਵੇਖਿਆ ਹੈ। ਸੋ ਇਤਿਹਾਸ ਵਿੱਚ ਬੇਅੰਤ ਘਟਨਾਵਾਂ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ। ਸੋ ਜੇ ਆਪ ਜੀ ਕਿਰਪਾ ਕਰੋ, ਜਿਹੜੀ ਵੱਡੀ ਹੈ ਉਹੀ ਦਾਤ ਜਿਹੜੀ ਹੈ ਸਿੱਖਾਂ ਨੂੰ ਸੁਹਾਵਣੀ ਹੈ, ਸੋਭਾ ਵਾਲੀ ਹੈ। ਕਿਰਪਾਲੂ ਸਤਿਗੁਰੂ ਜੀ, ਜੇ ਕਿਸੇ ਨੇ ਆਪੋ ਹੀ ਇੱਛਾ ਕੀਤੀ ਹੈ ਜਾਂ ਆਪਣੇ ਮਨ ਦਾ ਹੀ ਪ੍ਰਗਟਾਵਾ ਕਰ ਲਿਆ ਤੇ ਓੜਕ ਦੁੱਖਾਂ ਦੀ ਪ੍ਰਾਪਤੀ ਹੋਈ ਹੈ। ਇਸ ਕਰਕੇ ਗਰੀਬ ਨਿਵਾਜ ਜੀ ਦੇ ਪਾਸ ਬੇਨਤੀ ਕੀਤੀ ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਹਨ, ਗੁਰਸਿੱਖਾ ਸਤਿਗੁਰੂ ਸਾਹਿਬ ਜੀ ਦੇ ਪਾਸ ਇਵੇਂ ਬੇਨਤੀ ਕਰਿਆ ਕਰ। ਸੋ ਉਹ ਬੇਨਤੀ ਕਰਨ ਦੀ ਜਾਚ ਆਪ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਦੱਸਦੇ ਹਨ।
1: ਆਏ ਅਨੇਕ ਜਨਮ ਭਰਮ ਸਰਣੀ।
0: ਇਹ ਗਰੀਬ ਨਿਵਾਜ ਜੀ, ਅਨੇਕਾਂ ਹੀ ਜਨਮਾਂ ਵਿੱਚ ਭਰਮ ਕਰਕੇ, ਸੋ 84 ਲੱਖ ਜੋਨੀ ਚ ਭਰਮਦਿਆਂ ਹੋਇਆ, ਕੋਈ ਇੱਕ ਦਿਹਾੜੇ ਦੀ ਖੇਡ ਨਹੀਂ ਹੈ, ਅਨੇਕਾਂ ਜਨਮਾਂ ਦੇ ਵਿੱਚ ਭਰਮਦੇ ਭਰਮਦੇ ਓੜ ਇਹ ਆਪ ਜੀ ਦੀ ਸ਼ਰਨ ਸਾਨੂੰ ਪ੍ਰਾਪਤ ਹੋਈ ਹੈ। ਐਵੇਂ ਨਹੀਂ ਹੋ ਗਈ ਕਿਰਪਾਲੂ ਸਤਿਗੁਰੂ ਸਾਹਿਬ ਜੀ, ਆਪ ਜੀ ਕਿਰਪਾ ਰਹਿਮ ਕਰੋ, ਕਿਹੋ ਜਿਹੇ ਜਨਮਾਂ ਦਾ ਗੇੜ ਹੈ। ਵੱਡੇ ਮਹਾਂਪੁਰਖਾਂ ਨੇ, ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ, ਸੋ ਆਪ ਕਿਰਪਾ ਕਰਕੇ ਸਮਝਾਉਣਾ ਕੀਤਾ ਹੈ ਵਿਦਿਆਰਥੀਆਂ ਦੇ ਤਾਂ ਹੀ। ਸੋ ਜਨਮ ਖੇਡ ਮਹਾਂਪੁਰਖ ਕਹਿੰਦੇ ਇਸ ਤਰੀਕੇ ਦੀ ਹੈ ਕਿ ਜਿਵੇਂ ਕੋਈ ਅੰਨਾ ਮਨੁੱਖ ਹੋਵੇ ਤੇ ਉਹਨੂੰ 84 ਦਰਵਾਜ਼ਿਆਂ ਵਾਲੇ ਮੰਦਰ ਦੇ ਵਿੱਚ ਵਾੜ ਦਿੱਤਾ ਜਾਵੇ, 83 ਮੰਦਰ ਦੇ ਦਰਵਾਜ਼ੇ ਬੰਦ ਹੋਣ ਤੇ ਇੱਕੋ ਹੀ ਉਹਦੇ ਵਿੱਚੋਂ ਜਿਹੜਾ 84 ਦਰਵਾਜ਼ਾ ਉਹੋ ਹੀ ਖੁੱਲ੍ਹਾ ਹੋਵੇ। ਹੁਣ ਅੰਨੇ ਦਾ ਸੁਭਾਅ ਕੀ ਹੈ? ਜਾਂ ਤੇ ਹੱਥ ਵਾਲੀ ਟੋਹਣੀ ਦੇ ਨਾਲ ਟੋਹ ਕਰਕੇ, ਜਿਹੜੀ ਸੋਟੀ ਹੱਥ 'ਚ ਫੜੀ ਹੁੰਦੀ ਉਹਨਾਂ ਟੋਹ ਕਰਕੇ ਉਸਨੂੰ ਪਤਾ ਲੱਗਦਾ, ਤੇ ਜਾਂ ਹੱਥਾਂ ਨਾਲ ਸ਼ੋਅ ਕਰਕੇ ਪਤਾ ਲੱਗਦਾ। ਕਹਿੰਦੇ ਰੱਬ ਦਾ ਭਾਣਾ ਇਹ ਹੈ ਕਿ ਜਿਹੜਾ ਇੱਕ ਦਰਵਾਜ਼ਾ ਖੁੱਲ੍ਹਾ ਵੀ ਹੈ ਨਾ, ਉਹਦੇ ਉੱਤੇ ਵੀ ਮਖਿਆਲ ਲੱਗੀ ਹੋਈ ਹੈ, ਮਾਖਿਓ ਲੱਗੀ ਹੋਈ ਉਹਦੇ ਉੱਤੇ। ਕਹਿੰਦੇ ਉਹ 83 ਦਰਵਾਜ਼ਿਆਂ ਨੂੰ ਟੋਹਦਾ ਟੋਹਦਾ ਜਦੋਂ 84ਵੇਂ ਦਰਵਾਜ਼ੇ ਤੇ ਪਹੁੰਚਦਾ ਹੈ, ਸੋ ਉਸ ਸਮੇਂ ਉਹ ਜਿਹੜੀ ਮਖਿਆਲ ਹੈ ਉਹ ਮੱਖੀਆਂ ਉੱਡ ਕਰਕੇ ਤੇ ਉਹਦੇ ਮੂੰਹ ਤੇ ਬਹਿਣ ਲੱਗ ਪੈਂਦੀਆਂ ਹਨ, ਉਹਨਾਂ ਨੂੰ ਅਡਾਉਂਦਾ ਅਡਾਉਂਦਾ ਉਸ ਤੋਂ ਅੱਗੇ ਲੰਘ ਜਾਂਦਾ ਹੈ ਤੇ ਫੇਰ ਉਸੇ ਗੇੜੇ ਚ ਪੈ ਜਾਂਦਾ। ਇਸੇ ਤਰੀਕੇ ਦੇ ਨਾਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਇਹ ਜੋ 84 ਲੱਖ ਜੋਨੀ ਦੇ ਵਿੱਚੋਂ ਉੱਤਮ ਦੇਹ ਮਨੁੱਖਾ ਦੇ ਹੀ ਪ੍ਰਾਪਤ ਹੋਈ ਹੈ, ਇਹਦਾ ਮਹਾਂਪੁਰਖ ਦੱਸਦੇ ਨੇ, ਵੇਖੋ ਭਾਈ ਇਹੋ ਹੀ ਇੱਕ ਦਰਵਾਜ਼ਾ ਖੁੱਲ੍ਹਾ ਹੋਇਆ, ਬਾਕੀ ਸਾਰੇ ਦੇ ਸਾਰੇ ਹੀ ਬੰਦ ਨੇ। सो ए माया रूपी मख्याल इस दरवाजे ते लगी हुई है। जदों मनुख इस दरवाजे ते पहुंचदा है ज्ञान ते वराग ते विवेक रूपी दो नेत्र जीव दे पास नहीं हन। एक सत्संगत रूपी टोणी हाथ विच सी ना कि जिहदे द्वारा इस दरवाजे तो पार हो सकदा, पर सुभाग की बनिया जदों इस दरवाजे ते पहुंचिया उस समय ए विशियां वकारा रूपी मखियां उड करके ते इस मनचित रूपी मुख दे उत्ते आण करके ते ए बैठन लगियां। जदों बहन लगियां मुख दे उत्ते इन्हां नूं उस समय अपने कर्मा रूपी हथाणा अड़ाउंदा अड़ाउंदा ते अगाह लग जांदा ओड़क ए दरवाजा भी फेर ए फेर दुबारा उसे गेड 83 लख जोनी दे पै जांदा। इस करके गरीब नवाज जी आप जी दे चरणां च बेनती कर रहे हां, अथवा गरीब नवाज कहिंदे भाई एवें कर, गरीब नवाज आए अनक जन्म भ्रम सरणी अनेकां जन्मां च भौं करके। गरीब नवाज सच्चे पातशाह हुण आप जी दी शरण ग्रहण कीती है, हुण जो अमनुखा दे ही आप जी ने, वेखो गरीब नवाज किड्डी वधिया आप जी ने बख्शिश, ये आप जी दी दयालता ही है ना, आप जी दी रहमत ही है कि अपनी ये अमृत रूपी संगत जिहड़ी आप जी दी संगत भी इहो ही अमृत ग्रहणी है। इस संगत विच आप जी ने कृपा करके स्थान दिता है, हुण कृपालता करो रहमत करो, आप अपने बिरद दी लाज रखते हुए कृपा करके रहमत करके अपने चरणां नाल जोड़ रहो जी। आप जी दी शरण असी ग्रहण कीती है।
1: उदर देह अंधकूप ते,
0: कहिंदे भाई जी गरीब नवाज पुछ लैण की कारण वास्ते आया है, काम की है भाई, ठीक है तू बहुते जन्मां च भरम करके आया, की हुण प्रयोजन तेरा की है, की साडे कोल लैणा चाहुंदा है, तेरी मंग की है गुरसिखा ओ दस। गरीब नवाज सच्चे पातशाह जी ए जो देह रूपी अंधा खूआ है, सो ए जिहड़ी देह विच ए जिहड़ी जीव आत्मा दे अभ्यास विच ही फसी हुई है, किन्ना अन्ना खूह है। सो भाई मनुखा देही दा ते मन्निया जा सकदा कि लालच होवेगा कि यह मनुखा देही विच रस कस भोगने ने, होर अगां दे अगां यह अवस्था जिहड़ी चलदी जावे, एक निक्की कीड़ी तो लै करके वड्डे हाथी तक देह दा इन्ना ज्यादा प्यार बनिया होया, कोई भी जोनी जेड़ी भी जिथे जिथे भी जोन है कोई भी इस देह नूं त्यागण दा जतन कर ही नहीं रहे। सो ओह चाहुंदी है ये होर लम्मा समा मैं जी जावां, होर लम्मा समा मेरे साथ चलते रहन, हर जोन दे विच इन्ना ही प्रेम इस देह दा बनिया होया है। एक ये नहीं कि असी मनुख हां जी, सानू ही इहदा लालच नहीं पाए, हर देही दे विच साडे नालों भी किते वधीक ही लालच बनिया होया वधी। इत्थे ते ज्ञानियां ने ते जिहड़े महात्मा महापुरख जिन्हां ते सतगुरु साहिब जी दी कृपा हो गई है, ओह ते संसार दे लोकां नूं फिर आप समझाउंदे ने, मैं ना मरो मरबो संसारा अब मोहि मिलियो है जीवावन हारा। ओह कहिंदे भाई सो संत मोहि क्या रोई है, जो अपने गृह जाए रोह साख बापड़े जो हाटे हाट बकाए। ओह कहिंदे भाई संतां दे मरने ते अफसोस भी कोई नहीं, ओह ते अपने घर नूं गए हन, पर जिथे जिथे भी अलपगता है गरीब नवाज ए अन्ना खूआ दे अभ्यास दा एहो जिहा, इहदी प्रीत टुटदी नहीं। गरीब नवाज इहदे प्रेम प्रीति तो तोड़ देना करो, ये दे अभ्यास तो सानू बचा लेना करो जी, इहदे विचों कढ़ना करो इस जिंद नूं।
1: लावह अपने चरणे,
0: सो किवें सो टुटिया जा सकता है, जदों आप कृपा करोगे अपने चरणा नाल सानू ला लवोगे। जिन्ना जिन्ना ते आप जी ने कृपा कीती है कृपालू सतगुरु साहिब जी, आप जी ने रहमत कीती अपने चरणा नाल जोड़िया है, जिवें भाई पारो जी ते आप जी ने बख्शिश कीती है गरीब नवाज सच्चे पातशाह जी, आप जी दे पास धन गुरु अमरदास साहिब महाराज जी बेनती कीती, गरीब नवाज कृपा करो रहमत करो नाम दी दात बख्शिश करो। आप जी दयालता दे घर विच आए, नाम दी दात बख्शिश कर दित्ती, फिर बेनती कीती गरीब नवाज होर बख्शिश करो, स्वास स्वास स्मरण चलन लग पिया, होर रैम कृपालू सतगुरु साहिब जी कृपा करो, रोम रोम गुरमुख रोम रोम हर त्यावे दी अवस्था आप जी ने कृपा करके बख्श दित्ते। फिर कृपालू सतगुरु साहिब आप जी दे हजूर भाई पारो जी ने बेनती कीती, गरीब नवाज बहुत घना आनंद है, आप जी दी बेअंत बख्शिश है, पर होर बख्शिश कर दवो, ठीक है भाई पारो हाल शरीर त्याग करके ਹੁਣ ਸਾਡੇ ਵਿੱਚ ਹੀ ਅਭੇਦ ਹੋ ਜਾਓ। ਆਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਿਰਦੇ ਚ ਬੈਠ ਕਰਕੇ ਸੰਸਾਰ ਦੀ ਕਲਿਆਣਤਾ ਕਰੀਏ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਤਰੀਕੇ ਦੇ ਨਾਲ, ਸੋ ਆਪ ਕਿਰਪਾ ਕਰੋ, ਰਹਿਮਤ ਕਰੋ, ਐਸੀ ਨਾਮ ਦੀ ਦਾਤ ਕਿਰਪਾਲੂ ਸਤਿਗੁਰ ਸਾਹਿਬ ਜੀ ਤੁਸੀਂ ਬਖਸ਼ ਸਕਦੇ ਜੇ ਨਾ, ਆਪਣੇ ਚਰਨਾਂ ਨਾਲ ਐਸੇ ਲਾਵੋ ਕਿ ਹੋਰ ਪਾਸੇ ਇਹ ਧਿਆਨ ਜਾਵੇ ਹੀ ਨਾ। ਗਰੀਬ ਨਿਵਾਸ ਜੀ, ਆਪ ਜੀ ਦੇ ਦਰ ਤੋਂ ਬਿਨਾਂ ਹੋਰ ਕੋਈ ਘਰ ਦਿਸੇ ਨਾ, ਅਸੀਂ ਸੰਸਾਰੀ ਹਾਂ। ਸਾਨੂੰ ਗਰੀਬ ਨਿਵਾਸ ਜੀ ਇਧਰ ਉਧਰ ਦੀਆਂ ਦੌੜਾਂ ਬਣੀਆਂ ਰਹਿੰਦੀਆਂ ਨੇ, ਕਦੀ ਹੋਰ ਥਾਂ ਜਾ ਕਰਕੇ ਸ਼ਾਇਦ ਕੁਝ ਪ੍ਰਾਪਤ ਹੋ ਸਕਦਾ ਹੋਵੇ। ਕਿਰਪਾਲੂ ਸਤਿਗੁਰੂ

0: ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜੇ ਭਲਾ ਗੁਰਸਿੱਖ ਨੂੰ ਇਹ ਕਹਿ ਦੇਣ, ਕੋਈ ਕਹਿ ਦੇਵੇ ਚੰਗਾ ਸਿੱਖਾ ਆਪੇ ਗਿਆਨ ਧਿਆਨ ਦੀ ਪ੍ਰਾਪਤੀ ਕਰ ਲੈ ਨਾ, ਤੇ ਮਹਾਰਾਜ ਜੀ ਮੈਂ ਕੋਈ ਗਿਆਨੀ ਪੰਡਿਤ ਵਿਦਵਾਨ ਹਾਂ, ਸੋ ਸੁਰਤੀ ਬਿਰਤੀ ਕਰਕੇ ਬਹੁਤਾ ਸਿਆਣਾ ਵੀ ਨਹੀਂ, ਧਿਆਨ ਧਾਰਨ ਵਾਲਾ ਵੀ ਮੈਂ ਨਹੀਂ ਹਾਂ, ਸੋ ਨਾ ਤੇ ਆਪ ਜੀ ਦੇ ਨਿਰਗੁਣ ਸਰੂਪ ਦਾ ਸਾਨੂੰ ਗਿਆਨ ਹੈ, ਨਾ ਧਿਆਨ ਹੀ ਸਰਗੁਣ ਸਰੂਪ ਦਾ ਧਾਰਨ ਕਰਨ ਵਾਲੇ ਹਾਂ। ਜਿਹੜੇ ਗਿਆਨੀ ਲੋਕ ਹਨ ਗਰੀਬ ਨਵਾਜ਼, ਉਹ ਆਪ ਜੀ ਦੀ ਕਥਾ ਜਿਹੜੀ ਉਹ ਸੁਣਾਉਂਦੇ ਨੇ ਨਿਰਗੁਣ ਸਰੂਪ ਦੀ, ਨਿਰਗੁਣ ਸਰੂਪ ਵਿੱਚ ਆਪ ਇਸ ਤਰੀਕੇ ਦੇ ਨਾਲ ਕਰਿਆ ਕਰਦੇ ਜੇ, ਧਿਆਨੀ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਜਦੋਂ ਅਸੀਂ ਧਿਆਨ ਵਿੱਚ ਬੈਠਦੇ ਹਾਂ ਜੋ ਸਰਗੁਣ ਸਰੂਪ ਹੈ, ਜੋ ਸਤਿਗੁਰੂ ਸਾਹਿਬ ਜੀ ਤੇ ਜਿਵੇਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਹ ਸਰਗੁਣ ਸਰੂਪ ਧਾਰਨ ਕੀਤਾ ਹੋਇਆ ਹੈ, ਇਹ ਸਰਗੁਣ ਸਰੂਪ ਦਾ ਜਿਹੜੇ ਸੋ ਧਿਆਨੀ ਲੋਕ ਹਨ ਉਹ ਧਿਆਨ ਕਰਨ ਵਾਲੇ ਹਨ। ਗਰੀਬ ਨਵਾਜ਼, ਨਾ ਤੇ ਮੈਨੂੰ ਕਿਸੇ ਗਿਆਨ ਦਾ ਹੀ ਪਤਾ, ਨਾ ਮੈਨੂੰ ਧਿਆਨ ਲਾਉਣ ਵਾਲੀ ਬਿਰਤੀ ਮੇਰੇ ਪਾਸ, ਨਾ ਗਿਆਨ ਵਾਲੀ ਬੁੱਧੀ ਮੇਰੇ ਪਾਸ ਹੈ, ਕੁਝ ਨੀ ਕਿਸ਼ ਕਰਮ ਨਾ ਜਾਣਾ, ਨਾ ਮਹਾਰਾਜ ਨਿਸ਼ਕਾਮ ਕਰਮਾਂ ਨੂੰ ਕਰਨ ਵਾਲੇ, ਸੋ ਸਾਡੀ ਬਿਰਤੀ ਅਵਸਥਾ ਕਰਮ ਵੀ ਇਹੋ ਜਿਹੇ ਨਹੀਂ ਹਨ। ਸੋ ਜਿਹੜੇ ਵੀ ਕਰਮ ਹਨ ਸਹਿਜ ਕਾਮਨਾ ਦੇ ਹਨ, ਜੇ ਨਿਸ਼ਕਾਮੀ ਹੋ ਕਰਕੇ ਆਪ ਜੀ ਦੇ ਗੁਰਮੁਖਾਂ ਨੇ ਸਮਝਾਇਆ ਤੇ ਇਹ ਸੀ ਕਿ ਗੁਰਸਿੱਖਾਂ ਨਿਸ਼ਕਾਮ ਹੋ ਕੇ ਕਰਮ ਕਰੀ ਜਾ, ਨਿਸ਼ਕਾਮ ਕੋਈ ਕਾਮਨਾ ਨਾ ਰੱਖ, ਪਰ ਅਜਿਹਾ ਸੁਭਾਅ ਬਣਿਆ ਹੀ ਨਹੀਂ। ਥੋੜਾ ਜਿਹਾ ਵੀ ਆਪ ਜੀ ਦੀ ਸਿਮਰਨ ਭਗਤੀ ਜਾਂ ਸੇਵਾ ਚਿੱਤ ਦਿੱਤਾ ਹੈ, ਕਿਤੇ ਇੱਕ ਟਾਟ ਦੀ ਨੁੱਕਰ ਵੀ ਫੜ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਦਰ ਤੇ ਸਿੱਧੀ ਕਰ ਦਿੱਤੀ ਨਾ, ਬਹੁਤਾ ਕਰਮ ਤੇ ਕੀ ਕਰਨਾ, ਇੱਕ ਟਾਟ ਵੀ ਸਿੱਧਾ ਕਰ ਲਿਆ ਤੇ ਨਾਲ ਹੀ ਚਿੱਤ ਚ ਆ ਗਿਆ ਪਾਤਸ਼ਾਹ ਵੇਖ ਲਾ ਤੇਰੇ ਦਰ ਦੀ ਸੇਵਾ ਕੀਤੀ ਓ, ਹੁਣ ਕਿਰਪਾ ਕਰੀ ਮੈਨੂੰ ਭੁਲਾਵੀ ਨਾ, ਮੇਰਾ ਫਲਾਣਾ ਕਾਰਜ ਤੇ ਹੁਣ ਹੋ ਜਾਣਾ ਚਾਹੀਦਾ ਨਾ। ਇਸ ਕਰਕੇ ਗਰੀਬ ਨਵਾਜ਼, ਮੈਨੂੰ ਇਹੋ ਜਿਹੇ ਕਰਮ ਵੀ ਨਹੀਂ ਕਰਨੇ ਆਉਂਦੇ ਜਿੱਥੇ ਕੋਈ ਕਾਮਨਾ ਨਾ ਹੋਵੇ, ਨਿਸ਼ਕਾਮ ਕਰਮਾਂ ਵਾਲੀ ਵੀ ਬੁੱਧੀ ਮੇਰੇ ਪਾਸ ਨਹੀਂ ਹੈ ਜੀ।
1: ਨਾ ਹੈ ਨਾ ਨਿਰਮਲ ਕਰਣੀ,
0: ਨਾ ਹੀ ਗਰੀਬ ਨਵਾਜ਼ ਕੋਈ ਨਿਰਮਲ ਕਰਤੂਤ ਹੈ, ਸੁਭਾਅ ਕੀ ਬਣਿਆ ਹੋਇਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਸੋ ਕਰਤੂਤਾਂ ਤੇ ਪਸ਼ੂਆਂ ਵਾਲੀਆਂ ਹਨ ਹਮੇਸ਼ਾ ਹੀ, ਜਿਵੇਂ ਪਸ਼ੂ ਵਿਸ਼ੇ ਵਿਕਾਰ ਭੋਗਣ ਵਿੱਚ ਲੱਗੇ ਰਹਿੰਦੇ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਹੋ ਜਿਹੀ ਬਿਰਤੀ ਬਣੀ ਹੋਈ ਹੈ ਕਿਰਪਾਲੂ ਸਤਿਗੁਰੂ, ਇਹ ਜਿਹੀ ਕਰਤੂਤ ਵੀ ਜਿਹੜੀ ਆਪ ਜੀ ਦੇ ਪਿਆਰਿਆਂ ਦੀ, ਆਪ ਜੀ ਦੇ ਪਿਆਰਿਆਂ ਦਾ ਕਰਮ ਕੀ ਹੈ, ਨਿਰਮਲ ਕਰਨੀ ਕੀ ਹੈ ਉਹਨਾਂ ਦੇ, ਕਿਰਪਾਲੂ ਸਤਿਗੁਰੂ ਸਾਹਿਬ ਜੀ ਸੰਤ ਨਾ ਛੱਡ ਹੈ, ਸੰਤ ਹੀ ਜੋ ਕੋਟ ਕਮਿਲੈ ਅਸੰਤ, ਉਹਨਾਂ ਦਾ ਸੁਭਾਅ ਕੀ ਹੈ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹ ਜਿਹੜੀ ਉਹ ਆਪ ਜੀ ਦੇ ਪਿਆਰੇ ਮਹਾਂਪੁਰਖ ਮਹਾਤਮਾ ਦੀ ਨਿਰਮਲ ਕਰਨੀ ਹੈ, ਨਿਰਮਲ ਕਰਨੀ ਕੀ ਹੈ, ਪਰਉਪਕਾਰ ਦੇ, ਜਨ ਪਰਉਪਕਾਰੀ ਆਏ, ਉਹ ਜਿਹੜੇ ਆਪ ਜੀ ਦੇ ਪਿਆਰੇ ਮਹਾਤਮਾ ਮਹਾਂਪੁਰਖ ਹਨ ਉਹਨਾਂ ਵਾਲੀ ਗਰੀਬ ਨਵਾਜ਼ ਕਰਤੂਤ ਵੀ ਨਹੀਂ ਹੈ। ਸੋ ਕਰਤੂਤ ਤੇ ਪਸ਼ੂ ਬਿਰਤੀ ਹੈ, ਪਸ਼ੂ ਬਿਰਤੀ ਖਾਣ ਭੋਗਣ ਤੇ ਹਟਾਉਣ ਵਿੱਚ ਹੀ ਜੀਵਨ ਲੱਗਾ ਹੋਇਆ ਕਿਰਪਾਲੂ ਜੇ।
1: ਸਾਧ ਸੰਗਤ ਕੈ ਅੰਚਲ ਲਾਵਹੁ,
0: ਸੋ ਗਰੀਬ ਨਵਾਜ਼ ਫਿਰ ਪੁੱਛ ਲੈਣਗੇ, ਫਿਰ ਸਿੱਖਾ ਤੂੰ ਕੀ ਪਾਲਦਾ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੇ, ਧੰਨ ਪਿਆਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਜੀ, ਕੋਟਾਣ ਕੋਟ ਧੰਨਵਾਦ ਗਰੀਬ ਨਵਾਜ਼ ਜੀ ਦਾ ਕਰੀਏ। ਪਹਿਲਾਂ ਤੇ ਬਿਮਾਰੀ ਦੱਸੀ ਹੈ, ਸੋ ਗੁਰਸਿੱਖਾ ਆਪਣੀ ਬਿਮਾਰੀ ਦੱਸ ਦਵੀਂ ਜਾ ਕੇ, ਪਰਦਾ ਨਾ ਰੱਖੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸੋਂ, ਪਰਦਾ ਨਹੀਂ ਰੱਖਿਆ ਜਾਣਾ, ਕਿਉਂ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ, ਇਹ ਤੇਰੇ ਗੁਣਾਂ ਤੇ ਔਗੁਣਾਂ ਨੂੰ ਵੇਖਣ ਵਾਲੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਹਨ, ਮੁਕਰਿਆ ਨਹੀਂ ਜਾਣਾ ਤੇਰੇ ਪਾਸੋਂ, ਆਪਣੀ ਸਾਰੀ ਬਿਮਾਰੀ ਖੋਲ ਕੇ ਅੱਗੇ ਰੱਖ ਦਵੀਂ ਸਾਰੀ ਦੀ ਸਾਰੀ, ਜਿਵੇਂ ਸਿਆਣੇ ਕਹਿੰਦੇ ਨੇ, ਕਹਿੰਦੇ ਪਾਈ

0: वकील दे पास जा करके झूठ नहीं बोली दा, झूठ नहीं, क्यों जे वैद दे पास जा करके झूठ बोलेगा तो बीमारी का इलाज नहीं हो सकता, जे वकील दे पास झूठ बोलेगा तो तेनू वो छड़ा नहीं सकता। मेरे गरीब नवाज सच्चे पातशाह महाराज ते भाई उस तो वधीक, सो सतगुरु साहब जी ते भाई आप कृपालू सतगुरु साहब जी महान वैद हैं, बख्शिश करने वाले हैं। इस करके गरीब नवाज कहिंदे भाई सतगुरु साहब जी दे पास अपनी सारी वेदना खोल के रख दे। कृपालू सतगुरु साहब जी ना ते मैं ज्ञानी, ना मैं ध्यानी, ना मैं निष्कामी, ते ना ही मेरी चंगी करतूत, कख नहीं, जे मुकदी गल पल्ले कख नहीं, आप ही कृपा करो। चंगा भाई सिर तेनू की दे दईए, गरीब नवाज साध संगत कै अंचल लावो। जे आप कृपा करन लगे हो, जे आप जी पुछदे हो कि की दवा, ते फिर कृपा करिया जे आप जी दी जिहड़ी प्यारी साध संगत है ना, जिहड़े आप जी दे प्यारे महापुरख तत बेते संत जन भगत जन हन, कृपा करो उन्हां दे पल्ला सानू पकड़ा दवो। आप जी दी संगत दा प्रेम साडे हिरदे च बन जावे। कृपालू सतगुरु जी हुण ते इह सुभा बनिया होया संगत विच जा करके भी इह जणाउणा चाहुंदा है कि मैं वड्डा हां। कृपालू जी आप जी दी संगत विच जावां ते इह अवस्था बन जावे, कबीर सब ते हम बुरे, हम तज पलो सब कोय। सो हम नहीं चंगे, बुरा नहीं कोय, प्रणवत नानक तारे सोए। गरीब नवाज सच्चे पातशाह जी, वह जिहड़ी आप जी की प्यारी संगत है, उहदे आप जी कृपा करके सानू पल्ले ना ला देना करो, आप जी की संगत विच लग जाइए। जे
1: देख मन दे जाए तरणे,
0: की होवेगा उहदे नाल। इह जिहड़ी बिखम नदी है, जिहड़ी बैतरनी नदी की कथा ग्रंथां दे विच लिखी हुई है। सो लिखिया है कहिंदे लहू ते मिज दी नदी है, लहू ते मिज दी, इवें ग्रंथां ने सनातन मतदियां ने लिखिया है कि उहदे उत्तों दी जीव नूं लंघ करके जाना पैंदा है। सो मुसलमान भरावां ने भी लिखिया है कि उत्थे वाल जिन्ना बरीक पुल है, वाल जिन्ना बरीक पुल। सो जिहनूं आपां पढ़दे हां वालो निक्की पुरसलात कन्नी ना सुणी आए। सो इना जिहड़ा वाल जिन्ना बरीक पुल है, कहिंदे उहदे उत्तों दे जीआं नूं लंघना पैंदा। मुसलमान भरा भी मंनदे ने, कहिंदे उत्थे जा करके जिहड़े पापी मनुख ने उहनां दे हड्ड झड़ करके ते उस नदी दे विच डिग पैंदे ने ते उत्थे ही गल जांदे ने। गरीब नवाज सच्चे पातशाह महाराज जी इस तरीके दे नाल इह आसा ते तृष्णा दी जिहड़ी नदी, इह जिहड़ी अग बल रही है, इह सामणे प्रतक संसार विच वी, ਇਹ ਸਰੀਰ ਕਰਕੇ ਇਹਦੇ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਇਹ ਆਸਾ ਮਨਸਾ ਲੱਗੀਆਂ ਹੋਈਆਂ ਹਨ। ਆਪ ਕਿਰਪਾ ਕਰੋ, ਜੇ ਦਿਆਲਤਾ ਕਰੋ, ਸਾਧ ਸੰਗਤ ਦਾ ਪੱਲਾ ਪਕੜਾ ਦਵੋ। ਜੇ ਸਤ ਸੰਗਤ ਰੂਪੀ ਜਹਾਜ਼ ਤੇ ਚੜ ਜਾਵਾਂਗੇ ਤਾਂ ਹੀ ਜਾ ਕਰਕੇ ਤਰਿਆ ਜਾ ਸਕਦਾ, ਉਵੇਂ ਤਰਿਆ ਨਹੀਂ ਜਾ ਸਕਦਾ। ਬੜੀ ਬਿਖਮ ਹੈ, ਬੜੀ ਕਠਿਨ ਹੈ, ਜਿਹਦੇ ਵਿੱਚੋਂ ਪਾਰ ਨਹੀਂ ਹੋਇਆ ਜਾ ਸਕਦਾ। ਜੇ ਆਪ ਹੀ ਕਿਰਪਾ ਕਰੋ, ਰਹਿਮ ਕਰੋ ਤਾਂ ਪਾਰ ਉਤਾਰਾ ਹੋ ਸਕਦਾ ਹੈ। ਜੇ ਆਪ ਜੀ ਦਿਆਲਤਾ ਕਰੋਗੇ, ਬਾਪ ਬੀਠਲਾ ਬਾਹਰ ਦੇ, ਜੇ ਆਪ ਹੀ ਕਿਰਪਾ ਕਰਕੇ ਆਪਣਾ ਹੱਥ ਪਕੜਾ ਦਵੋਗੇ ਤੇ ਤਾਂ ਹੀ ਪਾਰ ਉਤਰ ਸਕਦੇ, ਉਵੇਂ ਉਤਰ ਨਹੀਂ ਸਕਦੇ। ਜੇ
1: ਸੁਖ ਸੰਪਤ ਮਾਇਆ ਰਸ ਮੀਠੇ,
0: ਸੋ ਗਰੀਬ ਨਵਾਜ ਬਖਸ਼ਿਸ਼ ਕਰਨ ਗੁਰਸਿੱਖਾ ਤੈਨੂੰ ਸੁਖ ਦੇ ਦਈਏ, ਸੰਪਤੀ ਧਨ ਦੇ ਦਈਏ ਤੈਨੂੰ, ਮਾਇਆ ਆਦਿਕ ਸੋ ਭੰਡਾਰੇ ਭਰ ਜਾਣ, ਸੋ ਰਸ ਕਸ ਆਦਿਕ ਬੜਾ ਆਨੰਦ ਹੈ ਜਿਨ੍ਹਾਂ ਵਿੱਚ ਬੜੇ ਮਿੱਠੇ ਪਦਾਰਥ ਹਨ, ਸੋ ਸਾਰੇ ਰਸ ਛੇ ਰਸਾਂ ਦੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣ।
1: ਇਹ ਨਹੀਂ ਮਨ ਮਹਿ ਧਰਣੀ,
0: ਬੇਨਤੀ ਇਹ ਕਰੇ ਗਰੀਬ ਨਵਾਜ, ਇਹ ਅਸੀਂ ਮਨ ਵਿੱਚ ਨਹੀਂ ਲਿਆਉਂਦੇ, ਇਸ ਤੋਂ ਬਿਨਾਂ ਦੱਸੋ, ਇਹ ਮਨ ਵਿੱਚ ਧਾਰਨ ਹੀ ਨਹੀਂ ਕੀਤੇ। ਜਿਵੇਂ ਭਾਈ ਮਹਾਂ ਸਿੰਘ ਜੀ ਨੇ, ਕੋਈ ਹੈ ਗੁਰਸਿੱਖ ਮਨ ਚ ਆ ਜਾਵੇਗਾ ਕਿ ਇਹ ਸਭ ਕੁਝ ਛੱਡ ਕਰਕੇ ਵੀ ਸਿੱਖੀ ਗ੍ਰਹਿਣ ਕੀਤੀ ਹੋਵੇ। ਧੰਨ ਭਾਈ ਮਹਾਂ ਸਿੰਘ ਜੀ, ਕਿਰਪਾਲੂ ਸਤਿਗੁਰ ਸਾਹਿਬ ਜੀ ਦੀ ਪਾਵਨ ਸੀਸ ਵਿੱਚ ਗੋਦ ਹੈ, ਵਾਹਿਗੁਰੂ ਗੋਦੀ ਵਿੱਚ ਸਤਿਗੁਰ ਸਾਹਿਬ ਜੀ ਦੇ ਸੀਸ ਸਤਿਗੁਰ ਸਾਹਿਬ ਜੀ ਨੇ ਟਿਕਾਇਆ ਹੋਇਆ ਹੈ। ਕਿਰਪਾਲੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜੀ ਦਾ ਖਤਰਾਣੇ ਦੀ ਢਾਬ ਤੇ ਸਹਿਕ ਰਹੇ ਨੇ। ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਪੁੱਛਿਆ, ਭਾਈ ਮਹਾਂ ਸਿੰਘਾ ਕੀ ਚਾਹੀਦਾ, ਦੱਸ ਬੋਲ ਕੀ ਚਾਹੀਦਾ ਤੈਨੂੰ, ਕੰਚਨ ਵਰਗੀ ਦੇਹੀ ਦੇ ਦਈਏ, ਤਰਲੋਕੀ ਦਾ ਬਾਦਸ਼ਾਹ ਭਾਈ ਮਹਾਂ ਸਿੰਘਾ ਤੈਨੂੰ ਬਣਾ ਦਈਏ, ਦੱਸ ਕੀ ਮੰਗਦਾ ਹੈ। ਗਰੀਬ ਨਵਾਜ ਕੁਝ ਹੋਰ ਨਹੀਂ ਚਾਹੀਦਾ, ਕਿਰਪਾ ਕਰੋ, ਰਹਿਮ ਕਰੋ, ਜਿਹੜਾ ਬਦਾਵਾ ਭਰਾ ਲਿਖ ਕੇ ਦੇ ਗਏ ਨੇ ਉਹ ਕਿਰਪਾ ਕਰਕੇ ਉਹ ਬਦਾਵਾ ਆਪ ਕਿਰਪਾ ਕਰਕੇ ਪਾੜ ਦਵੋ ਨਹੀਂ ਭਾਈ ਮਾਨ ਸਿੰਘਾ ਬਦਾਵਾ ਤੇ ਬਦਾਵਾ ਕਾਰੀਆਂ ਲਈ ਹੈ ਤੇਰੇ ਵਾਸਤੇ ਬਦਾਵਾ ਥੋੜਾ ਕੋਈ ਤੂੰ ਬਦਾਵਾ ਥੋੜਾ ਲਿਖਿਆ ਜਿਨ੍ਹਾਂ ਬਦਾਵਾ ਲਿਖਿਆ ਬਦਾਵਾ ਉਹਨਾਂ ਦਾ ਤੂੰ ਆਪਣੀ ਦੱਸ ਤੈਨੂੰ ਕੀ ਚਾਹੀਦਾ ਗਰੀਬ ਨਵਾਜ ਜੇ ਦੇਣ ਤੇ ਆਏ ਜੇ ਤੇ ਕੇਵਲ ਹੀ ਇਹੋ ਚਾਹੀਦਾ ਉਹਨਾਂ ਭਰਾਵਾਂ ਨੂੰ ਵੀ ਆਪਣੇ ਚਰਨਾਂ ਚ ਥਾਂ ਦੇ ਦਵੋ ਬਖਸ਼ਿਸ਼ ਕਰ ਦਵੋ ਸੋ ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਹ ਬਦਾਵਾ ਪਾੜਿਆ ਹੇਕਣਾ ਲਾ ਕੇ ਆਖਿਆ ਭਾਈ ਮਾਨ ਸਿੰਘਾ ਸਾਰੇ ਮਾਝੇ ਦੀ ਸਿੱਖੀ ਰੱਖ ਲਈ ਸਾਰੇ ਮਾਝੇ ਦੀ ਸਿੱਖੀ ਤੂੰ ਰੱਖ ਲਈ ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਉਹ ਪ੍ਰੇਮ ਆਪ ਜੀ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ ਸਾਡੇ ਹਿਰਦੇ ਚ ਨਹੀਂ ਅਸੀਂ ਤੇ ਨਿੱਕੇ ਨਿੱਕੇ ਲਾਲਚਾਂ ਚ ਆਪ ਜੀ ਦੀ ਸਿੱਖੀ ਹਾਰ ਕਰਕੇ ਇੱਧਰ ਉੱਧਰ ਭੱਜੇ ਫਿਰਦੇ ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਾਨੂੰ ਤੇ ਆਪ ਜੀ ਦੇ ਦਰ ਨਾਲੋਂ ਬਹੁਤਾ ਦਰ ਜੇ ਕਿਤੇ ਕਿਸੇ ਸ਼ਰਾਬੀ ਦੇ ਪਾਸ ਵੀ ਚਾਰ ਟਕੇ ਆ ਜਾਣ ਤੇ ਅਸੀਂ ਤੇ ਉਹਦੇ ਦਰ ਤੇ ਖਲੋਤੇ ਵੀ ਹੁੱਕਾਂ ਲਾਉਣ ਲੱਗ ਪੈਂਦੇ ਹਾਂ ਕਿਰਪਾਲੂ ਸਤਿਗੁਰੂ ਕਿਰਪਾ ਕਰ ਸਾਨੂੰ ਬਚਾ ਲੈ ਬਖਸ਼ਿਸ਼ ਕਰ ਮੇਰੇ ਪਾਤਸ਼ਾਹ ਜੀ ਐਸੀ ਸਿੱਖੀ ਜਿਹੜੀ ਹੈ ਸਾਡੀ ਜ਼ਬਾਨ ਤੋਂ ਵੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ ਇਹ ਕਹਿ ਦਵੀਂ ਪਾਤਸ਼ਾਹ ਮੈਨੂੰ ਧਨ ਦੌਲਤ ਨਹੀਂ ਕੇਵਲ ਆਪ ਜੀ ਦੇ ਨਾਮ ਅਭਿਆਸ ਆਪ ਜੀ ਦੀ ਸਿੱਖੀ ਚਾਹੀਦੀ ਹੈ ਹੋਰ ਕੱਖ ਨਹੀਂ ਚਾਹੀਦਾ ਮਹਾਂਪੁਰਖਾਂ ਦੇ ਬਚਨ ਹਨ ਸਨ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਅੱਗੇ ਵੀ ਦਾਸ ਨੇ ਬੇਨਤੀ ਕੀਤੀ ਸੀ ਸੋ ਉਹੀ ਬਚਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਵੀ ਸਾਨੂੰ ਦ੍ਰਿੜ ਕਰਵਾਉਂਦੇ ਨੇ ਮਹਾਂਪੁਰਖਾਂ ਨੇ ਬਚਨ ਕੀਤੇ ਕਹਿਣ ਲੱਗੇ ਗੁਰਸਿੱਖੋ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਈਏ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣ ਯੋਗ ਵਸਤੂ ਹੈ ਗੁਰਸਿੱਖੀ ਕਹਿੰਦੇ ਮਾਇਆ ਪਦਾਰਥ ਤੇ ਰੱਬ ਦੇ ਖੱਬੇ ਹੱਥ ਦੀ ਖੇਡ ਵੀ ਨਹੀਂ ਉਹ ਤੇ ਸੁੱਤੇ ਹੀ ਜਿਵੇਂ ਜਿਵੇਂ ਕਰਮ ਲਿਖੇ ਹੋਏ ਨੇ ਤਿਵੇਂ ਤਿਵੇਂ ਮਾਇਆ ਪਦਾਰਥ ਪ੍ਰਾਪਤ ਹੋਈ ਜਾਣੇ ਨੇ ਪਰ ਗੁਰਸਿੱਖਾ ਜੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣਾ ਹੈ ਤੇ ਗੁਰਸਿੱਖੀ ਦੀ ਦਾਤ ਮੰਗ ਕਿਰਪਾਲੂ ਸਤਿਗੁਰੂ ਜੀ ਕਿਰਪਾ ਕਰੋ ਜੇ ਤੁੱਠੇ ਜੇ ਤੇ ਗੁਰਸਿੱਖੀ ਦੀ ਦਾਤ ਬਖਸ਼ ਦਵੋ ਮਾਇਆ ਧਨ ਪਦਾਰਥ ਤੇ ਤੁਸੀਂ ਦੇਣੇ ਹੀ ਹੋਏ ਨਾ ਇਹ ਤੇ ਆਪ ਜੀ ਦਾ ਫਰਜ਼ ਹੈ ਪਾਲਣਾ ਪਰਮੇਸ਼ਵਰ ਵਾਹਿਗੁਰੂ ਜੇ ਸੰਸਾਰ ਤੇ ਭੇਜਿਆ ਹੈ ਤੇ ਰੋਟੀ ਪਾਣੀ ਤੇ ਤੈਨੂੰ ਦੇਣਾ ਹੀ ਪੈਣਾ ਨਾ ਜੇ ਦੇਣਾ ਹੈ ਤੇ ਬਖਸ਼ਿਸ਼ ਕਰ ਗੁਰਸਿੱਖੀ ਦੀ ਦਾਤ ਬਖਸ਼ ਆਪ ਜੀ ਦੇ ਚਰਨਾਂ ਦਾ ਪ੍ਰੇਮ ਬਖਸ਼ੋ ਇਹ ਬਾਕੀ ਵਿਚਾਰਾਂ ਜਿਹੜੀਆਂ ਇਹ ਮਨ ਚ ਆਪ ਜੀ ਦੇ ਸਿੱਖ

0: ਕਿਵੇਂ ਤੂੰ ਰੱਜਦਾ ਗਰੀਬ ਨਵਾਜ, ਤਾਂ ਹੀ ਰੱਜਦੇ ਹਾਂ ਜੇ ਆਪ ਜੀ ਆਪਣੇ ਪਾਵਨ ਸਰਗੁਣ ਤੇ ਨਿਰਗੁਣ ਸਰੂਪ ਦੇ ਦਰਸ਼ਨ ਸਾਨੂੰ ਬਖਸ਼ ਦਿਓ। ਜੇ ਕਿਰਪਾ ਕਰੋ, ਰਹਿਮਤ ਕਰੋ, ਸਾਰਿਆਂ ਥਾਵਾਂ ਤੇ ਤੁਸੀਂ ਸਾਨੂੰ ਦੱਸੋ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਅਜਿਹੇ ਆਪ ਜੀ ਦੇ ਦਰਸ਼ਨ ਪਾ ਕਰਕੇ ਤ੍ਰਿਪਤ ਹੋ ਰਹੇ ਹਾਂ, ਅਗਾਹ ਰੱਜ ਰਹੇ ਹਾਂ। ਆਪ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਕਿਰਪਾਲੂ ਜੀ, ਕਿੰਨਾ ਆਨੰਦ ਆਪ ਜੀ ਨੇ ਬਣਾਇਆ ਹੋਇਆ, ਅਸੰਗਤ ਆਪ ਜੀ ਨੇ ਬਖਸ਼ਿਸ਼ ਕਰਾਈ ਹੈ। ਐਸੇ ਆਪ ਜੀ ਦੇ ਪਿਆਰੇ ਦਰਸ਼ਨਾਂ ਨੂੰ ਪਾ ਕਰਕੇ ਰੱਜ ਰਹੇ ਹਾਂ ਜੇ।
1: ਹਰ ਨਾਮ ਰੰਗ ਆਭਰਣੇ,
0: ਆਪ ਜੀ ਦੀ ਕਿਰਪਾ ਸਦਕਾ ਇਹ ਜਿਹੜਾ ਆਪ ਜੀ ਦਾ ਨਾਮ ਰੂਪੀ ਰੰਗ ਹੈ, ਆਭਰਣੀ ਨਾਮ ਮੱਟੀ ਦਾ ਹੁੰਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਤਸੰਗਤ ਰੂਪੀ ਮੱਟੀ ਵਿੱਚ ਪਾ ਕਰਕੇ, ਜਿਵੇਂ ਮੱਟੀ ਚ ਪਾ ਕਰਕੇ ਕੱਪੜੇ ਨੂੰ ਰੰਗ ਚਾੜਿਆ ਜਾਂਦਾ, ਇਵੇਂ ਆਪ ਜੀ ਨੇ ਆਪਣਾ ਨਾਮ ਰੰਗ, ਪ੍ਰੇਮ ਰੰਗ ਆਪਣੇ ਸਿੱਖਾਂ ਤੇ ਸਤਸੰਗਤ ਰੂਪੀ ਮੱਟੀ ਚ ਪਾ ਕੇ ਚਾੜਨਾ ਕੀਤਾ। ਉਹ ਸਾਡੇ ਤੇ ਵੀ ਬਖਸ਼ਿਸ਼ ਆਪ ਜੀ ਕਰੋ, ਇਹ ਰਹਿਮਤ ਸਾਡੇ ਤੇ ਕਰੋ, ਇਹ ਕਿਰਪਾਲੂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਅੱਜ ਦੇ ਦਿਹਾੜੇ ਅੰਮ੍ਰਿਤ ਹੁਕਮਨਾਮੇ ਸਾਹਿਬ ਜੀ ਦੀ ਇਦਾਤ ਬਖਸ਼ਿਸ਼ ਕੀਤੀ ਹੈ ਆਪਣੇ ਸਿੱਖਾਂ ਦੇ ਤਾਏ। ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਪਾਵਨ ਵਿਚਾਰ ਸਾਡੇ ਹਿਰਦਿਆਂ ਚ ਵਸੇ ਜੀ। ਹੁਣ ਜੋ ਲੜੀਵਾਰ ਕਥਾ ਵਿੱਚ ਬਖਸ਼ਿਸ਼ ਕਰ ਰਹੇ ਹਨ, ਆਓ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਵਿਚਾਰੀਏ ਜੇ।

ਸੋ ਗਰੀਬ ਨਵਾਜ ਜੀ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਮਾਰੂ ਸੋਲੇ 16 ਪਦਿਆਂ ਵਾਲੇ ਇਸ ਸ਼ਬਦਾਂ ਵਿਚ ਆਪ ਕਿਰਪਾ ਕਰਕੇ ਮਾਰੂ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕੋ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਪੂਰੇ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਵੀ ਉਹੋ ਹੀ ਬੇਨਤੀ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੇ। ਸੋ ਕਿੰਨੀ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਸੋਭਾ ਵਡਿਆਈ ਕਰੀਏ ਖਾਲਸਾ ਜੀ। ਧੰਨ ਗਰੀਬ ਨਿਵਾਸ ਜੀ ਨੇ ਅੱਜ ਬਖਸ਼ਿਸ਼ ਕੀਤੀ ਸੀ, ਬੇਨਤੀ ਰੂਪ ਹੁਕਮਨਾਮਾ ਬਖਸ਼ਿਸ਼ ਕੀਤਾ। ਲੜੀਵਾਰ ਕਥਾ ਵਿਚ ਵੀ ਉਹੋ ਹੀ ਪ੍ਰਕਰਨ ਅੱਗੇ ਤੋਰ ਰਹੇ ਹਨ। ਗੁਰਸਿੱਖਾ ਕਹਿ ਤੂੰ ਸਾਹਿਬ ਹਉ ਸੇਵਕ ਕੀਤਾ। ਗਰੀਬ ਨਿਵਾਸ ਜੀ ਤੁਸੀਂ ਸਾਡੇ ਸਾਹਿਬ ਮਾਲਕ ਹੋ, ਅਸੀਂ ਆਪ ਜੀ ਦੇ ਸੇਵਕ ਦਾਸ ਕੀਤੇ

0: ਪਿੰਡ ਸਰੀਰ ਵੀ ਇਹ ਵੀ ਤੇਰਾ ਹੀ ਦਿੱਤਾ ਹੋਇਆ ਨਾ, ਮੇਰੀ ਭਲਾ ਵਡਿਆਈ ਕੀ ਇਹਦੇ ਵਿੱਚ, ਭਾਵੇਂ ਮੈਂ ਜਿੰਨਾ ਮਰਜ਼ੀ ਵੀ ਯਤਨ ਕਰਾਂ ਇਹ ਨਾ ਤੇ ਇਹ ਪਿੰਡ ਸਰੀਰ ਹੀ ਬਚਣ ਵਾਲਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਜਿੰਨਾ ਮਰਜ਼ੀ ਵੀ ਯਤਨ ਕਰ ਲਾਂ ਇਸ ਜਿੰਦ ਦੀ ਪ੍ਰੀਤੀ ਵੀ ਤੇਰੇ ਨਾਲ ਪੈਣ ਵਾਲੀ ਨਹੀਂ, ਇਹ ਵੀ ਤੇਰੀ ਦਿੱਤੀ ਹੋਈ ਹੈ।
1: ਕਰਨ ਕਰਾਵਨ ਸਭ ਤੂੰ ਹੈ, ਤੂੰ ਹੈ
0: ਮਹਾਰਾਜ ਸਾਰੇ ਕਾਰਨਾਂ ਨੂੰ ਕਰਨ ਵਾਲਾ ਪਾਤਸ਼ਾਹ ਜੀ, ਇਹ ਆਪ ਜੀ ਹੋਣਾ, ਤੁਹਾਡੇ ਤੋਂ ਬਿਨਾਂ ਕੌਣ ਹੈ, ਇਹ ਸਰੀਰਾਂ ਨੂੰ ਵੀ ਕਰਨ ਵਾਲਾ ਐਸਾ ਘੁਮਿਆਰ ਹੈ ਪਾਤਸ਼ਾਹ ਤੂੰ, ਤੂੰ ਇੱਕ ਸੋ ਇੱਕੋ ਜਿਹਾ ਕੋਈ ਪੈਦਾ ਨਹੀਂ ਕੀਤਾ, ਵੱਖੋ ਵੱਖਰੇ ਭਿੰਨ ਭਿੰਨ ਸਾਰੇ ਪੈਦਾ ਕਰ ਦਿੱਤੇ ਨੇ, ਇੱਕ ਘਰ ਵਿੱਚ ਜਨਮਿਆਂ ਦੀਆਂ ਵੀ ਰਖਾਵਾਂ ਇੱਕੋ ਜਿਹੀਆਂ ਨੀ ਤੂੰ ਬਣਾਈਆਂ, ਐਸਾ ਤੂੰ ਸਾਰੇ ਕਾਰਨਾਂ ਨੂੰ ਕਰਨ ਵਾਲਾ ਆਪ ਹੈ, ਇਹਨਾਂ ਜੀਆਂ ਨੂੰ ਸਤਸੰਗਤ ਦੇਣ ਵਾਲਾ ਵੀ ਆਪ, ਸਤ ਸੰਗਤ ਇਕੱਤਰ ਕਰਨ ਵਾਲੇ ਵੀ ਤੁਸੀਂ ਆਪ, ਤੇ ਸਤ ਸੰਗਤ ਵਿੱਚ ਲਿਆ ਕਰਕੇ ਨਾਮ ਦੀ ਦਾਤ ਦਵਾਉਣ ਵਾਲੇ ਵੀ ਤੁਸੀਂ ਆਪ ਹੀ ਹੋ, ਇਹ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਹੋ ਜੇ।
1: ਹੈ ਨਾਹੀ ਕੇਸ਼ ਅਸਾੜਾ,
0: ਸੋ ਮਹਾਰਾਜ ਇਹਦੇ ਵਿੱਚੋਂ ਸਾਡਾ ਭਲਾ ਕੀ ਹੈ, ਕੱਖ ਵੀ ਨਹੀਂ ਸਾਡਾ, ਅਸੀਂ ਦਾਵਾ ਕਾਹਦਾ ਕਰੀਏ, ਇਹਦੇ ਵਿੱਚੋਂ ਕੱਖ ਵੀ ਸਾਡਾ ਨਹੀਂ ਜੇ।
1: ਤੂੰ ਮਹਿ ਪਠਾਏ ਤਾਂ ਜਗ ਮਹਿ ਆਏ,
0: ਭੇਜੇ ਤਾਂ ਹੀ ਇਹ ਸੰਸਾਰ ਤੇ ਆਏ ਨਾ ਜੀ, ਜੇ ਆਪ ਜੀ ਭੇਜਦੇ ਨਾ ਤੇ

0: ਹਾਰ ਵੀ ਤੂੰ ਹੀ ਪੈਦਾ ਕੀਤੀ ਹੈ। ਸਤ ਸੰਗਤ ਰੂਪੀ ਮਾਰਗ ਜਿਹੜਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਸੁੰਦਰ ਮਾਰਗ ਵੀ ਤੁਸੀਂ ਕੀਤਾ ਹੋਇਆ ਹੈ ਜੇ।
1: ਚੱਲ ਨਾਹੀ ਕੋ ਵੇ ਪਾੜਾ।
0: ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਲ ਫਿਰ ਭਲਾ ਵਿਹਾਰ ਜਿਹੜਾ ਹੈ ਉਹ ਕਿਵੇਂ ਕੋਈ ਚੱਲ ਸਕਦਾ ਨਹੀਂ, ਕੋਈ ਆਣ ਕਰਕੇ ਆਪ ਜੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਸੋ ਹਿਸਾਬ ਕਿਤਾਬ ਨਹੀਂ ਚੱਲ ਸਕਦਾ ਜੇ। ਜਿਵੇਂ ਇੱਕ ਮੁਸਲਮਾਨ ਭਰਾਵਾਂ ਦੀ ਕਥਾ ਆਉਂਦੀ ਹੈ, ਪਰਮੇਸ਼ਰ ਵਾਹਿਗੁਰੂ ਖੁਦਾ ਦੀ ਬੰਦਗੀ ਕਰਨੀ, ਕਹਿਣਾ ਇੱਕ ਨੇ ਕਹਿਣਾ ਕਿ ਹੇ ਖੁਦਾਇਆ ਅਦਲ ਕਰੀ, ਦੂਜੇ ਨੇ ਕਹਿਣਾ ਫਜ਼ਲ ਕਰੀ। ਸੋ ਜਿਸ ਸਮੇਂ ਖੁਦਾ ਦੇ ਪਾਸ ਜਾ ਕਰਕੇ ਵਾਰ ਵਾਰ ਇਹੋ ਹੀ ਬੇਨਤੀਆਂ ਕੀਤੀਆਂ, ਸੋ ਇੱਕ ਨੂੰ ਪੁੱਛਿਆ, ਕਹਿਣ ਲੱਗੇ ਕੀ ਪੁੱਛਦਾ? ਕਹਿੰਦੇ ਮਹਾਰਾਜ ਫਜ਼ਲ ਕਰਿਆ ਜੇ ਫਜ਼ਲ। ਕਹਿੰਦੇ ਚੰਗਾ ਫਿਰ ਤੈਨੂੰ ਮਿਹਸਤ ਬਖਸ਼ੀ, ਸੋਨੇ ਦੇ ਘਰ ਬਖਸ਼ ਦਿੱਤੇ, ਜਾ ਆਨੰਦ ਕਰ। ਸੋ ਉਹਦੇ ਵਿੱਚ ਬੈਠ ਕਰਕੇ ਬੰਦਗੀ ਕਰਿਆ ਕਰ। ਦੂਸਰੇ ਨੂੰ ਕਹਿੰਦੇ ਤੂੰ ਦੱਸ। ਕਹਿੰਦੇ ਮਹਾਰਾਜ ਮੇਰਾ ਅਦਲ ਕਰੋ। ਸੋ ਮੈਂ ਆਪ ਜੀ ਦੀ ਬੰਦਗੀ ਕੀਤੀ ਹੈ, ਸੋ ਬੜੀ ਜ਼ਿਆਦਾ ਤਪ ਮੁਸ਼ਕਤ ਘਾਲਣਾ ਕੀਤੀ। ਕਹਿੰਦੇ ਕਿੱਥੇ ਬੈਠ ਕੇ ਕਰਦਾ ਰਿਹਾ? ਕਹਿੰਦੇ 12 ਵਰੇ ਉਹ ਪੱਥਰ ਤੇ ਬੈਠਾ ਰਿਹਾ, ਉਹਦੇ ਤੇ ਘਾਸੀ ਪੈ ਗਈ, ਵੇਖ ਲਵੋ ਉਹ ਪੱਥਰ ਵੀ ਘਸ ਘਸ ਗਿਆ ਉੱਤੋਂ। ਕਹਿੰਦੇ ਚੰਗਾ ਫਿਰ ਹੁਣ 12 ਵਰੇ ਇਹ ਜੇ ਤੂੰ ਚਾਹੁੰਦਾ ਕਿ ਅਦਲੀ ਹੋਈਏ ਤੇ ਪੱਥਰ ਵੀ ਜੋਨੀ ਆਣ, ਉਹ ਵੀ ਜੂਣ ਸਾਡੇ ਅੱਗੇ ਤਰਲੇ ਮਾਰ ਰਹੀ, ਆਹ ਮਨੁੱਖ ਕਿਹੜਾ ਬਣਾਇਆ, ਰੋਜ਼ ਹੀ ਸਾਡੇ ਤੇ ਆਣ ਕੇ ਬੈਠ ਜਾਂਦਾ, ਚੰਗਾ ਹੁਣ 12 ਵਰੇ ਉਹਨੂੰ ਸਿਰ ਤੇ ਚੁੱਕ ਕੇ ਖਲੋ ਜਾ। ਇਸ ਕਰਕੇ ਗਰੀਬ ਨਵਾਜ ਤੇਰੇ ਨਾਲ ਕੋਈ ਬਖੀਲੀ ਝਗੜਾ ਚੱਲ ਨਹੀਂ ਸਕਦਾ।
1: ਇੱਕ ਵਸਾਏ ਰੱਖੇ ਗ੍ਰਹਿ ਅੰਤਰ,
0: ਇੱਕਣਾ ਨੂੰ ਤੇ ਵਸਾ ਕਰਕੇ ਵੇਖੋ ਕਿਹੋ ਜੀ ਉਹਦੀ ਖੇਡ ਹੈ। ਇੱਕ ਤੇ ਘਰ ਦੇ ਅੰਦਰ ਹੀ ਬਿਠਾਲੇ ਹੋਏ ਹਨ।
1: ਇੱਕ ਪਠਾਏ ਦੇਸ਼ ਦਸੰਤਰ,
0: ਇੱਕਣਾ ਨੂੰ ਦੇਸ਼ਾਂ ਵਿਦੇਸ਼ਾਂ ਚ ਕਮਾਈ ਫਿਰਦਾ। ਆਪਾਂ ਪੜ੍ਹਦੇ ਗੁਰਬਾਣੀ ਸੁਖੈਣ ਪਾਤਸ਼ਾਹ, ਸੋ ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਕਾਲੇ ਥੱਕ ਪਾ, ਕਈ ਬੈਠੇ ਹੀ ਘਰਾਂ ਦੇ ਅੰਦਰ ਹੀ ਖਾਏ ਜਾਂਦੇ। ਇਸੇ ਤਰੀਕੇ ਦੇ ਨਾਲ ਇੱਕ ਬਸਾਏ ਰੱਖੇ ਗ੍ਰਹਿ ਅੰਤਰ, ਇੱਕ ਤੇ ਬਿਠਾਏ ਨੇ ਆਪਣੀ ਸਤ ਸੰਗਤ ਘਰ ਦੇ ਵਿੱਚ। ਸੋ ਇੱਕਣਾ ਨੂੰ ਇੱਕ ਬਿਠਾਏ ਦੇਸ ਦਸੰਤਰ, ਇੱਕ ਬਾਹਰ ਹੀ ਘੁੰਮਦੇ ਫਿਰਦੇ ਨੇ, ਕੋਈ ਹੰਨੇ ਦੀ, ਕੋਈ ਰੰਨੇ ਦੀ, ਕੋਈ ਪਹਾੜਾਂ ਵਾਲੇ ਧੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ, ਕੋਈ ਕਿੱਧਰ ਜੱਬਦਾ ਫਿਰਦਾ, ਕੋਈ ਕਿੱਧਰ ਜੱਬਦਾ ਫਿਰਦਾ, ਆਪ ਜੀ ਨੇ ਕਲਾਉਣਾ ਕੀਤੇ ਹਨ। ਸੋ ਮਨਮੁੱਖਾਂ ਨੂੰ ਭੁਲਾ ਕਰਕੇ ਉਸ ਮਾਰਗ ਵਿੱਚ ਪਾ

0: ਇੱਕ ਨੂੰ ਬਾਦਸ਼ਾਹ ਬਣਾ ਦਿੱਤਾ, ਇਹ ਤੇਰਾ ਸੁਭਾਅ ਹੈ ਖਿਣ ਮੈਂ ਰਾਓ ਰੰਕ ਕੋ ਕਰ ਹੀ ਰਾਓ ਰੰਕ ਕਰ ਡਾਰੇ।
1: ਇਨ ਮਹ ਕਹੀਆ ਕਿਆ ਕੂੜਾ,
0: ਕਹਿੰਦੇ ਇਹਦੇ ਵਿੱਚੋਂ ਭੜਾ ਕੀ ਝੂਠਾ ਕਹਿ ਦਈਏ, ਰਾਜਾ ਵੀ ਤੇਰਾ ਕੀਤਾ ਹੋਇਆ, ਭਿਖਾਰੀ ਵੀ ਤੇਰਾ ਕੀਤਾ ਹੋਇਆ, ਕੀ ਭੜਾ ਝੂਠ ਕਹਿ ਦਈਏ ਇਚੋਂ। ਕੋਈ ਝੂਠ ਕਹਿਣ ਵਾਲੀ ਬਾਤ ਨਹੀਂ, ਤੂੰ ਸਭ ਕੁਝ ਆਪ ਹੀ ਕਰਨ ਵਾਲਾ ਹੈ, ਪਰਮੇਸ਼ਰ ਤੇਰੀ ਮੌਜ ਹੀ ਹੈ ਨਾ। ਜੇ ਤੈਨੂੰ ਭਾਵੇ ਜਿਨ੍ਹਾਂ ਨੂੰ ਕੋਈ ਨੇੜੇ ਨਹੀਂ ਬਿਠਾਲਦਾ ਉਹਨਾਂ ਨੂੰ ਬਾਦਸ਼ਾਹ ਬਣਾ ਦਿੰਦਾ, ਜਿਨ੍ਹਾਂ ਦੇ ਸਰੀਰ ਚੋਂ ਦੂਰ ਦੂਰ ਤੱਕ ਦਰਗੰਧ ਆਉਂਦੀ ਲੋਕ ਉਹਨਾਂ ਨੂੰ ਜੱਫੀਆਂ ਪਾਉਂਦੇ ਫਿਰਦੇ, ਇਹ ਹੁਣ ਸਾਡੇ ਬਾਦਸ਼ਾਹ ਹੋ ਗਏ ਜੀ। ਇੱਕ ਜਿਹੜੇ ਬੜੇ ਚੰਗੇ ਗੁਣਾਂ ਵਾਲੇ ਉਹਨਾਂ ਨੂੰ ਚੁੱਕ ਕਰਕੇ ਤੇ ਭਿਖਾਰੀ ਬਣਾ ਦਿੰਦਾ, ਇਹ ਤੇਰੀ ਮੌਜ ਤੂੰ ਹੀ ਜਾਣੇ, ਕੀ ਝੂਠਾ ਕਹੀਏ। ਆਪ ਜੀ ਦੀ ਮੌਜ ਦੀ ਖੇਡ ਹੈ ਜੀ, ਜਿਵੇਂ ਜਿਵੇਂ ਜੀਆਂ ਦੇ ਕਰਮ ਹਨ ਤੇਵੇਂ ਤੇਵੇਂ ਆਪ ਬਖਸ਼ਿਸ਼ ਕਰ ਰਹੇ ਹੋ ਜੇ।
1: ਕਵਨ ਸੋ ਮੁਕਤੇ ਕਵਨ ਸੋ ਨਰਕਾ,
0: ਗਰੀਬ ਨਵਾਜ਼ ਫਿਰ ਕਿਰਪਾ ਕਰਕੇ ਸਮਝਾਵੋ ਕੌਣ ਹਨ ਮੁਕਤ ਜੀ, ਕਿਹੜੇ ਜਿਹੜੇ ਨਰਕਾਂ ਚ ਪਾਏ ਜਾਂਦੇ ਹਨ।
1: ਕਵਨ ਸੈ ਸਾਰੀ ਕਵਨ ਸੋ ਭਗਤਾ,
0: ਮਹਾਰਾਜ ਕਿੰਨਾ ਨੂੰ ਸੰਸਾਰੀ ਕਹੀਏ ਤੇ ਕਿਹੜੇ ਭਗਤ ਸਦਾਉਂਦੇ ਹਨ।
1: ਕਵਨ ਸੋ ਦਾਨਾ ਕਵਨ ਸੋ ਹੋਸ਼ਾ,
0: ਕੌਣ ਦਾਨੇ ਸਿਆਣੇ ਨੇ, ਆਪਾਂ ਕਹਿੰਦੇ ਫਲਾਣਾ ਸੋ ਬੜਾ ਦਾਨਾ ਸਿਆਣਾ, ਸਾਰੀ ਸਭਾ ਉਹਦੀ ਗੱਲ ਸੁਣਦੀ ਹੈ, ਤੇ ਫਲਾਣਾ ਬੜਾ ਹੋਸ਼ਾ ਹੀ ਪਊ, ਜਿੱਥੇ ਖਲੋਂਦਾ ਹੀ ਨਾ ਅਜਿਹੀ ਭੈੜੀ ਗੱਲ ਕਰਦਾ, ਨਾਂਦੀ ਮਾਰ ਕੇ ਰੱਖ ਦਿੰਦਾ, ਉਹਨੂੰ ਬੋਲਣਾ ਆਉਂਦਾ ਹੀ ਨਹੀਂ। ਕਹਿੰਦੇ ਕਿਹਨੂੰ ਦਾਨਾ ਕਹੀਏ, ਕੌਣ ਹੈ ਜਿਹੜਾ ਦਾਨਾ ਹੋਵੇ, ਕਿਹੜਾ ਹੋਸ਼ਾ ਹੈ ਜੇ।
1: ਕਵਨ ਸੋ ਸੁਰਤਾ ਕਵਨ ਜੜਾ,
0: ਕਿਹੜਾ ਸੁਰਤਾ ਗਿਆਨੀ ਹੈ ਤੇ ਕਿਹੜਾ ਜੜਾ ਮੂਰਖ ਹੈ ਜੀ, ਦੱਸੋ ਜੇ।
1: ਹੁਕਮੇ ਮੁਕਤੇ ਹੁਕਮੇ ਨਰਕਾ,
0: ਧੰਨਵਾਦ ਕਹਿੰਦੇ ਜਿਨ੍ਹਾਂ ਨੂੰ ਆਪਣੇ ਹੁਕਮ ਵਿੱਚ ਸਤਸੰਗਤ ਮਿਲਾਈ, ਸਤਸੰਗਤ ਦੁਆਰਾ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਤੇ ਭਾਈ ਮੁਕਤੀ ਨੂੰ ਪ੍ਰਾਪਤ ਹੋ ਗਏ। ਹੁਕਮੇ ਨਰਕਾ ਤੇ ਇਕਣਾ ਨੂੰ ਮਨਮੁਖਤਾਈ ਬਖਸ਼ ਕਰਕੇ, ਹੁਣ ਮਨਮੁਖਾਂ ਨੂੰ ਰੱਬ ਵੇਖੋ ਪਰਮੇਸ਼ਰ ਦਾ ਕਿਹੋ ਜੀ ਮੌਜ ਹੈ। ਹੁਣ ਜਿਹੜਾ ਤੇ ਸਤ ਪ੍ਰਤੱਗੀ ਹੈ, ਸਤਪੁਰਖੀ ਸੁਭਾਅ ਹੈ ਜਿਹਦਾ, ਪਰਮੇਸ਼ਰ ਵਾਹਿਗੁਰੂ ਉਹਨੂੰ ਉਹੋ ਜੇ ਮਿਲੀ ਜਾਂਦਾ ਉਹੋ ਜੇ, ਮੂਰਖ ਨੂੰ ਰੋਜ਼ ਮੂਰਖ ਹੀ ਮਿਲਾਈ ਜਾਂਦਾ ਰੋਜ਼ ਦੇ ਰੋਜ਼। ਇੱਕ ਨੂੰ ਗਿਆਨਵਾਨ ਅਗਾਂਹ ਦੀ ਅਗਾਂਹ ਗਿਆਨ ਦੇਣਾ ਚਾਹੁੰਦਾ, ਹੋਰ ਗਿਆਨੀਆਂ ਦੀ ਮਹਾਂਪੁਰਖਾਂ ਦੀ ਸੰਗਤ ਕਰਾਈ ਜਾਂਦਾ ਹੈ, ਇੱਕ ਨੂੰ ਅਜਿਹੇ ਬਖਸ਼ਿਸ਼ ਕਰ ਦਿੱਤੇ ਅਜਿਹੇ ਪੁੱਠੇ ਪਾਸੇ ਲਾਇਆ, ਰੋਜ਼ ਉਹ ਕਿੰਤੂ ਪਰੰਤੂ ਕਰਨ ਤੇ ਪਿਆ ਹੋਇਆ, ਕਹਿੰਦਾ ਆਹ ਕਿਵੇਂ ਹੋ ਸਕਦਾ, ਆਹ ਕਿਵੇਂ ਹੋ ਸਕਦਾ, ਰੱਬ ਦੀ ਮੌਜ ਹੀ ਹੈ ਨਾ। ਆਪਣੇ ਬਜ਼ੁਰਗਾਂ ਦਾ ਬਹੁਤੇ ਗਿਆਨੀਆਂ ਵਾਲੇ ਸੁਭਾਅ ਚ ਨਾ ਹੀ ਪਈਏ, ਦੇਸੀ ਜੀ ਭਾਸ਼ਾ ਚ ਆ ਜਾਈਏ, ਉਹ ਸੰਸਾਰ ਆਮ ਹੀ ਆਪਣੇ ਬਜ਼ੁਰਗ ਕਹਿ ਦਿੰਦੇ, ਰੱਬ ਨਾ ਤੇ ਭਾਈ ਚਪੇੜ ਮਾਰਦਾ ਈ ਤੇ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮਾਤੀ ਮਾਰ ਦਿੰਦਾ, ਮਾਤੀ ਮਾਰੀ ਜਾਂਦੀ ਨਾ ਜੀਵਾਂ ਦੀ, ਸੋ ਕੀ ਕਹੀਏ ਜੀ, ਇੱਥੋਂ ਤੱਕ ਮੱਤ ਮਾਰੀ ਜਾਂਦੀ, ਗੁਰੂ ਘਰ ਨਾਲ ਹੀ ਮੱਥਾ ਲਾ ਕੇ ਬੈਠ ਜਾਂਦੇ, ਗੁਰੂ ਘਰ ਨਾਲ ਮੱਥਾ ਲਾ ਕਰਕੇ ਇੰਨੀ ਬੁੱਧ ਭ੍ਰਸ਼ਟ ਹੋ ਜਾਂਦੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਹੁਕਮੇ ਮੁਕਤੀ ਹੁਕਮੇ ਨਰਕਾ, ਹੁਕਮ ਵਿੱਚ ਹੀ ਜੀਆਂ ਨੂੰ ਸਤਸੰਗ ਚ ਮੇਲ ਕਰਕੇ ਮੁਕਤੀ ਦੇ ਦਿੰਦਾ ਹੈ, ਹੁਕਮ ਵਿੱਚ ਹੀ ਨਰਕਾਂ ਚ ਜੀ ਨਰਕ ਵਾਸੀ ਬਣਾ ਦਿੰਦਾ। ਕਿਵੇਂ ਤਪੋ ਰਾਜ ਤੇ ਰਾਜੋ ਨਰਕ, ਕਿਤੇ ਤਪ ਕੀਤਾ ਰਾਜ ਮਿਲਿਆ, ਰਾਜ ਭਾਗ ਪ੍ਰਾਪਤ ਕਰਕੇ ਰੱਬ ਨੂੰ ਕਹਿੰਦਾ ਹੁਣ ਤੂੰ ਕੀ ਆ, ਰੱਬ ਨੂੰ ਟਾਬੀ ਦੱਸਣ ਲੱਗ ਪਿਆ, ਕਹਿੰਦੇ ਫਿਰ ਫਿਕਰ ਨਾ ਕਰ, ਅੱਗੇ ਨਰਕ ਵੀ ਖਲੋਤਾ, ਉਹ ਵੀ ਉਹਦੇ ਹੁਕਮ ਵਿੱਚ ਹੈ।
1: ਹੁਕਮ ਸੈ ਸਾਰੇ ਹੁਕਮੇ ਭਗਤਾ,
0: ਹੁਕਮ ਦੁਆਰਾ ਹੀ ਜੀਵ ਸੰਸਾਰ ਵਿੱਚ ਅਲੱਗ ਕਰਕੇ ਆਪਣੇ ਕੁਟੰਬ ਨੂੰ ਪਾਲ ਰਿਹਾ, ਹੁਕਮ ਵਿੱਚ ਹੀ ਭਗਤੀ ਵਿੱਚ ਲਾਇਆ ਹੋਇਆ ਹੈ ਜੇ।
1: ਹੁਕਮੇ ਹੋਸ਼ਾ ਹੁਕਮੇ ਦਾਨਾ,
0: ਹੋਸ਼ਾ ਜਿਵੇਂ ਮਹਾਂਪੁਰਖਾਂ ਦੀ ਕਥਾ ਆਪ ਜੀ ਸੁਣਦੇ ਸਨ, ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਵਿੱਚ, ਸੋ ਜਦੋਂ ਅਖਲ ਜੋਗੇ ਪਾਠ ਇਹ ਪੜਾਇਆ, ਕਹਿਣ ਲੱਗੇ ਭਾਈ ਰੱਬ ਸਾਰਿਆਂ ਹੀ ਜੋਗਾ, ਅਖਲ ਜੋਗੇ ਤੋਂ ਭਾਵ ਉਹ ਮੂਰਖਾਂ ਤੇ ਸਿਆਣਿਆਂ ਦਾ ਸਾਂਝਾ ਹੈ, ਇਹ ਨਹੀਂ ਕਿ ਇਕੱਲੇ ਸਿਆਣਿਆਂ ਦਾ ਹੀ ਹੈ, ਸੋ ਇਸ ਕਰਕੇ ਉਹ ਸਾਰਿਆਂ ਜੋਗਾ ਹੈ, ਉਹ ਪਰਮੇਸ਼ਰ ਵਾਹਿਗੁਰੂ ਨੇ ਹੋਸ਼ੇ ਵੀ ਹੁਕਮ ਵਿੱਚ ਹੀ ਕੀਤੇ ਹੋਏ ਹਨ, ਕਹਿੰਦੇ ਦਾਨੇ ਸਿਆਣੇ ਵੀ ਉਹਦੇ ਹੁਕਮ ਵਿੱਚ ਹਨ।
1: ਦੂਜਾ ਨਾਹੀ ਅਵਰ ਧੜਾ,
0: ਕੋਈ ਹੋਰ ਧੜਾ ਨਹੀਂ ਹੈਗਾ ਉਹਦਾ, ਵੀ ਉਹਦੇ ਨਾਲ ਕੋਈ ਹੋਰ ਧੜਾ ਖਲੋਤਾ ਹੋਇਆ ਹੈ, ਸੋ ਘੱਟ ਵੱਧ ਤੇ ਤਾਂ ਕਿਹਾ ਜਾ ਸਕਦਾ ਜੇ ਦੂਜੇ ਪਾਸੇ ਵੀ ਬਰਾਬਰ ਦੀ ਪਾਰਟੀ ਹੋਵੇ। ਹੁਣ ਜਿਵੇਂ ਆ ਵੱਖੋ ਵੱਖਰੀਆਂ ਪਾਰਟੀਆਂ ਵਾਲੇ ਇੱਕ ਦੂਜੇ ਨੂੰ ਝੂਠਾ ਤੇ ਸੱਚਾ ਦੱਸਦੇ ਫਿਰਦੇ ਆਪਣੇ ਆਪ ਨੂੰ, ਰੱਬ ਦੇ ਸਾਹਮਣੇ ਕੋਈ ਪਾਰਟੀ ਦੂਜੀ ਹੈ ਹੀ ਨਹੀਂ, ਜੇ ਹੋਵੇ ਕੋਈ ਤੇ ਤਾਂ ਹੀ ਕੋਈ ਕਿਹਾ ਜਾ ਸਕੇ ਨਾ, ਇੱਕੋ ਹੀ ਹੈ ਤੇ ਉਹਦਾ ਹੀ ਹੁਕਮ ਸਾਰਿਆਂ ਤੇ ਚੱਲਦਾ, ਦੂਸਰੇ ਦਾ ਹੈ ਹੀ ਨਹੀਂ। ਇਹ ਆਪਣੇ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਸੁਪਰੀਮੋ ਆ, ਦੂਸਰਾ ਕੋਈ ਨਹੀਂ। ਆ ਤੇ ਥੱਲੇ ਐਵੇਂ ਆਪਣੇ ਆਪ ਨੂੰ ਭਰਮਾਈ ਫਿਰਦੇ, ਅਸੀਂ ਸੁਪਰੀਮੋ ਬਣ ਗਏ, ਅਸੀਂ ਵੱਡੇ ਹੋ ਗਏ। ਇੱਕੋ ਪਰਮੇਸ਼ਰ ਵਾਹਿਗੁਰੂ ਜਿਹਦਾ ਸਾਰਿਆਂ ਤੇ ਹੁਕਮ ਚੱਲ ਰਿਹਾ ਹੈ, ਜਿਹਦੇ ਹੁਕਮ ਵਿੱਚ ਧਰਤੀ ਤੇ ਆਕਾਸ਼ ਚੱਲਦੇ ਨੇ। ਭਲਿਆ ਮਾਨਸਾ ਤੇਰੀ ਕੀ ਵੱਟੀ ਦੀ ਉੱਥੇ,
1: ਸਾਗਰ ਕੀ ਨਾ ਆਤ ਤੁਮ ਭਾਰਾ।
0: ਪਰਮੇਸ਼ਰ ਵਾਹਿਗੁਰੂ ਇਹ ਵੱਡਾ ਸਾਗਰ ਸੋ ਸੰਸਾਰ ਰੂਪੀ ਸਮੁੰਦਰ

0: ਵੀ ਪੱਲਾ ਪਕੜਾ ਕਰਕੇ ਪਾਰ ਲੰਘਾਉਣ ਵਾਲੇ ਹੋ।
1: ਸਤਿਗੁਰ ਜਿਨ ਕਾ ਸੱਚ ਬੇੜਾ
0: ਕਰੇ ਜੀ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਸੱਚ ਰੂਪੀ ਬੇੜੇ ਦੀ ਅਸਵਾਰੀ ਕਰ ਲਈ ਹੈ।
1: ਤੋ ਤੱਕ ਕਾਲ ਇਹੋ ਹੁਕਮ ਪਠਾਇਆ,
0: ਸੰਸਾਰ ਰੂਪੀ ਕੌਤਕ ਆਪ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਹੁਕਮ ਵਿਚ ਰਚਾਉਣਾ ਕੀਤਾ, ਜਿਹਦੇ ਬਾਪ ਕਲਗੀਧਰ ਪ੍ਰੀਤਮ ਜੀ ਆਪ ਬਖਸ਼ਿਸ਼ ਕਰਦੇ ਹਨ। ਸਰਬੰਸ ਦਾਨੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਇਹ ਸਾਰਾ ਜਗਤ ਦਾ ਕੌਤਕ ਤਮਾਸ਼ਾ ਆਪ ਰਚਨਾ ਕੀਤਾ ਹੈ ਜੀ।
1: ਜੀ ਅਜੰਤਾ ਓ ਪਾਇ ਸਮਾਇਆ,
0: ਕਹਿੰਦੇ ਜੀਆਂ ਜਨਤਾ ਨੂੰ ਜੀ ਜੰਤ ਪੈਦਾ ਕੀਤੇ, ਫਿਰ ਆਪਣੇ ਆਪ ਚ ਸਮਾਏ ਹਨ।
1: ਵੇਖਾ ਵਿਗਸਾ ਸਭ ਰੰਗ ਮਾਣੇ,
0: ਵੇਖ ਰਿਹਾ ਹੈ ਸਾਰਿਆਂ ਜੀਆਂ ਦੇ ਕਰਮਾਂ ਤਾਈ ਵਿਗਸੈ, ਖੁਸ਼ ਹੋ ਰਿਹਾ, ਆਨੰਦ ਲੈ ਰਿਹਾ, ਸਾਰੇ ਰੰਗਾਂ ਨੂੰ ਮਾਣਦਾ ਹੈ ਜੀ।
1: ਰਚਨ ਕੀਨਾ ਇੱਕ ਅਖਾੜਾ,
0: ਭਾਈ ਇਹ ਅਖਾੜਾ ਹੀ ਰਚਿਆ ਹੋਇਆ, ਜਿਵੇਂ ਭਲਵਾਨਾਂ ਦਾ ਅਖਾੜਾ ਨੀ ਰਚਿਆ ਹੁੰਦਾ, ਇਹ ਪਰਮੇਸ਼ਰ ਵਾਹਿਗੁਰੂ ਨੇ ਅਖਾੜਾ ਹੀ ਰਚ ਦਿੱਤਾ ਹੈ। ਕੌਣ ਭਲਵਾਨ ਹਨ? ਆ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਭਲਵਾਨ ਛੱਡ ਦਿੱਤੇ ਇਹ ਅਖਾੜੇ ਵਿੱਚ, ਕਿਸੇ ਮੋਹ ਢਾ ਲੈਂਦਾ ਹੈ, ਕਦੀ ਹੰਕਾਰ ਢਾ ਲੈਂਦਾ ਹੈ, ਕਦੀ ਕਾਮ ਦੀ ਜਿੱਤ ਹੋ ਜਾਂਦੀ ਹੈ ਇਸ ਸੰਸਾਰ ਰੂਪੀ ਅਖਾੜੇ, ਕਦੀ ਲੋਭ ਜਿਹੜਾ ਉਹ ਆਣ ਕਰਕੇ ਢਾ ਲੈਂਦਾ ਹੈ, ਕਦੀ ਹੰਕਾਰ ਹੀ ਸਾਰਿਆਂ ਦੇ ਮੋਢਿਆਂ ਤੇ ਚੜ ਕੇ ਬੋਲੀ ਜਾਂਦਾ, ਕਹਿੰਦੇ ਇਹ ਅਖਾੜਾ ਬਣਾਇਆ ਹੋਇਆ ਹੈ ਜੇ।
1: ਵੱਡਾ ਸਾਹਿਬ ਵੱਡੀ ਨਾਈ,
0: ਉਹਦੀ ਗੱਲ ਪਾਈ, ਉਹ ਮਾਲਕ ਸਾਹਿਬ ਆਪ ਵੱਡਾ ਹੈ, ਉਹਦੀ ਨਾਈ ਸੋਭਾ ਵਡਿਆਈ ਵੀ ਵੱਡੀ ਹੈ ਜੇ।
1: ਵੱਡਾ ਤਾਰ ਵੱਡੀ ਜਿਸ ਜਾਈ,
0: ਵੱਡਾ ਦਾਤਾ ਹੈ, ਉਹਦੇ ਤਾਂ ਨਾਲੋਂ ਵੱਡਾ ਦਾਤਾ ਕੋਈ ਹੈ ਨਹੀਂ, ਕਿੱਡਾ ਵੱਡਾ ਦਾਤਾ, ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ, ਉਹਦੇ ਵਰਗਾ ਕੋਈ ਦਾਤਾ ਹੈ ਹੀ ਨਹੀਂ, ਉਹ ਦਾਤਾ ਦਈ ਜਾਂਦਾ ਹੈ। ਪਹਿਲਾ ਦਾਤਾ ਇਹੋ ਜਿਹਾ ਜਿਹੜਾ ਦਿੰਦਾ ਥੱਕਦਾ ਨਹੀਂ, ਪਰ ਲੈਣ ਵਾਲੇ ਥੱਕ ਜਾਂਦੇ ਨੇ। ਇੱਥੇ ਵੱਡੇ ਵੱਡੇ ਦਾਤਿਆਂ ਨੂੰ ਦਾਨੀਆਂ ਨੂੰ ਵੀ ਓੜਕ ਕਹਿਣਾ ਪੈਂਦਾ, ਪਊ ਹੁਣ ਤੇ ਖਜ਼ਾਨੇ ਖਾਲੀ ਹੋ ਗਏ, ਹੁਣ ਕੱਖ ਨਹੀਂ ਜੇ। ਇੱਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਐਸਾ ਜੇ, ਇੱਕ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਘਰ ਐਸਾ, ਇੱਥੇ ਮੰਗਣ ਵਾਲੇ ਤੇ ਥੱਕ ਗਏ, ਪਰ ਮੇਰਾ ਮਾਲਕ ਦਾਤਾਂ ਦਿੰਦਾ ਥੱਕਦਾ ਹੀ ਨਹੀਂ, ਤੇ ਇੱਥੋਂ ਤੱਕ ਮੇਰੇ ਵਰਗੇ ਕੰਮੀਆਂ ਨੂੰ ਵੀ ਦਾਤਾਂ ਦਈ ਜਾਂਦਾ ਹੈ। ਗੁਣ ਤੇ ਔਗੁਣ ਦੀ ਵਿਚਾਰ

0: ਨੇ ਜੇ ਕੋਈ ਆਖੇ ਨਾ ਕਿ ਬੁੱਧੀ ਦੇ ਨਾਲ ਅੰਦਾਜ਼ਾ ਲਾ ਲਵਾਂ ਸਤਿਗੁਰੂ ਸਾਹਿਬ ਜੀ ਦਾ ਤੇ ਨਹੀਂ ਜੇ ਲਾਇਆ ਜਾਣਾ। ਅਗੋਚਰ ਇੰਦਰੀਆਂ ਦੇ ਵਿਸ਼ੇ ਨਹੀਂ ਹਨ, ਸੋ ਬੇਅੰਤ ਹੈ, ਅੰਤ ਤੋਂ ਰਹਿਤ ਹੈ, ਤੋਲੇ ਨਹੀਂ ਜਾਣ ਵਾਲੇ ਜੀ।
1: ਹੈ ਨਾਹੀ ਕੇਸ਼ ਹਾੜਾ,
0: ਕਹਿੰਦੇ ਕੋਈ ਹਾੜ ਲਵੇ, ਹਾੜਨਾ ਨਾਮ ਹੈ ਦੇਸੀ ਭਾਸ਼ਾ ਆਪਣੀ, ਕਿ ਹਾੜ ਲਿਆ ਜੀ, ਤੋੜ ਲਈ ਹੈ, ਮੈਂ ਤੇ ਅੱਖਾਂ ਨਾਲ ਹੀ ਜਾ ਕੇ ਹਾੜ ਲਈ ਸੀ ਵਸਤੂ, ਪਤਾ ਲੱਗ ਗਿਆ ਸੀ ਇੰਨੇ ਕੁ ਕਿਲੋ ਹੈ। ਕਹਿੰਦੇ ਰੱਬ ਤੋਲਿਆ ਜਾਣ ਵਾਲਾ ਵੀ ਨਹੀਂ ਜੇ ਬੁੱਧੀ ਰੂਪੀ ਤੱਕੜੀ ਤੇ। ਸੋ ਭਾਈ ਆਪਣੀ ਇਸ ਤਰੀਕੇ ਦੇ ਨਾਲ ਜਿਹੜੇ ਸੋ ਸਾਧਨਾ ਰੂਪੀ ਵੱਟੇ ਪਾ ਕਰਕੇ ਪਰਮੇਸ਼ਰ ਤੋਲਿਆ ਨਹੀਂ ਜਾਣ ਵਾਲਾ, ਇਹਨੂੰ ਕੋਈ ਹਾੜ ਨਹੀਂ ਸਕਦਾ, ਤੋਲ ਨਹੀਂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 Avenue, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम का यह हिस्सा खालसा कलेक्शन के सहयोग नाल पहुंचाया जा रहा है। इना कोल सभ्याचारक ते धार्मिक जिवें कि गुटका साहब, गतका ते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां ते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210-4310-104 एवेन्यू, नॉर्थ ईस्ट, कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इन्हां दा फोन नंबर नोट करो 403-225-1111, 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144, 3670 ट्रेंट एवेन्यू, नॉर्थ ईस्ट, कैलगरी।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਜੇ ਬੜੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ

ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਬਿਡਾਣਾ।

ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਕੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਭ ਹੀ ਆਖ ਬਖਾਣੈ।

ਘਟ ਘਟ ਕੇ ਪਟ ਪਟ ਕੀ ਜਾਣੈ ਜਾਵਦ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ ਜਾਵਿਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ।

ਅਮਰੈ ਮਨ ਚਿਤ ਹਰਾਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰ ਬਹੁਤ ਪਿਆਰਾ ਹਉ ਗੁਰਬਾਣੀ ਗੁਰ ਆਪਣੇ

रामदास सरोवर नाते सब उतरे पाप कमाते।